ਪੜ੍ਹੀਏ, ਜਿਸ 'ਚੋਂ ਸਾਨੂੰ ਇਹ ਸਮਝਾ ਰਹੇ ਨੇ ਕਿ ਅਗਰ ਮੈਂ ਪੂਰਾ ਪਹਿਲਾਂ ਪੜ੍ਹ ਲੈਂਦਾ, ਪੁੱਛਤ ਪਥਕ ਤੈ ਮਾਰਗ ਨਾ ਧਰੈ ਪਰ, ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਸੇ ਜਾਈਐ। ਪੁੱਛਤ ਹੈ ਬੈਦ ਖਾਤ ਔਖਦ ਨਾ ਸੰਜਮ ਸੈ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਐ। ਪੁੱਛਤ ਸੁਹਾਗਨ ਕਰਮ ਹੈ ਦੁਹਾਗਨ ਕੈ, ਹਿਰਦੇ ਬੇਵਿਚਾਰ ਕਤ ਸੇਜਾ ਬੁਲਾਈਐ। ਗਾਏ ਸੁਣੈ ਆਖੈ ਮੀਚੈ, ਗਾਏ ਸੁਣੈ ਆਖੈ ਮੀਚੈ, ਪਾਈਏ ਨਾ ਪਰਮ ਪਦ ਗੁਰ ਉਪਦੇਸ਼ ਕਹਿ ਜੋ ਨਾ ਕਮਾਈਐ। ਪਾਓ ਅਸੀਂ ਬੇਸ਼ੱਕ ਉਸ ਅਧਿਆਤਮਕ ਮਾਰਗ ਦੇ ਰਾਹ ਦਾ ਇੱਥੇ ਜ਼ਿਕਰ ਕਰ ਰਹੇ ਨੇ, ਉਸ ਤਰ੍ਹਾਂ ਵੀ ਕਿਸੇ ਮੰਜ਼ਿਲ 'ਤੇ ਜਾਣਾ ਹੋਵੇ ਤਾਂ ਜੇ ਅਸੀਂ ਰਾਹੀ ਨੂੰ, ਰਾਹਗੀਰ ਨੂੰ ਪੁੱਛੀਏ ਕਿ ਭਾਈ ਇਹ ਰਸਤਾ ਕਿੱਧਰ ਜਾਂਦਾ ਹੈ, ਪਰ ਅਸੀਂ ਆਪਣਾ ਪੈਰ ਬਿਲਕੁਲ ਵੀ ਉਸ ਡਗਰ 'ਤੇ, ਉਸ ਰਾਹ 'ਤੇ ਤੁਰਦੇ ਹੀ ਨਹੀਂ, ਕਦਮ ਵੀ ਨਹੀਂ ਪੁੱਟਦੇ। ਤੇ ਉਹ ਕਹਿੰਦਾ ਕਿ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੀ, ਜੇ ਪੁੱਛਣ ਨਾਲ, ਗੱਲਾਂ ਨਾਲ, ਜਿਸ ਤਰ੍ਹਾਂ ਕਬੀਰ ਸਾਹਿਬ ਇੱਕ ਸ਼ਬਦ ਦੇ ਵਿੱਚ ਵੀ ਕਹਿੰਦੇ ਆ, ਬਾਤਨ ਹੀ ਅਸਮਾਨ ਕਰਾਵਾਂ, ਆਪਣ ਆਪ ਕਾ ਮਰਮ ਨਾ ਜਾਣੈ, ਬਾਤਨ ਹੀ ਵੈਕੁੰਠ ਕਰਾਵਾਂ। ਉਹ ਉਸ ਸ਼ਬਦ ਦੇ ਵਿੱਚ ਵੀ ਕਬੀਰ ਸਾਹਿਬ ਇਹੀ ਗੱਲ ਕਹਿ ਰਹੇ ਨੇ ਕਿ ਦੁਨੀਆਂ ਦੀਆਂ ਗੱਲਾਂ ਤਾਂ ਲੋਕੀ ਕਰਦੇ ਨੇ, ਕਿਸੇ ਨੂੰ ਇਹ ਵੀ ਨਹੀਂ ਪਤਾ, ਉਹ ਪੁੱਛਦੇ ਆ ਜਿਹੜਾ ਉਹ ਸਵਰਗ ਦਾ ਦੁਆਰ ਕਿਹੋ ਜਿਹਾ, ਉਹ ਖਾਈ ਕਿਹੋ ਜਿਹੀ ਹੈ ਜਿਹੜੀ ਉਹਦੇ ਇਰਦ ਗਿਰਦ ਆ, ਉਹ ਫਜ਼ੀਲ ਕਿਹੋ ਜਿਹੀ ਆ, ਉਸਦੀ ਦੀਵਾਰ ਕਿਹੋ ਜਿਹੀ ਆ, ਉਹ ਮਾਰਗ ਕਿਹੋ ਜਿਹਾ, ਰਸਤਾ ਕਿਹੋ, ਉਹ ਦੁਆਰ ਕਿਹਾ ਜਿਹਦੇ ਅੰਦਰ ਜਾਂਦੇ ਆ ਉਸ ਸ਼ਹਿਰ ਦੇ ਵਿੱਚ। ਸੋ ਇਹ ਸਾਰਾ ਕੁਛ ਉਹ ਇਸੇ ਤਰ੍ਹਾਂ, ਉਹ ਉਹਨਾਂ ਨੂੰ ਪਤਾ ਨਹੀਂ, ਤੇ ਉਹ ਵੀ ਇਸੇ ਤਰ੍ਹਾਂ ਹੀ ਗੱਲਾਂ ਦੇ ਨਾਲ ਅਸਮਾਨ, ਯਾਨੀ ਕਿ ਜਿਸਨੂੰ ਆਪਾਂ ਕਹਿੰਦੇ ਹਾਂ ਵੀ ਗੱਲਾਂ ਦੇ ਨਾਲ ਤਾਰੇ ਉਤਾਰ ਲੈਂਦੇ। ਇੱਥੇ ਵੀ ਇਹੀ ਗੱਲ ਕਹਿ ਰਿਹਾ ਭਾਈ ਗੁਰਦਾਸ ਜੀ ਕਿ ਰਾਹਗੀਰ ਨੂੰ ਤਾਂ ਪੁੱਛਣ ਦੇ ਨਾਲ, ਰਾਹ 'ਤੇ ਅਗਰ ਕਦਮ ਨਹੀਂ ਪੁੱਟਦੇ ਤਾਂ ਅਸੀਂ ਉਸ ਮੰਜ਼ਿਲ 'ਤੇ ਪਹੁੰਚਾਂਗੇ ਕਿਵੇਂ। ਪ੍ਰੀਤਮ ਕੇ ਦੇਸ਼, ਉੱਥੇ ਪ੍ਰੀਤਮ ਦੇ ਯਾਨੀ ਅਕਾਲ ਪੁਰਖ ਦੇ ਦੇਸ਼ ਦੀ ਗੱਲ ਕਰ ਰਿਹਾ, ਕਿਉਂਕਿ ਅੱਜ ਜੋ ਅਸੀਂ ਵਿਚਾਰ ਕਰ ਰਹੇ ਹਾਂ, ਜਿਸ ਸਬਜੈਕਟ ਨੂੰ ਅਸੀਂ ਵਿਚਾਰ ਕਰ ਰਹੇ ਹਾਂ, ਪਿਛਲੇ 5 ਐਪੀਸੋਡ ਅਸੀਂ ਇਸ 'ਤੇ ਕੀਤੇ ਨੇ, ਅਤੇ ਅੱਜ ਇਸਦਾ ਟਾਈਟਲ ਹੈ ਗੁਰਬਾਣੀ ਅਨੁਸਾਰ ਮੁਕਤੀ ਦਾ ਮਾਰਗ, ਜਿਸ ਮੁਕਤੀ ਦੇ ਵਾਸਤੇ ਦੁਨੀਆਂ ਦੇ ਜਿਹੜੇ ਧਰਮ ਨੇ, ਖਾਸ ਕਰ ਭਾਰਤੀ ਧਰਮਾਂ ਦੇ ਵਿੱਚ ਹੌੜ ਲੱਗੀ ਹੋਈ ਹੈ, ਆਪਣੇ ਆਪਣੇ ਢੰਗ ਨਾਲ ਉਹ ਬਿਆਨ ਕਰਦੇ ਨੇ, ਅਤੇ ਅਸੀਂ ਜਦੋਂ ਗੁਰਮਤਿ ਦੇ ਵਿਆਖਿਆ ਕਰਦੇ ਨੇ ਸਾਡੇ ਪ੍ਰਚਾਰਕ, ਉਹ ਵੀ ਇਸੇ ਤਰ੍ਹਾਂ ਦੀ ਕਿਸੇ ਕਾਲਪਨਿਕ ਮੁਕਤੀ ਦੀ ਗੱਲ ਕਰਦੇ ਨੇ, ਸਵਰਗਾਂ ਦੀ ਗੱਲ ਕਰਦੇ ਨੇ, ਪਰ ਗੁਰਮਤਿ ਦੀ ਜਿਹੜੀ ਮੁਕਤੀ ਆ, ਜਿਸ ਮਾਰਗ ਦੀ ਗੁਰੂ ਸਾਹਿਬ ਗੱਲ ਕਰਦੇ ਨੇ, ਸਵਾਲ ਵੀ ਬਾਣੀ ਦੇ ਵਿੱਚ ਚੌਥੇ ਪਾਤਸ਼ਾਹ ਕਹਿੰਦੇ ਨੇ ਕਲਿਆਣ ਰਾਗ ਦੇ ਵਿੱਚ, ਸੁਰਗ ਮੁਕਤ ਬੈਕੁੰਠ ਸਭ ਬਾਛੇ, ਨਿਤ ਆਸਾ ਆਸ ਕਰੀ ਜੈ। ਯਾਨੀ ਮੁਕਤੀ, ਸਵਰਗ, ਬੈਕੁੰਠ, ਇਹਨਾਂ ਦੀਆਂ ਗੱਲਾਂ ਤਾਂ ਲੋਕ ਕਰਦੇ ਆ, ਤੇ ਇਸ ਦੀਆਂ ਆਸ਼ਾਵਾਂ ਵੀ ਲਾ ਕੇ ਬੈਠੇ ਹੁੰਦੇ ਆ। ਹਰ ਦਰਸ਼ਨ ਕੇ ਜਨ ਮੁਕਤ ਨਾ ਮੰਗੈ, ਮੇਰੇ ਦਰਸ਼ਨ ਤ੍ਰਿਪਤ ਮਨ ਤੀਜੈ। ਉਸ ਅਕਾਲ ਪੁਰਖ ਦੇ ਨਾਲ ਭੇਦਤਾ ਦਰਸ਼ਨ, ਉਸਦੇ ਦਰਸ਼ਨ ਤੋਂ ਭਾਵ ਫਿਲੋਸਫੀ ਵੀ ਹੁੰਦਾ ਇੱਥੇ, ਪਰ ਦਰਸ਼ਨ ਦੀਦਾਰ ਨੇ, ਤੇ ਅਕਾਲ ਪੁਰਖ ਦੇ ਦਰਸ਼ਨ ਕਿਸੇ ਯਾਨੀ ਕਿ ਮੂਰਤ ਦੇ ਵਿੱਚ ਨਹੀਂ, ਰੂਹਾਨੀਅਤ ਦੇ ਹੀ ਹੁੰਦੇ ਆ, ਉਹਦੀ ਤਾਂ ਆਸ ਹੀ ਨਹੀਂ ਹੈ। ਜਿਵੇਂ ਕਬੀਰ ਸਾਹਿਬ ਵੀ ਇੱਕ ਥਾਂ ਤੇ ਕਹਿੰਦੇ ਆ, ਕਹਿੰਦੇ ਆ, ਸਵਰਗ ਨਰਕ ਤੇ ਮੈਂ ਰਹੋ ਸਤਿਗੁਰ ਕੇ ਪ੍ਰਸਾਦ, ਹਰ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ। ਗੁਰੂ ਨਾਨਕ ਪਾਤਸ਼ਾਹ ਪਾਰਥਰ ਜੋਗੀ ਨੂੰ ਕਹਿੰਦੇ ਆ, ਉੱਥੇ ਉਸਨੂੰ ਇਹੀ ਕਹਿੰਦੇ ਆ ਕਿ ਉਸ ਅਕਾਲ ਪੁਰਖ ਦੇ ਦਰ ਦਾ, ਪ੍ਰੀਤਮ ਦੇ ਦੀਦਾਰ ਦਾ, ਯਾਨੀ ਕਿ ਉਸ ਦਾ ਰਾਹੀ ਹੋਵੇ ਤੇ ਉਹ ਇਸ ਛੂਛੇ ਮਤ

0: ਦੇ ਵਿੱਚ ਮਤਲਬ ਸਾ ਪੂਰਾ ਸਾਚ ਪਿਆਲਾ ਸਹਿਜੇ ਕਿਸੇ ਪਿਲਾਏ ਜਿਸੇ ਮੁਕਤ ਨਦਰ ਕਰੇ ਅੰਮ੍ਰਿਤ ਕਾ ਵਾਪਾਰੀ ਹੋਵੇ ਕਿਆ ਮਦ ਛੂਛੇ ਪਾਇ ਤਰੇ। ਸੋ ਉਹ ਅੰਮ੍ਰਿਤਮਈ ਬਾਣੀ ਉਹ ਵਿਚਾਰ ਉਹੀ ਅਕਾਲ ਪੁਰਖ ਦੇ ਦਰਸ਼ਨ ਨੇ। ਬੇਸਿਕਲੀ ਅਸੀਂ ਪਹਿਲੇ ਹਿੱਸੇ ਦੇ ਵਿੱਚ ਸ਼ਬਦ ਲਗਾਇਆ ਹੋਇਆ ਸੀ, ਗੁਰੂ ਸਾਹਿਬ ਕਹਿੰਦੇ ਆ, ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਹੈ, ਉਹ ਕਹਿੰਦੇ ਆ, ਮੁਕਤ ਭੁਗਤ ਜੁਗਤ ਤੇਰੀ ਸੇਵਾ। ਗੁਰਸਿੱਖ ਦੇ ਵਾਸਤੇ ਜਿਹੜੀ ਮੁਕਤੀ ਆ, ਸੰਸਾਰ ਨੂੰ ਭੋਗਣਾ, ਗੁਰੂ ਆਸ਼ਯ ਅਨੁਸਾਰ ਜੀਵਨ ਜੀਵਣਾ ਚੜ੍ਹਦੀ ਕਲਾ ਦੇ ਵਿੱਚ ਤਿਆਗ ਤੋਂ ਬਿਨਾਂ, ਮੁਕਤ ਭੁਗਤ ਜੁਗਤ, ਉਹ ਮਾਰਗ, ਉਹ ਕੁਆਲਿਟੀ ਜਿਸ ਦੇ ਨਾਲ ਜੀਵਣਾ ਹੈ, ਜਿਹੜਾ ਉਹ ਜੀਵਨ ਦਾ ਫਲਸਫਾ ਹੈ, ਜਿਹੜੀ ਜੀਵਨ ਦੀ ਜੁਗਤ ਹੈ, ਉਹ ਤੇਰੀ ਸੇਵਾ ਵਿੱਚ ਹੀ ਹੈ। ਪਰ ਕੰਡੀਸ਼ਨ ਇਹ ਆ ਕਿ ਜਿਹੜਾ ਆਪਣੇ ਆਪ ਨੂੰ ਤੇਰੀ ਸਿਫਤ ਸਲਾਹ ਕਰਕੇ ਆਪਣੇ ਆਚਰਣ ਨੂੰ ਟਾਲ ਕੇ ਤੇਰੇ ਉਸ ਮਿਹਰ ਦਾ ਪਾਤਰ ਬਣਦਾ ਹੈ ਜਿਸ ਤੂੰ ਆਪ ਕਰਾਏ। ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ। ਅੱਗੇ ਗੁਰੂ ਸਾਹਿਬ ਇਹ ਕਹਿੰਦੇ ਆ, ਤਹਾਂ ਬੈਕੁੰਠ ਜਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਦਾ। ਬੈਕੁੰਠ ਵੀ ਉਸ ਥਾਂ ਤੇ ਆ ਜਿੱਥੇ ਤੇਰਾ ਕੀਰਤਨ ਹੋ ਰਿਹਾ, ਜਿੱਥੇ ਤੇਰੀ ਸਿਫਤ ਸਲਾਹ ਹੋ ਰਹੀ ਹੈ, ਤੇ ਜਿਸ ਨੂੰ ਤੂੰ ਆਪ ਉਹਦੇ ਅੰਦਰ ਉਹ ਸ਼ਰਧਾ ਪਾਉਂਦਾ। ਆਓ ਇਸੇ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਇਸ, ਕਿਉਂਕਿ ਬਾਣੀ ਦੇ ਵਿੱਚ ਗੁਰੂ ਸਾਹਿਬ ਇਹ ਵੀ ਕਹਿ ਰਹੇ ਆ ਨਿੱਜੀ ਤੌਰ ਤੇ, ਉਸ ਤਰ੍ਹਾਂ ਖਾਲਸਾ ਰਾਜ ਦੀ ਗੱਲ ਆਪਾਂ ਨਹੀਂ ਕਰ ਰਹੇ, ਪਰ ਇੱਕ ਵਿਅਕਤੀ ਜਿਹੜਾ ਪਰਸਨਲੀ ਮੰਗ ਕਰਦਾ ਹੈ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਇਹ ਬਾਣੀ ਦਾ ਆਸ਼ਾ ਹੈ। ਇਸੇ ਤਰ੍ਹਾਂ ਬਾਣੀ ਦੇ ਵਿੱਚ ਹੋਰ ਕਈ ਥਾਵਾਂ ਤੇ ਇਸ ਚੀਜ਼ ਨੂੰ ਜਿਹੜਾ ਉਭਾਰਿਆ ਗਿਆ ਹੈ, ਵਿਚਾਰਿਆ ਗਿਆ ਹੈ। ਬਾਣੀ ਦੇ ਅੰਦਰ ਗੁਰੂ ਸਾਹਿਬ ਸਾਨੂੰ ਇਹ ਸਮਝਾਉਂਦੇ ਨੇ ਕਿ ਜਿਹੜਾ, ਕਿਉਂਕਿ ਅਸੀਂ ਜਦੋਂ ਵੀ ਸਾਡੇ ਕੋਲ ਮੁਕਤੀ ਸ਼ਬਦ ਆਉਂਦਾ ਹੈ, ਕਿਉਂਕਿ ਅਸੀਂ ਭਾਰਤੀ ਮਾਈਥੋਲੋਜੀ, ਮਨੂਵਾਦ, ਗਰੜ ਪੁਰਾਣ, ਇਹਨਾਂ ਦੀ ਹੀ ਵਿਆਖਿਆ ਦੇ ਆਧਾਰ ਤੇ ਬਾਣੀ ਸੁਣੀ ਹੁੰਦੀ ਹੈ, ਤੇ ਸਾਨੂੰ ਇੱਕਦਮ ਸਾਡੇ ਜ਼ਿਹਨ ਦੇ ਵਿੱਚ ਮਰਨ ਤੋਂ ਬਾਅਦ ਕਿਸੇ ਮੁਕਤੀ ਦੀ ਗੱਲ ਚਲੀ ਜਾਂਦੀ ਹੈ। ਭਾਰਤ ਦੇ ਵਿੱਚ ਬੌਧ ਧਰਮ ਵੀ ਹੋਇਆ, ਜੈਨ ਧਰਮ ਵੀ ਹੋਇਆ, ਉਹਨਾਂ ਦੇ ਕੋਲ ਜਿਹੜਾ ਮੁਕਤੀ ਦਾ ਮਾਰਗ ਸੀ ਉਹ ਵੀ ਇਹੀ ਸੀ ਕਿ ਉਹ ਕਹਿੰਦੇ ਆ ਸੰਸਾਰ ਦੁੱਖਾਂ ਦਾ ਘਰ ਹੈ, ਤੇ ਇਹਨਾਂ ਦੁੱਖਾਂ ਤੋਂ ਨਿਜਾਤ ਕਿਵੇਂ ਪਾਈਏ, ਇਸ ਨੂੰ ਉਹ ਮੁਕਤੀ ਕਹਿੰਦੇ ਆ। ਤੇ ਉਹ ਮੁਕਤ ਵੀ ਜਿਹੜਾ ਹੋਣਾ ਹੈ, ਜਿਸਨੂੰ ਉਹ ਨਿਰਵਾਣ ਕਹਿੰਦੇ ਆ ਜਾਂ ਜੈਨ ਧਰਮ, ਉਹ ਇਹ ਕਹਿੰਦੇ ਵੀ ਜੀਵਨ ਦੇ ਵਿੱਚ ਹੀ ਜਿਹੜਾ, ਜਾਂ ਇੱਕ ਹੋਰ ਵਿਚਾਰਧਾਰਾ ਭਾਰਤ ਦੇ ਵਿੱਚ ਹੋਈ ਹੈ ਜਿਸਨੂੰ ਚਾਰ ਵਾਕ, ਉਹ ਕਹਿੰਦੇ ਆ ਮੌਤ ਹੀ ਉਸ ਤਰ੍ਹਾਂ ਦੀ ਮੁਕਤੀ ਹੈ। ਕਿਹੜੀ ਮੁਕਤੀ? ਜਿਸ ਨੂੰ ਆਮ ਤੌਰ ਤੇ ਅਸੀਂ ਜਦੋਂ ਵਿਚਾਰਦੇ ਹਾਂ, ਜਿਸ ਮੁਕਤੀ ਦੀ ਅਸੀਂ ਗੱਲ ਕਰਦੇ ਹਾਂ, ਤੇ ਉੱਥੇ ਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ, ਤੀਸਰੇ ਗੁਰੂ ਪਾਤਸ਼ਾਹ ਕਹਿੰਦੇ ਆ, ਜੀਵਤ ਮਰੇ ਮਰੇ ਪੁਨ ਜੀਵੈ ਤਾਂ ਮੁੱਖ ਅੰਤਰ ਪਾਏ, ਤੁਰ ਕਰਮ ਨਾ ਪਾਈਐ ਪ੍ਰਾਣੀ ਵਿਣ ਕਰਮਾ ਕਿਆ ਪਾਏ। ਹੁਣ ਇੱਥੇ ਕਰਮ ਜਿਹੜੇ ਨੇ ਸਾਡੇ ਐਕਸ਼ਨਸ ਨੇ, ਸਾਡੀਆਂ ਡੀਡਸ ਨੇ। ਇਸੇ ਤਰ੍ਹਾਂ ਜਿਸਨੂੰ ਗੁਰਦਾਸ ਭਾਈ ਗੁਰਦਾਸ ਜੀ ਦੇ ਬਚਨ ਜਿਹੜੇ ਕਹਿੰਦੇ ਕਿ ਵੀ ਉਸ ਰਸਤਾ ਤਾਂ ਪੁੱਛਦੇ ਹਾਂ ਪਰ ਉਸ ਮਾਰਗ ਤੇ ਅਗਰ ਪੈਰ ਨਹੀਂ ਧਰਦੇ ਤਾਂ ਉਸ ਮੰਜ਼ਿਲ ਤੱਕ ਕਿਵੇਂ ਪਹੁੰਚਾਂਗੇ। ਜਾਂ ਨਾਲ ਹੀ ਉਹ ਕਹਿੰਦੇ ਆ ਕਿ ਅਗਰ ਅਸੀਂ ਵੈਦ ਕੋਲੋਂ, ਡਾਕਟਰ ਕੋਲੋਂ ਦੁਆ ਪੁੱਛ ਲੈਂਦੇ ਹਾਂ ਪਰ ਉਸ ਦੁਆ ਨੂੰ ਅਸੀਂ ਸੰਜਮ ਦੇ ਨਾਲ ਬਾਕਾਇਦਗੀ ਨਾਲ ਉਸਦਾ ਸੇਵਨ ਕਰਦੇ ਹੀ ਨਹੀਂ, ਖਾਧੀ ਨਹੀਂ ਤਾਂ ਰੋਗ ਕਿਵੇਂ ਜਾਏ। ਇਸੇ ਤਰ੍ਹਾਂ ਉਹ ਕਹਿੰਦੇ ਆ ਆਖੇ ਮੀਚੇ, ਕਿਉਂਕਿ ਜਿਹੜਾ ਕਰਮ ਕਾਂਡ ਹੈ, ਕਰਮ ਕਾਂਡ ਦੇ ਨਾਲ ਕੋਈ ਪ੍ਰਾਪਤੀ ਨਹੀਂ ਹੋ ਸਕਦੀ। ਕਿਸ ਤਰ੍ਹਾਂ? ਕਿਉਂਕਿ ਗਾਏ ਸੁਣੇ ਆਖੇ ਨੀਚੇ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਜੈ ਗੈ ਚੋ ਨਾ ਕਮਾਈਏ। ਜਦੋਂ ਗੁਰੂ ਦੇ ਉਸ ਉਪਦੇਸ਼ ਨੂੰ, ਗੁਰੂ ਦੇ ਉਸ ਬਚਨ ਨੂੰ ਧਾਰਨ ਨਹੀਂ ਕਰਦੇ, ਉਸਦੇ ਅਨੁਸਾਰ ਜੀਵਨ ਨਹੀਂ ਬਣਾਉਂਦੇ, ਢਾਲਦੇ, ਤਾਂ ਇਹ ਜਿਹੜੇ ਬਾਕੀ ਪਖੰਡ ਨੇ ਸਭ ਵਾਰ ਵਾਰ ਬਾਣੀ ਚ ਗੁਰੂ ਸਾਹਿਬ ਕਹਿ ਰਿਹਾ, ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ, ਪੰਜ ਜਨਾਂ ਸਿਉ ਸੰਗ ਨਾ ਛੁੱਟ ਗਿਆ ਆਦੇ ਕੌਮ ਉਦਵਾਦੇ। ਇਸ ਨਾਲ ਤਾਂ ਹੋਰ ਹੰਕਾਰ, ਕਿਉਂ ਕਿ ਜਦੋਂ ਅਸੀਂ ਗੁਰੂ ਦੇ ਉਪਦੇਸ਼ ਨੂੰ ਕਮਾਉਣ ਦੇ ਨਾਲ ਆਪਣੇ ਅੰਦਰੋਂ ਵਿਕਾਰਾਂ ਨੂੰ ਖਤਮ ਨਹੀਂ ਕਰਦੇ, ਕਿਉਂਕਿ ਗੁਣ ਗਾਵਤ ਤੇਰੀ ਉੱਤਰ ਸਮੈਲ ਬਿਨ ਸਜਾਏ ਹੋ ਮੈਨੂੰ ਵਿਖਾਏ, ਜਦੋਂ ਅਸੀਂ ਉਸ ਉਹ ਕਰਦੇ ਹੀ ਨਹੀਂ, ਆਪਣੇ ਕਿਰਦਾਰ ਨੂੰ ਉੱਚਾ ਹੀ ਨਹੀਂ ਕਰਦੇ, ਅਮਲੀ ਤੌਰ ਤੇ ਜੀਵਨ ਹੀ ਨਹੀਂ ਜੀਉਂਦੇ, ਤਾਂ ਸਾਡਾ ਕਰਮ ਕਾਂਡ ਜਿਹੜਾ ਹੈ ਉਹ ਸਾਨੂੰ ਕਿਸੇ ਲੈਵਲ ਤੱਕ ਨਹੀਂ ਲੈ ਕੇ ਜਾ ਸਕਦਾ। ਜਿਸ ਤਰ੍ਹਾਂ ਆਸਾ ਰਾਗ ਵਿੱਚ ਕਬੀਰ ਜੀ ਕਹਿੰਦੇ ਆ ਅੱਖੀ ਤਾਂ ਮੀਚੇ ਨਾਕ, ਉਹ ਕਹਿੰਦੇ ਆ ਅੰਦਰ ਅੰਤਰ ਮੈਲ ਨਾ ਤੀਰਥ ਨਾ ਤਿਸ ਬੈਕੁੰਠ ਨਾ ਜਾਣਾ, ਲੋਕ ਪਤੀਣੇ ਕਛੂ ਨਾ ਹੋਵੇ ਨਾ ਹੀ ਰਾਮ ਆ। ਜੇ ਅੰਦਰ ਸਾਡੇ ਵਿਕਾਰਾਂ ਦੀ ਮੈਲ ਹੈ, ਅਸੀਂ ਤੀਰਥਾਂ ਤੇ ਜਾ ਕੇ ਕਰਮ ਕਾਂਡ ਕਰਦੇ ਹਾਂ, ਸਾਡਾ ਬੈਕੁੰਠ ਜਾਣ ਦੇ ਰਸਤਾ ਅਸੀਂ ਪਾਓ ਉਸ ਉਸ ਅਖੌਤੀ ਸਵਰਗ ਨੂੰ ਜਿਹੜਾ ਉਹਨਾਂ ਦੀ ਕਲਪਨਾ, ਉਹ ਤਾਂ ਪ੍ਰਾਪਤ ਨਹੀਂ ਹੋਣਾ, ਕਿਉਂਕਿ ਸਵਰਗ ਕਿੱਥੇ ਆ, ਤਾਂ ਬੈਕੁੰਠ ਜਾਂ ਕੀਰਤਨ ਤੇਰਾ ਉਹ ਉੱਥੇ ਆ ਜਿੱਥੇ ਅਕਾਲ ਪੁਰਖ ਦੀ ਸਿੱਖ ਸਰ, ਜਿੱਥੇ ਸਤ ਸੰਗਤ ਹੈ, ਜਿੱਥੇ ਸਤ ਸੰਗਤ ਹੈ ਉਹ ਉੱਥੇ ਆ। ਸੋ ਇਸੇ ਕਰਕੇ ਉਹਦੇ ਵਿੱਚ ਨਾਲ ਹੀ ਆਉਂਦਾ ਹੈ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਨ ਗੁਰੂ ਕੀ ਸੇ, ਗੁਰੂ ਦੀ ਸੇਵਾ ਕਰੋਗੇ ਭਾਵ ਖਲਕਤ ਦੀ ਖਿਦਮਤ ਕਰੋਗੇ ਉਸ ਅਕਾਲ ਪੁਰਖ ਦੀ, ਉਸ ਉਸ ਬ੍ਰਹਿਮੰਡ ਦੇ ਵਿੱਚ ਜਿੰਨੇ ਵੀ ਉਹਦੇ ਜੀਵ ਨੇ ਉਹਨਾਂ ਦੀ ਸਿਫਤ ਸਲਾਹ ਕਰੋਗੇ, ਉਹਦੀ ਖਲਕਤ ਦੀ ਸੇਵਾ ਹੋਏਗੀ, ਤਾਂ ਨਿਸ਼ਚੇ ਹੀ ਜਿਹੜਾ ਹੈ ਉਹ ਸਾਨੂੰ ਬੈਕੁੰਠ ਵੀ, ਉਹੀ ਬੈਕੁੰਠ ਹੈ ਉੱਥੇ। ਬੈਕੁੰਠ ਦਾ ਮਤਲਬ ਹੀ ਇਹ ਆ ਕਿ ਜਿੱਥੇ, ਹੁਣ ਮੈਂ ਜ਼ਿਕਰ ਕੀਤੀ ਸੀ ਚਾਰ ਵਾਕ, ਉਹ ਇਹ ਕਹਿੰਦੇ ਆ ਕਿ ਮੌਤ ਹੀ ਜਿਹੜੀ ਹੈ, ਕਿਉਂਕਿ ਪੁਨਰ ਜਨਮ ਨੂੰ ਮੰਨਦੇ ਨਹੀਂ, ਗੁਰਮਤਿ ਵੀ ਪੁਨਰ ਜਨਮ ਨੂੰ ਨਹੀਂ ਮੰਨਦੀ, ਤੇ ਪੁਨਰ ਮੌਤ ਹੀ ਉਸ ਹਿਸਾਬ ਦੀ ਜਿਹੜੀ ਮਰਨ ਤੋਂ ਬਾਅਦ ਮੁਕਤੀ ਆ, ਉਹ ਮਰਨ ਨਾਲ ਹੀ ਹੋ ਜਾਂਦੀ ਹੈ, ਕੋਈ ਆਵਾਗਾਉਣ ਨਹੀਂ। ਕਿਉਂ? ਕਬੀਰ ਸਾਹਿਬ ਵੀ ਕਹਿੰਦੇ ਮਾਨਸ ਜਨਮ ਦੁਰਲਭ ਹੋਇਆ ਹੋਏ ਨਾ ਵਾਰੰਬਾਰ, ਜਿਉਂ ਬਲਫਨ ਭੋਏ ਗਿਰੇ, ਜਿਉਂ ਬਲ ਬਨ ਫਲ ਭੋਏ ਗਿਰੇ ਬਹੁਰ ਨਾ ਲੱਗੇ, ਉਹ ਦੁਬਾਰਾ ਤਾਂ ਉਡਾਣੀ ਦਾ ਨਹੀਂ ਨਾ ਲੱਗੇਗਾ ਇੱਕੋ ਵਾਰ। ਇਸੇ ਕਰਕੇ ਇਸ ਪੌੜੀ ਤੇ ਜਦੋਂ ਅਸੀਂ ਆ ਗਏ, ਇਸ ਪੌੜੀ ਤੇ ਜੋ ਨੜ ਆਏ ਜਾਏ ਦੁੱਖ ਪਾਉਂਦੇ, ਹੁਣ ਆਏ ਜਾਏ ਦਾ ਮਤਲਬ ਆਵਾਗਾਉਣ ਚ ਨਹੀਂ ਆ, ਉਹ ਕਾਨਸ਼ੀਅਸਨੈਸ ਦੇ ਵਿੱਚ ਹੀ ਉਹ ਸਾਰਾ ਸਾਰੀਆਂ ਜੂਨਾਂ ਨਰਕ ਭੋਗ ਰਿਹਾ। ਨਰਕ ਕੀ ਹੈ? ਸਾਡੀ ਜਿਹੜੀ ਚੇਤਨਤਾ ਹੈ ਉਸ ਦੇ ਵਿੱਚ ਜਿਹੜਾ ਅਸੀਂ ਕਸ਼ਟ ਭੋਗ ਰਹੇ ਹਾਂ, ਸਾਡੀਆਂ ਆਕਾਂਕਸ਼ਾਵਾਂ ਸਾਨੂੰ ਜਿੱਥੇ ਲੈ ਜਾ ਰਹੀਆਂ, ਇਹ ਵੀ ਇੱਕ ਨਰਕ ਦਾ ਇੱਕ ਰੂਪ ਹੈ। ਸੋ ਇਸੇ ਤਰ੍ਹਾਂ ਬਾਣੀ ਦੇ ਵਿੱਚ ਗੁਰੂ ਸਾਹਿਬ ਸਾਨੂੰ ਵਾਰ ਵਾਰ ਸਮਝਾਉਂਦੇ ਆ ਕਿ ਅੱਗੇ ਕਿਸੇ ਹੋਵੇ ਵੀ, ਗੁਰਬਾਣੀ ਨੇ ਦਾਵਾ ਹੀ ਨਹੀਂ ਕੀਤਾ, ਗੁਰੂ ਨਾਨਕ ਪਾਤਸ਼ਾਹ ਤਾਂ ਸਰੇਆਮ ਸਾਨੂੰ ਕਹਿੰਦੇ ਆ, ਕਹਿੰਦੇ ਜਿਹੜੀਆਂ ਅਸੀਂ ਕਿਰਿਆਵਾਂ ਮਰਨ ਤੋਂ ਬਾਅਦ ਕਰਦੇ ਹਾਂ ਸਰੀਰ ਨੂੰ ਫਿਨਿਸ਼ ਕਰਨ ਦੀਆਂ, ਉਹ ਇਹ ਕੋਈ ਗਾਰੰਟੀ ਨਹੀਂ ਆ ਕਿ ਮਰਨ ਤੋਂ ਬਾਅਦ ਇਹ ਰੂਹ ਕਿਤੇ ਜਾਂਦੀ ਹੈ ਕਿ ਨਹੀਂ ਜਾਂਦੀ, ਕਿਉਂਕਿ ਹੁਣ ਦੀ ਜਿਹੜੀ ਅੱਜ ਦੀ ਜਿਹੜੀ ਡਿਵੈਲਪਮੈਂਟ ਹੈ ਸਾਇੰਸ ਦੀ, ਕੰਪਿਊਟਰ ਦੇ ਆ ਜਾਣ ਤੋਂ ਬਾਅਦ ਜਿਹੜਾ ਆਤਮਾ ਦਾ ਕੰਸੈਪਟ ਹੈ ਉਹ ਵੀ ਧੁੰਦਲਾ ਪੈ ਗਿਆ। ਬਾਣੀ ਦੇ ਵਿੱਚ ਤਾਂ ਕਿਸੇ ਹੋਰ ਆਤਮਾ ਦਾ ਜ਼ਿਕਰ ਨਹੀਂ, ਆਤਮ ਤੋਂ ਭਾਵ ਬਾਣੀ ਸੈਲਫ ਹੈ, ਬਾਣੀ ਦੇ ਵਿੱਚ ਆਪਣੇ ਆਪ ਨੂੰ ਸਮਝਣ ਦੀ ਗੱਲ ਹੈ। ਤਾਂ ਨਾਨਕ ਮੇਰੇ ਆਪਾ ਚੀਨੇ ਮਿਟਣ ਭਰਮ ਪਿਕਾਈ, ਭਰਮ ਮਿਟਾਉਣਾ ਹੈ। ਭਰਮ ਜਦੋਂ ਮਿਟ ਗਿਆ ਇਨਸਾਨ ਦੇ ਸਾਹਮਣੇ ਅਸਲੀਅਤ ਆ ਗਈ, ਉਹ ਮੁਕਤੀ। ਜਿਸ ਵਿਅਕਤੀ ਨੂੰ ਕੇਵਲ ਤੇ ਕੇਵਲ ਭਰਮਾਂ ਚ ਪਿਆ, ਪਤਾ ਨਹੀਂ ਮੇਰੀ ਮੌਤ ਤੋਂ ਬਾਅਦ ਮੇਰਾ ਕੀ ਹੋਣਾ, ਮੈਂ ਕਿਹੜੇ ਜਨਮ ਚ ਜਾਣਾ, ਕਿਹੜੀ ਜੂਨੀ ਚ ਜਾਣਾ, ਕਿਉਂਕਿ ਉਹ ਭਰਮ ਦੇ ਵਿੱਚ ਉਹ ਗੁਰਬਾਣੀ ਦੀ ਸਿੱਖਿਆ ਤੋਂ ਨਾ ਵਾਕਫ ਹੈ। ਜਦੋਂ ਉਸਨੇ ਆਪੇ ਨੂੰ ਸਮਝਿਆ, ਗੁਰਬਾਣੀ ਅਨੁਸਾਰ ਉਸ ਗਿਆਨ ਨੂੰ ਪ੍ਰਾਪਤ ਕੀਤਾ, ਉਹਨੂੰ ਆਪੇ ਸਮਝ ਆ ਗਈ। ਸੰਬਾਣੀ ਕਹਿੰਦੇ ਨਾ ਕਿ ਜਮ ਤਾਂ ਤੁਹਾਡੇ ਨੇੜੇ ਨਹੀਂ ਆਣੇ, ਕਿਉਂ ਨਹੀਂ ਆਣੇ? ਕਿਉਂਕਿ ਜਮ ਹੋਣ ਤੇ ਤਾਂ ਆਣਗੇ ਨਾ। ਕਬੀਰ ਸਾਹਿਬ ਇਸੇ ਕਰਕੇ ਜਿਨ ਮੈਂ ਤਾਂ ਉਸ ਕੋਲ ਜਿਸਨੇ ਉਹਨੂੰ ਉਹਦੇ ਬੜੇ ਉਸਨੂੰ ਨਿੱਕੇ ਜਿਹੇ ਨਾਂ ਨਾਲ ਕਹਿੰਦੇ, ਜਿਸ ਮਾਲਕ ਨੇ ਉਹ ਜੰਮੂਆਂ ਸਿਰਜਿਆ, ਮੈਂ ਤਾਂ ਉਸਦਾ ਬਾਸ਼ਕ ਹਾਂ, ਉਹ ਮੇਰਾ ਕੀ ਕਰੇਗਾ? ਭਾਵ ਜਿਹੜੀਆਂ ਇਹ ਕਾਲਪਨਿਕ ਜਿਹੜੀਆਂ ਥਿਉਰੀਆਂ ਸਾਡੇ ਸਾਹਮਣੇ, ਭਾਵੇਂ ਉਹ ਆਪਾਂ ਕਹਿੰਦੇ ਹਾਂ ਗਰਭ ਪੁਰਾਣ ਹੋਵੇ, ਕੋਈ ਹੋਰ ਪੁਰਾਣ ਹੋਵੇ, ਸ਼ਿਵ ਪੁਰਾਣ ਹੋਵੇ, ਜਿਨ੍ਹਾਂ ਨੇ ਵੀ ਸਾਡੇ ਸਾਹਮਣੇ ਰੱਖੀਆਂ ਨੇ, ਉਹਨਾਂ ਦੀ ਅਸਲੀਅਤ ਹੀ ਨਹੀਂ, ਵਾਸਤਵਿਕਤਾ ਹੀ ਨਹੀਂ। ਜਦੋਂ ਸਾਨੂੰ ਵਾਸਤਵਿਕਤਾ ਪ੍ਰਾਪਤ ਮਿਲ ਗਈ, ਹੁਣ ਅਸੀਂ ਇਸ ਭਰਮ ਚ ਵੀ ਆ ਕਿਹੜਾ ਨਾਂ ਲੈਣਾ ਹੈ, ਜੇ ਅਕਾਲ ਪੁਰਖ ਦਾ ਸਿਮਰਨ ਕਰਨਾ, ਉਸਨੂੰ ਚੇਤੇ ਰੱਖਣਾ, ਤਾਂ ਨਾਂ ਕਿਹੜਾ ਲੈਣਾ? ਕੋਈ ਬੋਲੇ ਰਾਮ ਰਾਮ, ਕੋਈ ਕੁਤਾਏ, ਕੋਈ ਸੇਵੇ ਗਿਸਈਆਂ, ਕੋਈ ਅਲਾਏ। ਗੁਰੂ ਸਾਹਿਬ ਕਹਿੰਦੇ ਕੋਈ ਵੀ ਨਾ, ਕੋਈ ਲੋਕੀ ਉਹ ਗਾ ਰਹੇ ਨੇ, ਉਹ ਗਾ ਰਹੇ ਨੇ, ਉਹ ਗਾ ਰਹੇ ਨੇ, ਮੈਟਰ ਹੀ ਨਹੀਂ ਕਰਦਾ। ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀ, ਸਾਰਾ ਜਿਹੜਾ ਕ੍ਰੀਏਸ਼ਨ ਹੈ, ਦੀ ਕਾਜ਼ ਆਫ ਕਾਜ਼ਿਸ ਕੌਣ ਹੈ? ਉਹ ਅਕਾਲ ਪੁਰਖ ਹੈ, ਤੇ ਉਸ ਅਕਾਲ ਪੁਰਖ ਨੇ ਹੀ ਸਾਰੀ ਕਿਰਪਾ ਕਰ ਜਾਣੀ ਹੈ। ਤੇ ਉਸੇ ਸ਼ਬਦ ਦੇ ਅੰਤ ਤੇ ਗੁਰੂ ਸਾਹਿਬ ਜਦੋਂ ਸਮਝਾਉਂਦੇ ਆ, ਉਹ ਕਹਿੰਦੇ ਆ ਕੋਈ ਕੁਛ, ਕੋਈ ਓੜੇ ਨੀਲ, ਕੋਈ ਸਫੇਦ, ਕੋਈ ਕਹੇ ਤੁਰਕ, ਕੋਈ ਕਹੇ ਹਿੰਦੂ, ਕੋਈ ਪਾਛੇ ਪਿਸ਼ਟ, ਕੋਈ ਸਿਰ ਹਿੰਦੂ, ਕੋਈ ਸਵਰਗ ਦੀ ਮੰਗ ਕਰਦਾ ਹੈ, ਕੋਈ ਬਹਿਸ਼ਤ ਦੀ ਗੱਲ ਕਰਦਾ ਹੈ, ਪਰ ਸਾਰਿਆਂ ਤੋਂ ਵਾਸਤਵਿਕਤਾ ਕੀ ਹੈ, ਅਸਲੀਅਤ ਕੀ ਹੈ? ਕਉ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਦਾ ਤਿੰਨ ਭੇਜਾ, ਜਿਸ ਨੂੰ ਉਸ ਅਕਾਲ ਪੁਰਖ ਦੇ ਲਾਜ਼ ਆਫ ਕਾਸਮਾਸ ਹੁਕਮ ਦੀ ਸਮਝ ਆ ਗਈ, ਜਿਸ ਨੂੰ ਉਸਦੀ ਪਹਿਚਾਣ ਹੋ ਗਈ, ਉਸੇ ਨੂੰ ਹੀ ਤਾਂ ਅਕਾਲ ਪੁਰਖ ਦਾ ਭੇਦ ਪਤਾ ਲੱਗਿਆ। ਅਕਾਲ ਪੁਰਖ ਦੇ ਦੀਦਾਰ ਕੀ ਨੇ? ਅਕਾਲ ਪੁਰਖ ਦੇ ਦੀਦਾਰ, ਅਕਾਲ ਪੁਰਖ ਦੇ ਸਮਝ, ਉਸਦਾ ਭੇਦ ਸਮਝਣਾ। ਅਕਾਲ ਪੁਰਖ ਜ਼ਾਹਰੀ ਤੌਰ ਤੇ ਕਿਸੇ ਰੂਪ ਨਾ, ਰੇਖ ਨਾ, ਰੰਗ, ਕਿਸ ਤਰ੍ਹਾਂ ਗੁਣ ਦੇ ਪ੍ਰਭਿੰਨ, ਕਿਸੇ ਬੁਝਾਏ ਨਾਨਕਾ ਜੀ ਸੋਵੇ ਸੋ ਪਸੰਦ, ਉਸ ਨੂੰ ਉਸ ਤਰ੍ਹਾਂ ਕਿਸੇ ਸ਼ਕਲ ਸੂਰਤ ਦੇ ਵਿੱਚ, ਕਿਸੇ ਮੂਰਤੀ ਦੇ ਵਿੱਚ, ਕਿਸੇ ਤਸਵੀਰ ਦੇ ਵਿੱਚ, ਕਿਸੇ ਆਕਾਰ ਦੇ ਵਿੱਚ ਤਾਂ ਦੇਖਿਆ ਹੀ ਨਹੀਂ ਜਾ ਸਕਦਾ, ਕਿਉਂਕਿ ਉਹ ਨਿਰਾਕਾਰ ਹੈ। ਪਰ ਜਿਸ ਵਿਅਕਤੀ ਨੂੰ ਉਸ ਨੇ ਆਪੇ ਕਿਰਪਾ ਕਰਕੇ, ਜਿਸ ਤੇ ਉਹ ਦਿਆਲ ਹੋ ਗਿਆ, ਖੁਸ਼ ਹੋ ਗਿਆ, ਉਹ ਉਸ ਨੂੰ ਉਹ ਆਪਣੀ ਸਮਝ ਆਪ ਦੇ ਦਿੰਦਾ। ਕਉ ਨਾਨਕ ਰੂਪ ਨਾ, ਰੇਖ ਨਾ, ਰੰਗ, ਕਿਸ ਤਰ੍ਹਾਂ ਗਾਉਂਦੇ ਪ੍ਰਭਿੰਨ, ਕਿਸੇ ਬੁਝਾਏ ਨਾਨਕ। ਨਾਨਕ ਜੀ ਕਹਿੰਦੇ ਨੇ ਉਸੇ ਨੂੰ ਹੀ ਉਹ ਸਮਝਾ ਦਿੰਦਾ ਜਿਸ ਤੇ ਉਹ ਆਪ ਮਿਹਰਬਾਨ। ਸੋ ਇਸ ਕਰਕੇ ਗੁਰਬਾਣੀ ਦੇ ਵਿੱਚ ਕਿਸੇ ਮੁਕਤੀ ਦਾ ਹਾਂ, ਗੁਰਬਾਣੀ ਦੇ ਵਿੱਚ ਜੀਵਨ ਮੁਕਤ ਦਾ ਕੰਸੈਪਟ। ਭਗਤ ਸਾਹਿਬਾਨ ਵੀ ਦੋ ਤਿੰਨ ਥਾਵਾਂ ਤੇ ਕਹਿ ਰਹੇ ਨੇ ਸਾਨੂੰ, ਵਾਰ ਵਾਰ ਕਹਿ ਰਹੇ ਨੇ, ਕੀ ਕਹਿੰਦੇ ਆ? ਆਪਾਂ ਬੈਣੀ ਜੀ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਿਸ ਤਰ੍ਹਾਂ ਮੈਂ ਹੁਣ ਕਹਿੰਦਾ, ਜੀਵਤ ਮਰੇ ਮਰੇ ਫੁਰ ਜੀਵੇ, ਤਾਂ ਮੋਖਨ ਤਰ ਪਾਏ, ਤੁਰ ਕਰਮ ਨਾ ਪਾਇਆ ਪ੍ਰਾਣੀ, ਮੈਂ ਕਰਮਾ ਕਿਆ ਪਾਏ। ਇਸੇ ਤਰ੍ਹਾਂ ਭਗਤ ਸਾਹਿਬਾਨ ਸਾਨੂੰ ਬੜੇ ਵਿਸਥਾਰ ਨਾਲ ਉਹ ਕਹਿੰਦੇ ਆ ਕਿ ਜਦ ਸਾਨੂੰ ਇਹ ਪਤਾ ਹੈ ਕਿ ਭਾਈ ਇਹ ਸਰੀਰ ਨਾਸ਼ਮਾਨ ਹੋ ਜਾਣਾ, ਨਿਕੁੱਟੀ ਤੇ ਦੇਖ ਤੁਨ ਉਪਜੇ, ਮਾਨ ਕਰਤ ਨਹੀਂ ਬੁਝੇ, ਉਹ ਤਾਂ ਵੀ ਨਹੀਂ ਸਮਝਦਾ ਆਪਣੇ ਇਰਦ ਗਿਰਦ ਜਿਹੜਾ ਸਾਰਾ ਪਸਾਰਾ ਬਾਲ ਬੱਚੇ ਸਾਰੇ, ਇਸ ਨੂੰ ਦੇਖ ਕੇ ਖੁਸ਼ ਤਾਂ ਹੁੰਦਾ ਪਰ ਅਸਲੀਅਤ ਨੂੰ ਨਹੀਂ ਸਮਝਦਾ। ਤੇ ਲਾਲਚ ਵੀ ਨਹੀਂ ਛੱਡਦਾ, ਵਿਕਾਰ ਵੀ ਨਹੀਂ ਛੱਡਦਾ। ਲਾਲਚ ਕਰੇ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੇ। ਅੱਖਾਂ ਦੇ ਸਾਹਮਣੇ ਸਾਰਾ ਕੁਛ ਹੈ ਪਰ ਸਮਝ ਨਹੀਂ ਕਿਉਂ। ਬਾਣੀ ਚ ਵੀ ਆਉਂਦਾ ਨਾ ਕਿ ਅੱਖਾਂ ਦੇਖ ਨਾ ਰੱਜੀਆਂ ਬੋ ਰੰਗ ਤਮਾਸ, ਰੱਜਦੀਆਂ ਹੀ ਨਹੀਂ। ਇਸੇ ਤਰ੍ਹਾਂ ਬਾਕਾ ਤੇਜ ਉੱਡਿਆ ਮਨ ਪੰਖੀ, ਕਰ ਆਂਗਨ ਨਾ ਸੁਖਾ। ਤੇ ਜਦੋਂ ਇਹ ਜਿਹੜੀ ਦੇਹ ਆ ਇਹ ਚਲਾ ਗਿਆ, ਦੇਹ ਉੱਥੇ ਰਹਿ ਗਈ, ਉੱਥੇ ਜੀਵ ਹੀ ਨਹੀਂ ਲੱਗਦਾ, ਪਰ ਫਿਰ ਵੀ ਮਨੁੱਖ ਫਿਰ ਜੀਵਨ ਦੀ ਆਸ। ਇੱਕ ਵਾਰ ਦੇਹ ਚਲੀ ਜਾਂਦੀ ਹੈ, ਰੂਹ ਮਤਲਬ ਜਿਸ ਤਰ੍ਹਾਂ ਮੌਤ ਹੋ ਜਾਂਦੀ ਹੈ, ਤੇ ਘਰ ਕੋਈ ਰੱਖਦਾ ਵੀ ਨਹੀਂ। ਬੈਣੀ ਕਹੇ ਸੁਨੋਰੇ ਭਗਤੋ, ਮਰਨ ਮੁਕਤ ਕਿਰਪਾਈ। ਅਸੀਂ ਇਹ ਆਸ ਲਾਇਆਂਗੇ ਮਰਨ ਤੋਂ ਬਾਅਦ ਕੋਈ ਮੁਕਤੀ ਮਿਲੇਗਾ, ਮਰਨ ਤੋਂ ਬਾਅਦ ਮੁਕਤੀ ਤਾਂ ਕਿਉਂ ਨਹੀਂ ਮਿਲੇਗੀ। ਇਸੇ ਤਰ੍ਹਾਂ ਭਗਤ ਨਾਮਦੇਵ ਜੀ ਕਹਿ ਰਹੇ, ਉਹ ਕਹਿ ਰਿਹਾ ਮੋਏ ਹੋਏ ਜੇ ਮੁਕਤ ਦੇਵੇਗਾ, ਮੁਕਤ ਨਾ ਜਾਣੇ ਕੋਇਲਾ। ਉਹ ਮੁਕਤੀ ਕੌਣ ਜਾਣਦਾ? ਗੁਰੂ ਨਾਨਕ ਪਾਤਸ਼ਾਹ ਸਾਨੂੰ ਬੜੇ ਵਿਸਥਾਰ ਨਾਲ ਮਿਸਾਲ ਦੇ ਕੇ ਇਹ ਚੀਜ਼ ਸਮਝਾਉਂਦੇ ਕਿ ਕਿਸ ਨੂੰ ਕੀ ਪਤਾ ਕੌਣ ਕਿੱਥੇ ਹੈ। ਆਪਾਂ ਹੁਣੇ ਜ਼ਿਕਰ ਕੀਤਾ ਨਾ ਕਿ ਬਾਣੀ ਦੇ ਵਿੱਚ ਜ਼ਿਕਰ ਆ ਗਿਆ ਵਾਰ ਵਾਰ ਕਿ ਅਸਲ ਦੇ ਵਿੱਚ ਬੈਕੁੰਠ ਸਵਰਗ ਕਿੱਥੇ ਹੈ। ਕਬੀਰ ਸਾਹਿਬ ਵੀ ਇਹੀ ਗੱਲ ਕਹਿ ਰਹੇ, ਕਹੋ ਕਬੀਰ ਅਬ ਕਹੀਏ ਕਾਹੇ, ਉਸੇ ਸ਼ਬਦ ਦੇ ਵਿੱਚ ਜਿੱਥੇ ਉਹ ਕਹਿੰਦੇ ਆਪਨ ਆਪ ਕਾ ਮਰਮ ਨਾ ਜਾਣਨਾ, ਬਾਤਨ ਹੀ ਬੈਕੁੰਠ ਬਖਾਨਾ, ਉਸੇ ਸ਼ਬਦ ਚੋਂ ਕਹਿੰਦੇ ਕਹੋ ਕਬੀਰ ਅਬ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਏ। ਜਿੱਥੇ ਕਿਸ ਨੂੰ ਦੱਸੀਏ, ਜਿੱਥੇ ਸਾਧ ਸੰਗਤ ਹੈ ਉੱਥੇ ਹੀ ਬੈਕੁੰਠ। ਮੈਨੂੰ ਯਾਦ ਹੈ ਆਪਾਂ ਇੱਕ ਦਿਨ ਬੈਠੇ ਸੀ, ਪ੍ਰੋਫੈਸਰ ਗੁਰਚਰਨ ਸਿੰਘ ਅੱਜ ਕੱਲ੍ਹ ਪ੍ਰਿੰਸੀਪਲ ਨੇ ਗੁਰਮਤ ਗਿਆਨ ਮਿਸ਼ਨਰੀ ਕਾਲਜ ਦੇ, ਉਹ ਇੱਕ ਵਾਰ ਜ਼ਿਕਰ ਕਰਦੇ ਆ ਕਿਉਂਕਿ ਉਹਨਾਂ ਨੂੰ ਥਾਈਲੈਂਡ ਵਾਲੇ ਵੀ ਕਹਿੰਦੇ, ਉਹ ਥਾਈਲੈਂਡ ਦੇ ਵਿੱਚ ਕਹਿੰਦੇ ਬੈਠੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਬੈਂਕੋਕ ਦੇ ਵਿੱਚ, ਤੇ ਉਹਨਾਂ ਨੇ ਇੱਕ ਨੌਜਵਾਨ ਆਇਆ ਬੜਾ ਡਰੈਸ ਪਾ ਕੇ, ਚੋਲਾ ਪਾ ਕੇ, ਬਾਹਰ ਕਿਰਪਾਨ ਰੱਖ ਕੇ ਅੰਦਰ ਆਇਆ ਤੇ ਕਹਿੰਦੇ ਅਸੀਂ ਇਹ ਸਟੇਜ ਦੇ ਪਿਛਲੇ ਪਾਸੇ ਬੈਠੇ ਸਨ, ਕੋਲ ਆ ਕੇ ਬੈਠ ਕੇ ਉਹਨਾਂ ਨੂੰ ਕਹਿੰਦਾ ਸੱਚਖੰਡ ਕਿੱਥੇ? ਉਹ ਕਹਿੰਦਾ ਮੈਨੂੰ ਕਹਿਣਾ ਪੈ ਗਿਆ ਕਿ ਇੱਥੇ ਜਿਹੜੇ ਬੈਠੇ ਆ ਸੱਚਖੰਡ ਨਹੀਂ ਆ, ਹੋਰ ਕਿੱਥੇ ਹੋ ਸਕਦਾ। ਕਹਿੰਦਾ ਨਹੀਂ ਜੀ, ਮੇਰਾ ਉਹ ਮਤਲਬ ਨਹੀਂ ਹੈ, ਉਹਦਾ ਮਤਲਬ ਇਹ ਸੀ ਕਿ ਜਿੱਥੇ ਗੁਰੂ ਸਾਹਿਬ ਦਾ ਸੁਖਾਸਨ ਹੋਇਆ ਹੁੰਦਾ, ਜਿੱਥੇ ਬੀੜਾਂ ਰਾਤ ਨੂੰ ਜਦੋਂ ਆਰਾਮ ਵਾਸਤੇ ਅਸੀਂ ਗੁਰੂ ਮਹਾਰਾਜ ਦਾ ਸਰੂਪ ਲੈ ਕੇ ਜਾਂਦੇ ਹਾਂ, ਉਸ ਨੂੰ ਸੱਚਖੰਡ, ਉਸ ਤੋਂ ਇਲਾਵਾ ਉਹਨੂੰ ਨਜ਼ਰ ਹੀ ਨਹੀਂ ਸੀ ਆਉਂਦਾ। ਉਹ ਕਹਿੰਦਾ ਵੀ ਮੈਂ ਉਹਨੂੰ ਕਿਹਾ ਕਿ ਜਿੱਥੇ ਅਸੀਂ ਇਹ ਬੈਠੇ ਦੇ ਹਾਂ, ਜਿਹੜਾ ਇੱਥੇ ਸਤਸੰਗ ਹੋ ਰਿਹਾ, ਜਿਹੜਾ ਇੱਥੇ ਕੀਰਤਨ ਹੋ ਰਿਹਾ, ਤੇ ਹੋਰ ਸੱਚਖੰਡ ਹੋਰ ਕਿੱਥੇ ਹੋਏਗਾ? ਯਾਨੀ ਕਿ ਇਹ ਵੀ ਸਾਡੀ ਇੱਕ ਤ੍ਰਾਸਦੀ ਆ। ਦੂਜੇ ਪਾਸੇ ਅਸੀਂ ਕਈ ਵਾਰੀ ਸਿਰਫ ਇੱਕ ਸ਼ਬਦ ਦਾ ਉਚਾਰਨ, ਭਾਵੇਂ ਜਿਸ ਤਰ੍ਹਾਂ ਹੁਣ ਮੈਂ ਜ਼ਿਕਰ ਕੀਤਾ ਕਿ ਬਾਣੀ ਦੇ ਵਿੱਚ ਆਇਆ ਨਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਇੱਕ ਸ਼ਬਦ ਦਾ ਰਟਨ ਹੀ ਕਰਨ ਨੂੰ ਅਸੀਂ ਇਹ ਮੰਨ ਲੈਂਦੇ ਹਾਂ ਕਿ ਅਸੀਂ ਸਿਮਰਨ ਕਰ ਰਹੇ ਹਾਂ। ਸਿਮਰਨ ਦਾ ਮਤਲਬ ਹੈ ਯਾਦ, ਯਾਦ ਜਿਹੜੀ ਆ ਉਹ ਤੁਰਦਿਆਂ ਫਿਰਦਿਆਂ ਕਰਨੀ। ਜਿਸ ਤਰ੍ਹਾਂ ਕਬੀਰ ਸਾਹਿਬ ਹਵਾਲਾ ਦਿੰਦੇ ਨੇ ਭਗਤ ਤਰਲੋਚਨ ਜੀ ਦੀ ਵਾਰਤਾ ਦਾ, ਤੇ ਉਹਨਾਂ ਨੂੰ ਸਮਝਾ ਰਹੇ ਨੇ ਨਾਮਦੇਵ ਜੀ। ਉਹ ਕਹਿੰਦਾ ਨਾਮਾ ਕਹੇ ਤਰਲੋਚਨਾ, ਮੁਖ ਤੇ ਰਾਮ ਸਮਾਲ, ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ। ਕਿਉਂਕਿ ਨਾਮਦੇਵ ਜੀ ਜਦੋਂ ਉਹਨਾਂ ਨੂੰ ਮਿਲੇ, ਉਹ ਦੇਖਿਆ ਆਪਣੇ ਕੰਮ ਚ ਲੱਗੇ ਹੋਏ ਨੇ। ਉਹ ਕਹਿੰਦੇ ਮੈਂ ਤਾਂ ਸੋਚਿਆ ਸੀ ਭਗਤੀ ਕਰ ਰਹੇ ਹੋਣੇ ਕਿਸੇ ਹੋਰ ਢੰਗ। ਉਹ ਉਹਨੂੰ ਕਹਿੰਦਾ ਨਾਮਾ ਮਾਇਆ ਮੋਹਿਆ, ਕਹਿ ਤਰਲੋਚਨ ਮੀਤ, ਕਾਹੇ ਛੀਪੇ ਛਾਇ ਲੈ ਰਾਮ ਨਾ ਲਾਗਿਆ ਚੀਤ। ਤੇ ਅੱਗੋਂ ਜਵਾਬ ਆਇਆ ਰਾਮਾ ਕਹਿ ਤਰਲੋਚਨਾ, ਨਾਮਾ ਕਹੇ ਤਰਲੋਚਨਾ, ਮੁਖ ਤੇ ਰਾਮ ਸਮਾਲ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਤੇ ਫਿਰ ਉੱਥੇ ਇੱਕ ਅੱਛੇ ਸ਼ਬਦ ਦੇ ਵਿੱਚ ਹੀ ਇੱਕ ਸਿੱਧਾ ਜਿਹੜਾ ਉਹਨਾਂ ਨੇ ਨਾਮਦੇਵ ਜੀ ਨੂੰ ਉਪਦੇਸ਼ ਦਿੱਤਾ ਹੈ, ਇਹ ਨਾਮਦੇਵ ਜੀ ਨੇ ਤਰਲੋਚਨ ਜੀ ਨੂੰ ਉਹ ਸ਼ਬਦ ਵੀ ਹੈਗਾ ਆ ਨੀਲੇ ਕਾਗਜ਼, ਉਹ ਉਹਦੇ ਵਿੱਚ ਉਹ ਸਾਰਾ ਜ਼ਿਕਰ ਕਰਦੇ ਨੇ ਕਿ ਉਹ ਕਿਸ ਤਰ੍ਹਾਂ ਅਸੀਂ ਜਿਹੜਾ ਹੈ ਕਣਕ ਕਲਾ ਮਨ ਰਾਮ ਨਾਮਾ ਦੇ ਦੀਏ ਜੈਸੇ ਕਣਕ ਕਲਾ ਚਿਤ ਮਾਂਡੀਏ, ਉਸ ਸ਼ਬਦ ਦੇ ਵਿੱਚੋਂ ਸਮਝਾ। ਇਸੇ ਤਰ੍ਹਾਂ ਜਿਸ ਸ਼ਬਦ ਦਾ ਹੁਣ ਮੈਂ ਜ਼ਿਕਰ ਕੀਤਾ ਕਿ ਗੁਰੂ ਸਾਹਿਬ ਇਹ ਕਹਿ ਰਹੇ ਕੋਈ ਕੁਛ ਬੋਲਦਾ ਕੋਈ ਕੁਛ ਕਰਦਾ। ਇੱਕ ਛੋਟੀ ਜਿਹੀ ਮਿਸਾਲ ਮੈਨੂੰ ਯਾਦ ਆਉਂਦੀ ਹੈ ਕਿ ਤੋਤਾ ਰਾਮ ਰਾਮ ਕਰਦਾ ਹੋਵੇ, ਤੋਤੇ ਨੂੰ ਰਾਮ ਰਾਮ ਨਹੀਂ ਸਮਝ ਆਉਂਦਾ, ਆਪਾਂ ਫਿਰ ਕਿਸੇ ਪ੍ਰੋਗਰਾਮ ਦੇ ਵਿੱਚ ਇਸਦਾ ਜ਼ਿਕਰ ਕਰਾਂਗੇ, ਪਰ ਸਿੱਧੀ ਗੱਲ ਹੈ ਗੁਰੂ ਨਾਨਕ ਪਾਤਸ਼ਾਹ ਇੱਕ ਗੱਲ ਉੱਥੇ ਹੀ ਸਮਾਪਤ ਕਰਦੇ, ਉਹ ਕਹਿੰਦੇ ਇੱਕ ਦੱਬੇ ਇੱਕ ਦੱਜੀਏ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਲਟੀਏ, ਇੱਕ ਵੀ ਹੱਸਣ ਪਾਏ ਨਾਨਕ।
1: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे 7 दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दीयां सेवावां लैण लई तुसी मालवा टायर्स नूं 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग, प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2121-3961 52 एवेन्यू, नॉर्थ ईस्ट, कैलगरी, कॉमनवेल्थ हाल दे बिल्कुल नेड़े। प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम, वैनिटी, क्लोजेट अते कमर्शियल मिल वर्क बारे कोई भी जानकारी लैण लई तुसी पॉल सेखो जी नूं 403-829-5000 या फिर 403-701-4947 ते संपर्क कर सकते हो। HMP कस्टम कैबिनेट्स लिमिटेड दा पता है, यूनिट नंबर 11-2316 27 एवेन्यू, नॉर्थ ईस्ट, कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
1: एक बार फिर तुहाडी सेवा दे विच हाजर हां, तुहाडा स्वागत है प्रोग्राम दे इस हिस्से दे विच। ਅੱਜ ਆਪਾਂ ਵਿਚਾਰ ਕਰਾਂਗੇ ਗੁਰਬਾਣੀ ਨੂੰ ਸਮਝਣਾ ਤੇ ਅਮਲ ਕਰਨਾ ਹੀ ਸਿੱਖ ਦੇ ਜੀਵਨ ਦਾ ਮਰੋੜ ਹੈ। ਆਮ ਤੌਰ ਤੇ ਇਹ ਦੇਖਿਆ ਜਾਂਦਾ ਹੈ, ਖਾਸ ਕਰ ਅਜੋਕੇ ਸਮੇਂ ਵਿੱਚ ਜਦੋਂ ਪਾਪੀਆਂ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ, ਕਿਸੇ ਇੱਕ ਸ਼ਬਦ ਨੂੰ ਚੁਣ ਕੇ ਉਹਨੂੰ ਵਾਰ ਵਾਰ ਰਿਪੀਟ ਕਰਨਾ, ਜਿਸ ਨੂੰ ਉਹ ਜਾਪ ਕਹਿੰਦੇ ਆ, ਤੇ ਉਸ ਦੇ ਨਾਲ ਉਹ ਸੋਚਦੇ ਆ ਕੋਈ ਪ੍ਰਾਪਤੀ ਹੋਏਗੀ, ਜਿਸ ਨੂੰ ਮੰਤਰ ਜਾਪ ਵੀ ਕਹਿੰਦੇ ਆ। ਗੁਰੂ ਸਾਹਿਬਾਨ ਨੇ ਇਸ ਤਰ੍ਹਾਂ ਦੇ ਕਿਸੇ ਵੀ ਮੰਤਰ ਜਾਪ ਦੀ ਕੋਈ ਵਿਵਸਥਾ ਜਿਹੜੀ ਆ ਪ੍ਰਵਾਨ ਨਹੀਂ ਕੀਤੀ। ਇੱਥੋਂ ਤੱਕ ਕਿ ਧਿਆਨ ਲਗਾਉਣਾ, ਧਿਆਨ ਹਟਾਉਣਾ, ਇਹਨਾਂ ਚੀਜ਼ਾਂ ਨੂੰ ਵੀ ਰੱਦ ਕੀਤਾ ਹੋਇਆ। ਅਸੀਂ ਜਦੋਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਹੀ ਸਰਵਣ ਕਰਦੇ ਹਾਂ ਜਾਂ ਉਸ ਨੂੰ ਪੜ੍ਹਦੇ ਹਾਂ, ਉਸ ਦੇ ਮੁਤਾਬਕ ਗੱਲ ਕਰਦੇ ਹਾਂ, ਸਮਝਦੇ ਹਾਂ, ਤਾਂ ਉੱਥੋਂ ਹੀ ਸ਼ੁਰੂ ਹੋ ਜਾਂਦਾ ਹੈ ਹਰ ਪ੍ਰਕਾਰ ਦੀ ਇਹੋ ਜਿਹੀ ਸੋਚ ਦਾ ਖੰਡਨ ਹੋ ਜਾਂਦਾ ਹੈ। ਅਤੇ ਉਸ ਨੂੰ ਗੁਰੂ ਸਾਹਿਬਾਨ ਕਹਿੰਦੇ ਕਿ ਇਹ ਯੂਜ਼ਲੈਸ, ਇਹਦੇ ਨਾਲ ਕੁਛ ਪ੍ਰਾਪਤ ਨਹੀਂ। ਜਿਵੇਂ ਸੋਚਿਆ ਸੋਚ ਨਾ ਹੋ ਗਈ, ਜੇ ਸੋਚੀ ਤਾਂ ਇੱਥੇ ਭਾਵ ਸੁੱਚ ਕਰਨ ਨਾਲ, ਭਾਵ ਤੀਰਥਾਂ ਤੇ ਇਸ਼ਨਾਨ ਕਰਨ ਕੋਈ ਪ੍ਰਾਪਤ ਨਹੀਂ ਹੁੰਦਾ। ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਖਦਾ, ਇੱਥੇ ਸਮਾਧੀ ਲਾ ਕੇ ਮੌਨ ਧਾਰ ਕੇ ਬੈਠਣ ਨੂੰ ਰਿਜੈਕਟ ਕੀਤਾ ਗਿਆ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾ, ਉਹ ਵਿਅਕਤੀ ਜਿਸਦੀ ਦ੍ਰਿਸ਼ਟੀ ਹੀ ਭੁੱਖ ਨਾਲ, ਜਿਸਦੀ ਅੱਖ ਨਹੀਂ ਰਚਦੀ, ਉਹਨੂੰ ਤੁਸੀਂ ਕਿੰਨਾ ਵੀ ਕੁਛ ਪਦਾਰਥ ਦੇ ਦਿਓ, ਉਹਨੇ ਕਦੀ ਸੈਟਿਸਫਾਈਡ ਨਹੀਂ ਹੋਣਾ। ਉਹਦੇ ਵਿੱਚ ਉਹ ਸਬਰ ਸੰਤੋਖ ਵਾਲੀ ਗੱਲ ਨਹੀਂ ਆਉਣੀ, ਬਲਕਿ ਇੱਥੋਂ ਤੱਕ ਕਿ ਸ੍ਰਿਸ਼ਟੀ ਦਾ ਸਿਧਾਂਤ ਹੀ ਪ੍ਰਕਿਰਤੀ ਦਾ ਸਹਿਸ ਖੱਟੇ ਲੱਕ ਉੱਠਦਾ ਆਵੇ, ਤ੍ਰਿਪਤ ਨਾ ਆਵੇ, ਪਾਇਆ ਪਾਛੇ ਪਾਵੇ, ਉਸਦੀ ਬੇਨਤੀ ਇਹੋ ਜਿਹੀ ਹੋ ਜਾਂਦੀ ਹੈ ਕਿ ਫਿਰ ਸਹਿਸ ਜਾਣ ਭਾਵ ਲੱਕ ਹੋਏ ਦੇਖ ਨਾ ਚੱਲੇ। ਕਿੰਨੀਆਂ ਵੀ ਟ੍ਰਿਕਾਂ, ਕਿੰਨੇ ਵੀ ਆਸਨ, ਕਿੰਨਾ ਕੁਛ ਹੋਰ ਜਿਹੜੀਆਂ ਚੀਜ਼ਾਂ ਨੇ, ਇਹਨਾਂ ਨੂੰ ਕਰਕੇ, ਕਰਮਕਾਂਡ ਨੂੰ ਕਰਕੇ ਕੋਈ ਪ੍ਰਾਪਤੀ ਨਹੀਂ ਹੋਣੀ, ਇਹ ਗੁਰਮਤ ਦਾ ਫੈਸਲਾ ਹੈ। ਗੁਰਮਤ ਦਾ ਫੈਸਲਾ ਹੈ ਕਿ ਕੇਵਲ ਪ੍ਰਾਪਤੀ ਹੋਣੀ ਹੈ, ਹੁਕਮ ਦੀ ਰਜ਼ਾ ਚ ਰਾਜ਼ੀ ਰਹਿ ਕੇ, ਤੇ ਉਸ ਹੁਕਮ ਦੀ ਰਜ਼ਾ ਚ ਰਾਜ਼ੀ ਕਿਵੇਂ ਰਹਿਣਾ ਹੈ, ਇਸੇ ਵਾਸਤੇ ਸਾਨੂੰ ਗੁਰਬਾਣੀ ਨੂੰ ਪੜ੍ਹਨਾ ਹੈ, ਗੁਰਬਾਣੀ ਨੂੰ ਸਮਝਣਾ ਹੈ, ਤੇ ਗੁਰਬਾਣੀ ਦੀ ਉਸ ਸਮਝ ਨੂੰ ਆਪਣੇ ਤੇ ਲਾਗੂ ਕਰਨਾ ਅਮਲੀ ਤੌਰ ਤੇ। ਅਮਲ ਵਿੱਚ ਗੁਰਬਾਣੀ ਅਨੁਸਾਰ ਜੀਵਣਾ ਹੈ, ਉਸਦੇ ਹਰ ਇੱਕ ਪਹਿਲੂ ਨੂੰ ਗੁਰੂ ਸਾਹਿਬਾਨ ਨੇ, ਭਗਤ ਸਾਹਿਬਾਨ ਨੇ ਵਿਚਾਰਿਆ ਤੇ ਗੁਰੂ ਸਾਹਿਬ ਨੇ ਇੱਕ ਖਜ਼ਾਨਾ ਇਕੱਤਰ ਕਰਕੇ ਦਿੱਤਾ, ਜਿੱਥੇ ਜੀਵਨ ਦੇ ਸੰਬੰਧੀ ਹਰ ਸਵਾਲ ਦਾ, ਹਰ ਔਕੜ ਦਾ ਸਮਾਧਾਨ, ਹਰ ਸਵਾਲ ਦਾ ਜਵਾਬ, ਹਰ ਸਮੱਸਿਆ ਦਾ ਸਮਾਧਾਨ ਤੇ ਜ਼ਿੰਦਗੀ ਕਿਵੇਂ ਜੀਣੀ ਹੈ, ਇਹਦਾ ਮਾਰਗ ਦਰਸ਼ਨ ਜਿਹੜਾ ਹੈ ਚਾਨਣ ਦੇ ਰੂਪ ਦੇ ਵਿੱਚ, ਕਿਉਂਕਿ ਗੁਰਬਾਣੀ ਨੂੰ ਗੁਰੂ ਸਾਹਿਬ ਨੇ ਚਾਨਣ ਕਿਹਾ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮੰਨਿਆ ਹੈ, ਇਸੇ ਕਰਕੇ ਇਸ ਚਾਨਣ ਨੂੰ, ਸ਼ਬਦ ਨੂੰ ਜਦੋਂ ਆਪਾਂ ਸ਼ਬਦ ਸਰਵਣ ਕਰ ਰਹੇ ਸੀ, ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸੈ ਅੰਧਕਾਰ ਤਹਿ ਮੰਦਰ ਖੁੱਲੀ ਕੋਠੜੀ ਰਤਨੇ ਨੂੰ, ਇਸ ਸਰੂਰ ਸਰੀਰ ਰੂਪੀ ਮੰਦਰ ਦੇ ਹਨੇਰੀ, ਇਸ ਮੰਦਰ ਦੇ ਅੰਦਰ, ਮਨ ਦੇ ਮੰਦਰ ਅੰਦਰ ਜਦੋਂ ਸਤਿਗੁਰੂ ਦੇ ਦੀਪਕ ਦਾ, ਸਤਿਗੁਰੂ ਦੇ ਚਾਨਣ ਦਾ, ਗਿਆਨ ਦਾ ਪ੍ਰਕਾਸ਼ ਹੋ ਗਿਆ ਤੇ ਇਹਦੇ ਅੰਦਰੋਂ ਜਹਾਲਤ ਦਾ ਹਨੇਰਾ ਸਦਾ ਸਦਾ ਲਈ ਮਿਟ ਗਿਆ ਤੇ ਇਹਦੇ ਅੰਦਰ ਜਿਹੜੇ ਗੁਣ ਸੁਭਾਇਮਾਨ ਸਨ, ਹੀਰਿਆਂ ਵਰਗੇ, ਰਤਨਾਂ ਵਰਗੇ, ਉਹ ਚਮਕ ਉੱਠੇ, ਉਹ ਦ੍ਰਿਸ਼ਟੀਗੋਚਰ ਹੋਏ। ਪਾਓ ਇਨਸਾਨ ਦੇ ਅੰਦਰ ਉਸ ਪ੍ਰਭੂ ਦੀ ਮੌਜੂਦਗੀ ਹੈਗੀ ਆ, ਪਰ ਉਸਦੇ ਮੌਜੂਦਗੀ ਦੀ ਹੋਂਦ ਦਾ ਅਹਿਸਾਸ ਉਦੋਂ ਹੀ ਹੋਏਗਾ ਜਦੋਂ ਸ਼ੁਭ ਗੁਣਾਂ ਦਾ ਧਾਰਨੀ ਹੋਏਗਾ। ਸਾਰਾ ਖੇਲ ਹੀ ਜਿਹੜਾ ਹੈ ਗੁਣਾਂ ਤੇ ਉਹ ਬਣਦਾ, ਤੇ ਇਸੇ ਹੀ ਖੇਲ ਦੇ ਵਿੱਚ ਗੁਰਬਾਣੀ ਅਨੁਸਾਰ ਜਿਹੜੇ ਕਾਲਪਨਿਕ ਸਵਰਗ ਤੇ ਨਰਕ ਨੇ, ਉਹ ਵੀ ਇਸੇ ਜੀਵਨ ਦੇ ਵਿੱਚ ਇੱਥੇ ਹੀ ਨੇ, ਕਿਤੇ ਹੋਰ ਨਹੀਂ ਹੈ, ਕਿਉਂਕਿ ਗੁਰਬਾਣੀ ਨੇ ਜਿਸ ਮੁਕਤੀ ਦਾ ਜ਼ਿਕਰ ਆਉਂਦਾ ਹੈ ਥਰੂਆਊਟ ਹਿੰਦੂ ਮਾਇਥੋਲੋਜੀ, ਹਿੰਦੂ ਗ੍ਰੰਥਾਂ ਸ਼ਾਸਤਰਾਂ ਚ, ਅੱਠ ਦਰਸ਼ਨ ਦੇ ਵਿੱਚ, ਜਾਂ ਭਾਰਤੀ ਪਰੰਪਰਾ ਦੇ ਵਿੱਚ ਵੇਦ ਜਿਹੜੇ ਨੇ ਉਹਨਾਂ ਦੇ ਵਿੱਚ, ਗੁਰਬਾਣੀ ਦੇ ਵਿੱਚ ਕਿਸੇ ਵੀ ਥਾਂ ਤੇ ਮਰਨ ਨਾਲ ਕਿਸੇ ਮੁਕਤੀ ਦੀ ਪ੍ਰਾਪਤੀ ਦਾ ਜ਼ਿਕਰ ਨਹੀਂ, ਕਿਉਂਕਿ ਗੁਰਮਤ ਇਹ ਮੰਨਦੀ ਹੈ ਕਹੋ ਨਾਨਕ ਗੁਰ ਹੁਕਮ ਚੁਕਾਇਆ, ਨਾ ਕੋ ਮਰੇ ਨਾ ਆਵੇ ਜਾਇਆ। ਸੋ ਜੇ ਹੁਣ ਕੋਈ ਇਹ ਕਹੇ ਕਿਸੇ ਕਾਲਪਨਿਕ ਸੰਸਾਰ ਦੀ ਗੱਲ, ਤੇ ਗੁਰੂ ਨਾਨਕ ਪਾਤਸ਼ਾਹ ਬਾਬਾ ਜੇ ਬੁਲੰਦ ਕਹਿੰਦੇ ਆ, ਇੱਕ ਦੱਬੇ ਇੱਕ ਦੱਜੀਏ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਲਟੀ, ਇੱਕ ਵੀ ਹੱਸਣ ਪਾਏ, ਨਾਨਕ ਇਹ ਨਾ ਜਾਪਈ ਕਿੱਥੇ ਜਾਏ ਸਮੇਂ। ਕਿਉਂਕਿ ਜਿਹੜਾ ਸਰੀਰ ਏ ਇਹ ਤੇ ਕਿਤੇ ਜਾ ਨਹੀਂ ਸਕਦਾ। ਬੜੀਆਂ ਉਦਾਹਰਣਾਂ ਨੇ, ਸੇਠ ਦੁਨੀ ਚੰਦ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਸੂਈ ਦਿੱਤੀ ਸੀ ਕਿ ਛੋਟੀ ਜਿਹੀ ਵਾਸਤੇ, ਸਮਝਾਉਣਾ ਇਹੀ ਸੀ ਨਾ, ਜੇ ਕਿਤੇ ਕੋਈ ਚੀਜ਼ ਫਿਜ਼ੀਕਲ ਜਾਂਦੀ ਹੁੰਦੀ, ਜੇ ਸਰੀਰ ਹੀ ਜਾਂਦਾ ਹੋਣਾ, ਇਹ ਕਹਿਣ ਲੱਗੇ ਮੈਨੂੰ ਮੇਰੀ ਸੰਭਾਲ ਕੇ ਰੱਖੀ। ਮੈਂ ਕਿਸੇ ਅਗਲੇ ਜਹਾਨ ਚ ਸੋ ਕਾਰਡ ਜਿਹੜਾ ਜਹਾਨ ਹੈ ਉੱਥੋਂ ਤੇਰੇ ਕੋਲੋਂ ਵਸੂਲ ਲਵਾਂ, ਕਿਉਂਕਿ ਹੋ ਸਕਦਾ ਹੈ ਕਿ ਉਹਨੇ ਗਲਾਂ ਗਲਾਂ ਚ ਉਸ ਜਹਾਨ ਦੀ ਗੱਲ ਕੀਤੀ। ਜਦੋਂ ਘਰ ਆਇਆ, ਘਰਵਾਲੀ ਨੂੰ ਕਿਹਾ ਕਿ ਸੂਈ ਸੰਭਾਲ ਕੇ ਰੱਖਣੀ ਆ, ਇਹ ਗੁਰੂ ਸਾਹਿਬ ਨੇ ਵਾਅਦਾ ਕੀਤਾ। ਉਹ ਕਹਿਣ ਲੱਗੀ ਗੁਰੂ ਸਾਹਿਬ ਨੂੰ, ਇਹ ਵੀ ਪੁੱਛ ਕੇ ਆਓ ਕਿ ਭਾਈ ਇਹ ਤਾਂ ਲੈ ਕੇ ਕਿੱਦਾਂ ਜਾਵਾਂਗਾ, ਮੇਰਾ ਸਾਰਾ ਕੁਛ ਤੇ ਮੈਂ ਕੁਛ ਵੀ ਇਹਨਾਂ ਨਾਲ ਲੈ ਜਾ ਸਕਦਾ। ਇੱਕ ਸਮਝਾਉਣ ਦੀ ਗੱਲ ਸੀ ਗੁਰੂ ਸਾਹਿਬ ਨੇ, ਉਸਨੂੰ ਸਮਝ ਵੀ ਆ ਗਈ ਕਿ ਵਾਕਈ ਮੈਂ ਇਸ ਚੋਂ ਕੁਛ ਵੀ ਨਹੀਂ ਲੈ ਜਾ ਸਕਦਾ, ਸੂਈ ਕਿਵੇਂ ਲੈ ਜਾਵਾਂ। ਇਹ ਕੰਸੈਪਟ ਗੁਰੂ ਸਾਹਿਬ ਨੇ ਇਸੇ ਕਰਕੇ ਦਿੱਤਾ ਬਾਣੀ ਦੇ ਅਨੁਸਾਰ ਕਿ ਨਾਨਕ ਇਹ ਨਾ ਜਾਪੇ ਕਿੱਥੇ ਜਾ ਸਕੇ, ਇਹ ਤਾਂ ਪਤਾ ਹੀ ਨਹੀਂ ਲੱਗ ਸਕਦਾ ਕਿ ਜਿਹੜਾ ਇਹ ਵਿਅਕਤੀ ਹੈ, ਜਿਹੜਾ ਜੀਵ ਹੈ, ਕਿੱਥੇ ਜਾ ਕੇ ਸਮਾ ਜਾਂਦਾ, ਕਿੱਥੇ ਜਾ ਕੇ ਮਿਲ ਜਾਂਦਾ। ਪਰ ਦੂਸਰੇ ਪਾਸੇ ਉਹ ਇਸੇ ਨੂੰ ਇਸ ਤਰ੍ਹਾਂ ਬਿਆਨ ਕਰਦੇ ਆ, ਸਭ ਮੈਂ ਜੋਤ ਜੋਤ ਹੈ ਸੋਏ, ਕਿਸ ਦੇ ਚਾਨਣ ਸਭ ਮੈਂ ਚਾਨਣ, ਕਿ ਜਿਹੜਾ ਸਮੁੱਚੇ ਸੰਸਾਰ ਦੇ ਵਿੱਚ ਜੀਵਾਂ ਦੇ ਅੰਦਰ ਜਿਹੜੀ ਜੋਤ ਹੈ ਉਹ ਉਸੇ ਇੱਕ ਵਾਹਿਦ ਹਸਤੀ ਦੀ, ਉਹੀ ਹਰ ਥਾਂ ਪ੍ਰਕਾਸ਼ਮਾਨ ਹੁੰਦੀ, ਤੇ ਉਹ ਸਾਰਾ ਹੀ ਜਿਹੜਾ ਗਿਆਨ ਹੈ, ਉਹ ਸਾਰੀ ਹੀ ਜਿਹੜੀ ਸਮਝ ਹੈ, ਉਹ ਹਰ ਥਾਂ ਜਿਸ ਨੂੰ ਅਸੀਂ ਆਤਮਾ ਦਾ ਨਾਂ ਲੈਂਦੇ ਹਾਂ, ਉਹ ਉਸੇ ਦੇ ਹੀ ਜੋਤ ਦਾ ਸਦਕਾ, ਉਸੇ ਹੀ ਬ੍ਰਹਿਮੰਡੀ ਆਤਮਾ ਦਾ ਸਦਕਾ ਪ੍ਰਕਾਸ਼ਮਾਨ ਹੈ ਬਾਡੀ ਦੇ ਅੰਦਰ, ਕਿਉਂਕਿ ਬਾਡੀ ਦੇ ਅੰਦਰ ਜਿਹੜਾ ਇਹ ਦਿਮਾਗ ਰੂਪੀ ਜਿਹੜਾ ਮਟੀਰੀਅਲ ਹੈ, ਇਹੀ ਦਸਮ ਦੁਆਰ ਵੀ ਹੈ। ਜਦੋਂ ਗੁਰੂ ਸਾਹਿਬ ਕਹਿੰਦੇ ਨਾ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਹਾ ਹੈ, ਦਸਵਾਂ ਦੁਆਰ ਜਿਹੜਾ ਹੈ ਉਹ ਮਨੁੱਖ ਦਾ ਚੇਤਨ ਮਨ ਹੈ, ਤੇ ਇਹ ਕਿਸੇ ਕਿਸੇ ਦਾ ਹੀ ਜਿਹੜਾ ਹੈ ਪੂਰਾ ਉਜਾਗਰ। ਇਹ ਮਨ ਜਿਹੜਾ, ਕਿਉਂਕਿ ਇਹ ਜਿਹੜਾ ਦਸਵਾਂ ਦੁਆਰ ਹੈ ਇਹ ਕੋਈ ਭੌਤਿਕ ਨਹੀਂ ਹੈ, ਫਿਜ਼ੀਕਲ ਨਹੀਂ ਆ, ਇਹ ਵਿਚਾਰ ਦਾ ਗਿਆਨ ਦਾ ਸਾਧਨ ਹੈ। ਬੇਸ਼ੱਕ ਇਹ ਸਾਰੀ ਮੈਮਰੀ ਜਿਹੜੀ ਆ ਸਾਡੇ ਬ੍ਰੇਨ ਦੇ ਅੰਦਰ, ਸਾਡੇ ਨਿਊਰਾਨ ਦੇ ਅੰਦਰ ਉਸੇ ਤਰ੍ਹਾਂ ਸਟੋਰ ਹੁੰਦੀ ਹੈ, ਜੇ ਦਿਮਾਗ ਨੂੰ ਕਿਸੇ ਨੂੰ ਸੱਟ ਲੱਗ ਜਾਏ ਸਭ ਕੁਝ ਭੁੱਲ ਜਾਂਦਾ, ਇਹ ਉੱਥੇ ਸਟੋਰ ਪਈ ਹੋਈ। ਤੇ ਜੀਵਨ ਜਿਹੜਾ ਹੈ ਇਹ ਚੱਲ ਰਿਹਾ ਹੈ, ਕਿਉਂਕਿ ਇਹ ਇੱਕ ਭੌਤਿਕ ਪ੍ਰਕਿਰਿਆ ਹੈ। ਇਹ ਪ੍ਰਕਿਰਿਆ ਜਿਸ ਵੇਲੇ ਇਸ ਧਰਤੀ ਦੇ ਉੱਪਰ ਅੱਜ ਤੋਂ ਸਾਢੇ 4 ਕਰੋੜ ਸਾਲ ਪਹਿਲਾਂ, ਜਾਂ ਸਵਾ ਕੁ 4 ਕਰੋੜ ਸਾਲ, ਮਤਲਬ ਕਰੋੜ ਨਹੀਂ ਬਲਕਿ ਅਰਬ ਸਾਲ ਪਹਿਲਾਂ, ਜੜ ਤੋਂ ਚੇਤਨ ਬਣਿਆ, ਜਿਸ ਨੂੰ ਆਪਾਂ ਵਿਗਿਆਨ ਦੀ ਸਟੱਡੀ ਦੇ ਵਿੱਚ ਕਹਿੰਦੇ ਹਾਂ ਅਬਾਇਓਜੈਨਸਿਸ, ਕਿਵੇਂ ਇਹ ਜੀਵ ਚੇਤਨ ਹੋਇਆ, ਯੂਨੀਸੈਲੂਲਰ ਬਣਿਆ, ਜਿਹੜਾ ਜੀਵਨ ਸੀ, ਤੇ ਇਹੀ ਵਿਕਸਿਤ ਹੁੰਦਾ ਹੁੰਦਾ ਅੱਜ ਸੰਸਾਰ ਦੇ ਉੱਪਰ ਆਪਾਂ ਜਿਹੜੀਆਂ ਪ੍ਰਜਾਤੀਆਂ ਦੇਖਦੇ ਹਾਂ। ਪਰ ਇੱਕ ਸਟੱਡੀ ਦੇ ਮੁਤਾਬਕ ਜਿੰਨਾ ਜੀਵਨ ਅੱਜ ਧਰਤੀ ਦੇ ਉੱਪਰ ਕੋਈ 87 ਮਿਲੀਅਨ ਜੀਵਨ ਹੈ, ਤੇ ਇਹਦੇ ਵਿੱਚੋਂ ਇਹ ਕੇਵਲ 5% ਹੈ ਜਿਹੜਾ ਸੰਸਾਰ ਦੀ ਹੋਂਦ ਤੋਂ ਲੈ ਕੇ ਅੱਜ ਤੱਕ ਜਿਹੜਾ ਜੀਵਨ ਆਇਆ। ਬਹੁਤ ਸਾਰੀਆਂ ਜਾਤੀਆਂ ਜਿਹੜੀਆਂ ਨੇ ਉਹ ਐਕਸਟਿੰਕਟ ਹੋ ਗਈਆਂ, ਆਈਆਂ ਤੇ ਚਲੀਆਂ ਗਈਆਂ। ਇਹ ਸਾਰਾ ਕੁਦਰਤ ਦਾ ਖੇਡ ਹੈ, ਅਕਾਲ ਪੁਰਖ ਦੇ ਹੁਕਮ ਦਾ ਪਸਾਰਾ ਹੈ। ਕਦੋਂ ਕੋਈ ਚੀਜ਼ ਇਨਸਾਨ ਦੀ ਹੋਂਦ ਵੀ ਜਿਹੜੀ ਹੈ ਬਾਈ ਚਾਂਸ ਕੁਦਰਤ ਦੇਖੇਗੀ ਕਿ ਅਫਰੀਕਾ ਦੇ ਵਿੱਚ ਪੂਰਬ ਤੋਂ ਪੱਛਮ ਨੂੰ ਡਿਵਾਈਡ ਕਰਨ ਵਾਲੀ ਇੱਕ ਪਹਾੜੀ ਉਭਰ ਕੇ ਆ ਗਈ, ਕਿਉਂਕਿ ਟਾਈਟੈਨਿਕ ਪਲੇਟਾਂ ਦਾ ਜਦੋਂ ਤੇ ਦੂਜੇ ਪਾਸੇ ਬਾਰਿਸ਼ਾਂ ਦਾ ਜਿਹੜਾ ਜਿਹੜੀ ਮੌਨਸੂਨ ਸੀ ਰੁਕ ਜਾਂਦੀ ਸੀ ਤੇ ਬਾਰਿਸ਼ਾਂ ਘੱਟ ਹੋਣੀਆਂ ਸ਼ੁਰੂ ਹੋਈਆਂ, ਵੱਡੇ ਦਰਖਤਾਂ ਦੀ ਥਾਂ ਤੇ ਛੋਟੇ ਛੋਟੇ ਜ਼ਮੀਨ ਤੇ ਕਾਫੂਸੀ ਹੋਣ ਲੱਗਾ, ਛੋਟੇ ਦਰਖਤ ਹੋਣ ਲੱਗੇ, ਤੇ ਜਿਹੜੇ ਇਹ ਜਿਹਨਾਂ ਨੂੰ ਪਹਿਲਾਂ ਪ੍ਰਾਈਮੇਟਸ ਕਹਿੰਦੇ ਸੀ, ਫਿਰ ਪ੍ਰਾਈਮ ਜਿਸਾਂ ਦੂਸਰਾ ਨਾਂ ਜਿਹੜਾ ਇਹਨਾਂ ਦਾ ਹੈ ਗ੍ਰੇਟ ਐਪਸ, ਉਹ ਇਹਨਾਂ ਨਾਲੋਂ ਅਲੱਗ ਨੇ। ਸਭ ਪ੍ਰਾਈਮੇਟਸ ਇੱਕ ਇਹੋ ਜਿਹੀ ਬੰਦਰਾਂ ਵਰਗੀ ਜਾਤੀ ਸੀ ਜਿਸ ਨੂੰ ਦਰਖਤਾਂ ਤੋਂ ਉਤਰ ਕੇ ਜ਼ਮੀਨ ਤੇ ਵੀ ਆਉਣਾ ਪਿਆ। ਇਸ ਤਰ੍ਹਾਂ ਵਿਕਸਿਤ ਹੁੰਦੇ ਹੁੰਦੇ ਇੱਕ ਜਾਤੀ ਐਸੀ ਵੀ ਆਈ ਜਿਸ ਨੇ ਦੋ ਪੈਰਾਂ ਤੇ ਤੁਰਨਾ, ਕਿਉਂਕਿ ਜ਼ਮੀਨ ਤੇ ਚੱਲਣ ਵਾਸਤੇ ਫਾਸਟ ਵੀ ਰਹਿਣਾ ਸੀ, ਦੋ ਪੈਰਾਂ ਤੇ ਖੜੇ ਹੋ ਕੇ ਵੀ ਦੇਖਣਾ ਸੀ, ਕਾਹ ਦੇ ਮੈਦਾਨਾਂ ਚੋਂ ਆਪਣੀ ਸੁਰੱਖਿਆ ਦਾ ਪ੍ਰਬੰਧ ਵੀ ਕਰਨਾ ਸੀ। ਦੋ ਪੈਰਾਂ ਤੇ ਬਾਈਪੈਡਲ ਹੋ ਗਈ, ਟੈਟਰਾਪੋਡਸ ਤੋਂ ਬਾਈਪੈਡਲ, ਕੋਈ ਜ਼ਿਆਦਾ ਦੂਰ ਨਹੀਂ, 1 ਕਰੋੜ ਸਾਲ ਦੇ ਵਿੱਚ ਵਿੱਚ ਹੀ ਸਾਰਾ ਕੁਛ ਹੋਇਆ। ਤੇ ਉਹਨਾਂ ਪੂਰਵਜਾਂ ਦੀਆਂ ਜਾਤੀਆਂ ਅੱਗੇ ਡਿਵਾਈਡ ਹੋ ਗਈਆਂ ਹਾਲਾਤ ਦੇ ਕਰਕੇ, ਕਈ ਚੀਜ਼ ਕਾਰਨਾਂ ਦੇ ਕਰਕੇ ਇਨਸਾਨ ਜਿਹੜਾ ਵਜੂਦ ਚ ਆਇਆ, ਹੌਲੀ ਹੌਲੀ ਇੱਥੇ ਪਹੁੰਚ ਗਿਆ। ਪਰ ਇਸ ਇਨਸਾਨੀ ਜਿਹੜਾ ਅੱਜ ਜਿਸ ਨੂੰ ਅਸੀਂ ਹੋਮੋ ਸੈਪੀਅਨਸ ਕਹਿੰਦੇ, ਇਸ ਵਰਗੀ ਜਿਸ ਨੂੰ ਆਪਾਂ ਹੋਰ ਜਾਤੀਆਂ ਜਿਹੜੀਆਂ ਸੀ 21 ਜਾਤੀਆਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚੋਂ ਨਿਆਂਡਰਥੈਲਸ ਕਿਹਾ ਜਾਂਦਾ ਹੈ, ਹੋਮੋ ਫਲੋਰੈਂਸਿਸ ਹੁੰਦੇ ਆ ਇਸ ਤਰ੍ਹਾਂ ਦੇ, ਹੋਮੋ ਇਰੈਕਟਸ, ਆਰਡੀਪਿਥੈਕਸ, ਆਸਟ੍ਰਲੋਪਿਥੈਕਸ, ਕੁਛ ਤਾਂ ਇਹਨਾਂ ਚੋਂ ਇੱਕ ਇਹ ਵੀ ਹੈਗਾ ਕਿ ਇਹ ਨਹੀਂ ਹੈ ਕਿ ਬਈ ਇੱਕ ਸੀਕੁਐਂਸ ਦੇ ਵਿੱਚ ਸਾਰਾ ਕੁਛ ਹੋਇਆ। ਇੱਕ ਸਮੇਂ ਹੀ 8 ਜਾਤੀਆਂ ਜਿਹੜੀਆਂ ਸੀ ਮੌਜੂਦ ਸੀ ਧਰਤੀ ਦੇ ਉੱਪਰ, ਤੇ ਪਿਛਲੇ 12-15 ਹਜ਼ਾਰ ਸਾਲ ਤੋਂ ਸਿਰਫ ਕੇਵਲ ਇੱਕ ਜਾਤੀ ਹੈ ਹੋਮੋ ਸੈਪੀਅਨਸ। ਉਸਦੇ ਕਈ ਕਾਰਨ ਨੇ, ਹਾਲਾਤ ਦੇ ਮੁਤਾਬਕ ਫਿੱਟ ਹੋਣਾ ਜਾਂ ਕੁਛ, ਇਹੋ ਜਿਹੀਆਂ ਜਿਹੜੀਆਂ ਪ੍ਰਜਾਤੀਆਂ ਸੀ ਜਿਸ ਨੂੰ ਆਪਾਂ ਕਹਿੰਦੇ ਹਾਂ ਜੀਨਸ, ਪਹਿਲਾਂ ਤੇ ਹੋ ਗਿਆ ਨਾ ਆਪਾਂ ਜਿਸ ਨੂੰ ਇੱਕ ਸਪੈਸ਼ੀਜ਼ ਕਹਿੰਦੇ ਹਾਂ, ਦੂਜਾ ਹੋ ਗਿਆ ਜੀਨਸ, ਤੇ ਤੀਸਰਾ ਫਿਰ ਇੱਕ ਜੀਨਸ ਤੋਂ ਉੱਪਰ ਇੱਕ ਫੈਮਿਲੀ ਹੁੰਦੀ ਹੈ। ਇਸ ਫੈਮਿਲੀ ਦੇ ਵਿੱਚ ਜਿੰਨੇ ਵੀ ਪ੍ਰਾਈਮੈਟਸ ਨੇ, ਭਾਵੇਂ ਉਹ ਬੰਦਰ ਨੇ, ਭਾਵੇਂ ਉਹ ਬੋਨੋਬੋਸ ਨੇ, ਭਾਵੇਂ ਉਹ ਚਿੰਪੈਂਸੀ ਨੇ, ਭਾਵੇਂ ਉਹ ਹੋਰ ਕਈ ਜਾਤੀਆਂ ਨੇ ਜਿਹੜੀਆਂ ਬਾਈਪੈਡਲ ਨੇ, ਇਹ ਸਾਰੇ ਹੀ ਉਹਦੇ ਵਿੱਚ ਆ ਜਾਂਦੇ ਹਨ। ਜਾਂ ਬਾਕੀ ਜਾਨਵਰਾਂ ਦੀਆਂ ਜਿਹੜੀਆਂ ਨੇ, ਜਿਸ ਤਰ੍ਹਾਂ ਕੈਟ ਫੈਮਿਲੀ ਜਿਹਦੇ ਵਿੱਚ ਸ਼ੇਰ, ਚੀਤਾ, ਟਾਈਗਰ ਵਗੈਰਾ, ਇਹ ਸਾਰੇ ਆ ਜਾਂਦੇ ਆ। ਇੱਕ ਹੋਰ ਹੈ ਜਿਸ ਤਰ੍ਹਾਂ, ਇਸ ਤਰ੍ਹਾਂ ਅਣਗਿਣਤ ਜਿਹੜੀਆਂ ਹੈਗੀਆਂ। ਤੇ ਇਹ ਸਾਰਾ ਕੁਛ ਜਿਹੜਾ ਹੈ, ਮੇਰੇ ਦੱਸਣ ਦਾ ਮਤਲਬ ਜਾਂ ਕਹਿਣ ਦਾ ਮਤਲਬ ਹੈ ਕਿ ਇਹ ਸਭ ਕੁਛ ਜੋ ਸੰਸਾਰ ਤੇ ਪ੍ਰਕਿਰਿਆ ਚੱਲਦੀ ਹੈ, ਇਹ ਪ੍ਰਕਿਰਤੀ ਦੀ, ਇਹ ਹੁਕਮ ਦੇ ਅੰਦਰ ਹੁਕਮ ਕਿਵੇਂ ਕਰਾਉਂਦਾ, ਕੀ ਕਰਾਉਂਦਾ, ਤੇ ਮਨੁੱਖ ਦੇ ਵਾਸਤੇ ਗੁਰਸਿੱਖ ਦੀ ਆਪਾਂ ਗੱਲ ਕਰ ਰਹੇ ਸੀ, ਉਹ ਦੂਜੇ ਪਾਸੇ ਚਲੇ ਗਏ ਕਿ ਗੁਰਸਿੱਖ ਜਿਹੜਾ ਹੈ, ਉਸ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਨਰਬਦ ਨਰਬਦ ਤੰਦੂ ਕਾਰਾ ਤਨ ਗਗਨਾ ਹੁਕਮੇ ਪਾਰਾ, ਨਾ ਦਿਨ ਰਹਿਣ, ਨਾ ਚੰਦ, ਨਾ ਸੂਰਜ ਸੁਣ ਸਮਾਧ ਲਗਾਏਗਾ, ਤੇ ਉਹਦੇ ਵਿੱਚ ਹੀ ਉਹ ਹੌਲੀ ਹੌਲੀ ਉਸ ਸ਼ਬਦ ਦੇ ਵਿੱਚ ਹੀ ਬਿਆਨ ਕਰਦੇ ਨੇ ਕਿ ਕੁਛ ਵੀ ਨਹੀਂ ਸੀ, ਨਾ ਕਰਮ ਕਾਂਡ ਸੀ, ਨਾ ਕੋਈ ਬੋਲੀ ਸੀ, ਨਾ ਕੁਛ ਸੀ, ਹੌਲੀ ਹੌਲੀ ਉਸ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਜਾਂ ਤਿਸ ਭਾਣਾ ਤਾਂ ਜਗ ਤੇ ਉਪਾਇਆ ਬਾਜ ਕਲਾ ਆਡਾਲ ਹੈ। ਫਿਰ ਉਸ ਤੋਂ ਬਾਅਦ ਉਹ ਪਹਿਲਾਂ ਤੇ ਕਹਿੰਦੇ ਨਾ ਮਾਂ ਬਿਸ਼ਨ ਨਵੀਂ ਤੈ ਕਾਲਾ, ਇੱਥੇ ਕਹਿੰਦੇ ਆ ਫਿਰ ਉਹਨਾਂ ਸਾਰਿਆਂ ਨੂੰ ਅਕਾਲ ਪੁਰਖ ਨੇ ਆਪ ਸਿਰਜਿਆ, ਬਾਜ ਕਲਾ ਆਡਾਲ ਹੈ। ਜਦੋਂ ਇਸ ਸੰਸਾਰ ਦੀ ਗੱਲ, ਜਗਤ ਦੀ ਗੱਲ ਕਰ ਰਿਹਾ ਗੁਰੂ ਸਾਹਿਬ, ਉਸ ਵੇਲੇ ਵੀ ਇਹ ਹਵਾਲਾ ਦੇ ਲਿਆ ਕਿ ਇਹ ਖਲਾ ਦੇ ਵਿੱਚ ਇੱਕ ਉੱਡ ਰਹੀ ਸ਼ੈ ਜਿਸ ਨੂੰ ਬਿਨਾਂ ਕਿਸੇ ਸਪੋਰਟ ਦੇ ਖਲਾ ਦੇ ਵਿੱਚ ਐਸਟੈਬਲਿਸ਼ ਕੀਤਾ ਹੋਇਆ ਤੇ ਆਪਣੇ ਜਿਹੜਾ ਇਹਦਾ ਮਿਆਰ ਹੈ ਉਹਦੇ ਗਿਰਦ ਘੁੰਮ ਰਹੀ ਹੈ, ਸੂਰਜ ਦੇ ਗਿਰਦ ਘੁੰਮ ਰਹੀ ਹੈ ਦੋ ਪੈਟਰਨ ਦੇ ਨਾਲ, ਜਿਹੜਾ ਇੱਕ ਆਪਣੇ ਐਕਸਸ ਦੇ ਉੱਪਰ ਧੁਰੇ ਦੇ ਉੱਪਰ, ਦੂਜਾ ਉਹਦੇ ਗਿਰਦ ਪਰਿਕਰਮਾ ਕਰਦੀ ਹੈ। ਸੋ ਇਹ ਸਾਰਾ ਕੁਛ ਜਿਹੜਾ ਹੈ ਇਹ ਅਕਾਲ ਪੁਰਖ ਨੇ ਪੈਦਾ ਕੀਤਾ ਤੇ ਇਸੇ ਕਰਕੇ ਹਰ ਥਾਂ ਤੇ ਜਦੋਂ ਇਹ ਕਹਿੰਦੇ ਨਾ ਕਿ ਰਿਜਕ ਦੀਆ ਸਭ ਨੂੰ ਕੁਛ, ਪਹਿਲਾਂ ਰਿਜਕ ਆਉਂਦਾ ਹੈ, ਫਿਰ ਜੇ ਉਹੋ ਜਿਹਾ ਰਿਜਕ ਹੁੰਦਾ ਹੈ ਉਹੋ ਜਿਹਾ ਜੀਵ ਨੂੰ ਪੈਦਾ ਹੁੰਦਾ ਉਸਦੇ ਅੰਦਰ। ਪਰ ਹੁਣ ਜਿਹੜੇ ਦੁਨੀਆਂ ਦੇ ਵਿੱਚ ਸੰਸਾਰ ਦੇ ਵਿੱਚ ਆਪਾ ਤਾਪੀਏ ਇਹ ਕਿਉਂ ਹੈ, ਇਸ ਦਾ ਕਾਰਨ ਵੀ ਜਿਹੜਾ ਹੈ ਉਹ ਇਹ ਨਹੀਂ ਆ ਕਿ ਕੁਛ ਪੈਦਾ ਨਹੀਂ ਹੋਇਆ। ਇਨਸਾਨ ਹੈਗਾ ਤੇ ਇਨਸਾਨ ਦੀ ਰੋਜ਼ੀ ਰੋਟੀ ਜੋ ਉਸਨੂੰ ਚਾਹੀਦਾ ਹੈ, ਜੋ ਉਹਦੇ ਸਰਵਾਈਵਲ ਦੀ ਨੀਡ ਹੈ, ਉਹ ਇਸੇ ਧਰਤੀ ਤੇ ਉਹ ਪੈਦਾ ਵੀ ਹੁੰਦੀ ਹੈ। ਹੁਣ ਤੇ ਉਹ ਆਪ ਉਪਜਾਉਂਦਾ ਹੈ ਪਰ ਇਸ ਤੋਂ ਪਹਿਲਾਂ ਉਹਨੂੰ ਮਿਲਦੀ ਸੀ, ਖਾਂਦਾ ਸੀ, ਜਾਂ ਉਹ ਜਿਸ ਤਰ੍ਹਾਂ ਕਿਉਂਕਿ ਮੀਟ ਈਟਰ ਵੀ ਸੀ, ਮਛਲੀ ਵੀ ਖਾਂਦਾ ਸੀ। ਹੋਮੋ ਸੈਪੀਅਨਸ ਦੇ ਸਰਵਾਈਵਲ ਦਾ ਕਾਰਨ ਹੀ ਇਹ ਸੀ ਕਿ ਇਸਨੇ ਹਰ ਤਰ੍ਹਾਂ ਦੀ ਕੰਡੀਸ਼ਨ ਦੇ ਅਨੁਸਾਰ ਆਪਣੇ ਆਪ ਨੂੰ ਅਡਾਪਟ ਕਰ ਤੇ ਉਹ ਸਾਰਾ ਕੁਛ ਜਿਹੜਾ ਅਬੰਡਨ ਹੈ। ਪਰ ਜਦੋਂ ਮੁਨਾਫਾਖੋਰੀ, ਇਕੱਠਾ ਕਰਨਾ, ਸਾਰਿਆਂ ਦੇ ਉਸ ਤੇ ਹੱਕ ਮਾਰਨਾ, ਉਸਨੂੰ ਆਪ ਸਾਂਭ ਲੈਣਾ, ਕਿਸੇ ਇੱਕ ਤਾਕਤਵਰ ਵਿਅਕਤੀ ਨੇ ਸੰਭਾਲ ਲਿਆ ਸਾਰਾ ਕੁਛ, ਜਿਸ ਤਰ੍ਹਾਂ ਅੱਜ ਦੁਨੀਆਂ 'ਚ ਦੇਖੀਏ ਕਿ 10% ਤੋਂ ਵੀ ਘੱਟ 5% ਲੋਕਾਂ ਦੇ ਕੋਲ ਸਾਰੀ ਦੁਨੀਆਂ ਦੀ ਜਿਹੜੀ ਜਾਇਦਾਦ ਹੈ, ਦੁਨੀਆਂ ਦਾ ਜਿਹੜਾ ਜਿਹੜੀ ਅਵੇਲੇਬਲ ਫੂਡ ਹੈ ਸਾਰਾ ਕੁਛ ਹੈ, ਤੇ 90-95% ਲੋਕ ਜਿਹੜੇ ਨੇ ਉਹ ਸਟਰਗਲ ਕਰਦੇ, ਉਹ ਗਰੀਬੀ ਦੀ ਰੇਖਾ ਤੇ ਨੇ। ਸੋ ਅੱਧੇ ਤੋਂ ਵੱਧ 70% ਤੋਂ ਜ਼ਿਆਦਾ ਜਿਹੜੀ ਦੁਨੀਆਂ ਦੇ ਰਿਸੋਰਸਿਸ ਨੇ ਕਿਸੇ। ਸੋ ਜਦੋਂ ਇਹ ਕਬਜ਼ੇ ਵਾਲੀ ਜਿਹੜੀ ਬੇਟੀ ਆ ਗਈ, ਇਸ ਨੇ ਹੀ ਜਿਹੜੀ ਇਹ ਰਿਜ਼ਕ ਦੀ ਉਥਲ ਪੁਥਲ ਹੈ ਇਸ ਨੂੰ ਪੈਦਾ ਕੀਤਾ ਹੋਇਆ, ਕਿਉਂਕਿ ਇਹ ਮੈਨ ਮੇਡ ਹੈ, ਪ੍ਰਕਿਰਤੀ ਮੇਡ ਨਹੀਂ। ਹਾਂ, ਪ੍ਰਕਿਰਤੀ ਨੇ ਜਦੋਂ ਕੋਈ ਬਿਪਤਾ ਪੈਦਾ ਕਰਨੀ ਹੈ, ਜਿਸ ਸਪੇਸ਼ੀਜ਼ ਨੂੰ ਫਿਨਿਸ਼ ਕਰਨਾ ਹੈ, ਐਕਸਟੈਂਡ ਕਰਨਾ ਹੈ, ਉਹਦੇ ਅਨੁਸਾਰ ਹਾਲਾਤ ਬਦਲ ਜਾਂਦੇ ਆ, ਤੇ ਜੇ ਉਹਨਾਂ ਚੋਂ ਕੋਈ ਸਰਵਾਈਵ ਕਰ ਜਾਂਦੇ ਆ ਉਹ ਅਗਲੀਆਂ ਜਨਰੇਸ਼ਨਾਂ ਤੋੜਦੇ ਆ, ਜੇ ਉਸ ਦੇ ਨਾਲ ਹੀ ਨਿਸ਼ਤ ਨਾਬੂਦ ਹੁੰਦੇ ਆ। ਜਿਸ ਤਰ੍ਹਾਂ ਆਪਾਂ ਕਿਹਾ ਕਿ ਵੀ 21 ਤੋਂ ਵੱਧ ਜਿਹੜੀਆਂ ਇਸ ਵਕਤ ਤੱਕ ਵਿਗਿਆਨ ਨੂੰ ਪਤਾ ਚੱਲਣ ਕਿ ਹਿਊਮਨ ਦੀਆਂ ਇਨਸਾਨ ਦਾ ਜਿਹੜਾ ਜੀਨੋਮ ਹੈ, ਜੀਨ ਉਹ ਜਿਹੀਆਂ ਜਿਹੜੀਆਂ ਪ੍ਰਜਾਤੀਆਂ ਜਾਤੀਆਂ ਹਿਊਮਨ ਵਾਲੀਆਂ ਮੌਜੂਦ ਸਨ, ਪਰ ਅੱਜ ਕੇਵਲ ਹੋਮੋ ਸੈਪੀਅਨ ਹੀ ਇੱਥੇ ਹੈ। ਇਹ ਸਾਰਾ ਕੁਛ ਜੋ ਹੈ ਇਹ ਪ੍ਰਾਕਿਰਤਿਕ ਨਿਯਮਾਂ ਦੇ ਆਧਾਰ ਤੇ ਹੁਕਮ ਦੇ ਵਿੱਚ ਹੀ ਬਣਦਾ ਵਿਗੜਦਾ, ਕਿਉਂਕਿ ਪਰਲੋ ਵੀ ਉਹੀ ਲਿਆਂਦਾ ਹੈ ਤੇ ਪਰਲੋ ਦੇ ਨਾਲ ਜਿਹੜਾ ਚੇਂਜ ਹੈ ਉਹ ਵੀ ਲਿਆਂਦਾ ਹੈ। ਜਿਸ ਆਪਾਂ ਜ਼ਿਕਰ ਕੀਤਾ ਸੀ ਕਿ ਚੇਂਜ ਦੇ ਨਾਲ ਹੀ ਸਮੇਂ ਦੇ ਪਰਿਵਰਤਨ ਦਾ ਵੀ ਪਤਾ ਲੱਗਦਾ। ਹਰ ਚੀਜ਼ ਜਿਹੜੀ ਆ ਜੋ ਪਜਿਉ ਸੋ ਵਿੰਸ ਹੈ, ਪਰ ਉਹ ਆਜ ਕੇ ਕਾਲ ਨਾਨਕ ਹਰ ਗੁਣ ਗਾਇ ਲੈ ਛਾੜ ਸਕਲ ਜਿੰਨਾ। ਸੋ ਗੁਰਸਿੱਖ ਦੇ ਵਾਸਤੇ ਗੁਰਬਾਣੀ ਅਨੁਸਾਰ ਚੱਲਣਾ, ਆਪਣੇ ਵਧੀਆ ਕਿਰਦਾਰ ਨੂੰ ਮੈਂਟੇਨ ਰੱਖਣਾ ਹੀ ਉਹਦੇ ਸਫਲ ਜੀਵਨ ਦਾ ਜਿਹੜੇ ਤੇ ਇਹੀ ਇੱਕ ਕਾਰਨ ਹੈ ਕਿ ਸਮਾਜ ਜਿਹੜਾ ਹੈ, ਸਮਾਜ ਕੁਛ ਨਿਯਮਾਂ ਦੇ ਆਧਾਰ ਤੇ ਜਿਹੜਾ ਵਿਚਰਦਾ ਹੈ। ਤਾਂ ਹੀ ਗੁਰੂ ਸਾਹਿਬ ਕਹਿੰਦੇ ਕਿ ਉਦਮੀ ਹੋ ਕੇ, ਜਿਸ ਹੁਣ ਵਿਹਲੜ ਬਾਬੇ ਲੋਕਾਂ ਕੋਲੋਂ ਮੰਗ ਕੇ ਖਾਂਦੇ ਆ, ਉਹਨਾਂ ਨੇ ਵੰਡਣਾ ਕੀ ਹੈ? ਭਾਵੇਂ ਉਹ ਕਿੰਨੇ ਅਮੀਰ ਹੋ ਗਏ ਨੇ ਪਰ ਹੈ ਤੇ ਲੋਕਾਂ ਕੋਲੋਂ ਹੀ ਮੰਗਦੇ ਆ ਨਾ। ਉਸ ਦੇ ਮੁਕਾਬਲੇ ਦੇ ਵਿੱਚ ਜੇ ਇੱਕ ਮਹਾਨ ਵਿਅਕਤੀ, ਆਮ ਵਿਅਕਤੀ ਜਿਸ ਨੂੰ ਜ਼ਿੰਦਗੀ ਦੇ ਰਾਜ਼ ਦਾ ਪਤਾ ਹੈ, ਜਿਸਨੇ ਜ਼ਿੰਦਗੀ ਦੇ ਰਾਹ ਨੂੰ ਪਛਾਣਿਆ, ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਉਸੇ ਨੂੰ ਹੀ ਜ਼ਿੰਦਗੀ ਦੇ ਰਸਤੇ ਦਾ, ਪਰਮਾਰਥ ਦੇ ਰਸਤੇ ਦੀ ਪਹਿਚਾਣ ਹੈ। ਜਿਹੜਾ ਵਿਅਕਤੀ ਮਿਹਨਤ ਕਰਦਾ ਹੈ, ਕਮਾਉਂਦਾ ਹੈ ਤੇ ਲੋੜਵੰਦਾਂ ਦੀ ਮਦਦ ਵੀ ਕਰਦਾ ਆਪਣੀ ਵਿੱਤ ਅਨੁਸਾਰ, ਇਸ ਤਰ੍ਹਾਂ ਹੀ ਸਮਾਜਿਕ ਕਦਰਾਂ ਕੀਮਤਾਂ ਬੈਲੈਂਸ ਰਹਿੰਦੀਆਂ ਨੇ। ਗੁਰੂ ਸਾਹਿਬਾਨ ਨੇ ਬੇਸਿਕਲੀ ਇੱਕ ਅਜੇ ਇਹ ਸਮਾਜ ਦੀ ਸਿਰਜਣਾ ਦਾ ਕਾਰਜ ਆਰੰਭਿਆ ਸੀ ਜਿਸ ਦੇ ਵਿੱਚ ਹਰ ਕੋਈ ਸੋਸ਼ਲੀ ਫਾਈਨੈਂਸ਼ਲੀ ਇੰਡੀਪੈਂਡੈਂਟ ਰਹੇ, ਬਰਾਬਰ ਰਹੇ, ਕਿਸੇ ਨੂੰ ਕਿਸੇ ਦਾ ਭੈ ਨਾ ਹੋਵੇ ਤੇ ਹਰ ਕੋਈ ਦੂਜੇ ਦੀ ਸੁਰੱਖਿਆ ਦਾ ਜ਼ਿੰਮੇਵਾਰ ਬਣੇ, ਦੂਜੇ ਦੀ ਸੁਰੱਖਿਆ ਨੂੰ ਨਿਸ਼ਚਿਤ ਕਰੇ। ਇਹ ਠੀਕ ਆ ਕਿ ਇਨਸਾਨ ਮੈਨ ਇਜ਼ ਬੋਰਨ ਫਰੀ ਬਟ ਐਵਰੀਵੇਅਰ ਹੀ ਇਜ਼ ਇਨ ਚੇਨਸ, ਇਸ ਵਿੱਚ ਕੋਈ ਸ਼ੱਕ ਨਹੀਂ। ਜਿਹੜੇ ਚੇਨਸ ਨੇ ਉਹ ਕੀ ਨੇ? ਉਹ ਬੰਧਨਾਂ ਦੇ ਚੇਨਸ ਅਸੀਂ ਆਪ ਕ੍ਰੀਏਟ ਕੀਤੇ ਹੋਏ ਨੇ ਜਦੋਂ ਸਤਿਗੁਰੂ ਦੇ ਉਪਦੇਸ਼ ਨਾਲ ਜੁੜਦੇ ਹਾਂ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਸਤਿਗੁਰੂ ਗਿਆਨ ਨਾਲ ਮਨੁੱਖ ਨੂੰ ਸੁਚੇਤ ਕਰ ਰਿਹਾ ਜਿਹੜੇ ਬੰਧਨ ਨੇ ਸੋਸਾਇਟੀ ਦੇ, ਕੋੜੇ ਬੰਦ ਕੂੜੇ ਬੰਧਨ, ਕਰਮ ਕਾਂਡ ਵਗੈਰਾ, ਊਚ ਨੀਚ ਦੇ ਪਰਮ, ਇਹਨਾਂ ਤੋਂ ਮੁਕਤ ਕਰ। ਤੇ ਫਿਰ ਕਿਉਂਕਿ ਸਤਿਗੁਰੂ ਮਿਹਨਤ ਕਰਨ ਦੀ ਵੀ ਗੱਲ ਕਰ ਰਹੇ ਤੇ ਉਹ ਵਿਅਕਤੀ ਜਿਹੜਾ ਹੈ ਉਹ ਦਲਿਦਰੀ ਨਹੀਂ ਬਲਕਿ ਉਹ ਵਿਅਕਤੀ ਹਿੰਮਤੀ ਹੋ ਜਾਂਦਾ ਹੈ। ਕਿਉਂਕਿ ਸਤਿਗੁਰੂ ਨੇ ਕਿਹਾ ਨਾ ਉਦਮ ਕਰੇਂਦਿਆਂ ਜੀਵ ਤੋਂ, ਉਹ ਵਿਅਕਤੀ ਜਿਹੜਾ ਹੈ ਉਸਦਾ ਜੀਵਨ ਜਿਹੜਾ ਹੈ ਅਗਰ ਉਹ ਖੁਸ਼ਹਾਲ ਹੋਣਾ ਹੈ ਤੇ ਉਹ ਉਦਮ ਦੇ ਮਾਰਗ ਤੇ ਹੋਏਗਾ। ਪਰ ਨਾਲ ਉਦਮ ਕਰਦਿਆਂ ਉਸਨੇ ਵੈਲਿਊਜ ਨੂੰ ਵੀ ਨਾਲ ਰੱਖਣਾ। ਉਦਮ ਕਰੇਂਦਿਆਂ ਜੀਵ ਤੋਂ ਕਮਾਉਂਦਿਆਂ ਸੁੱਖ ਪੁੱਛ, ਜੇ ਤੈਨੂੰ ਸੁੱਖ ਦੀ ਪ੍ਰਾਪਤੀ ਕਰਨੀ ਹੈ ਤੇ ਉਹ ਕਮਾਈ ਕਰਕੇ ਉਦਮ ਕਰਕੇ, ਪਰ ਨਾਲ ਹੀ ਧਿਆਉਂਦਿਆਂ ਤੂੰ ਪ੍ਰਭੂ ਨੂੰ। ਜੇ ਤੈਨੂੰ ਪ੍ਰਭੂ ਅੰਦਰ ਕੀ ਹੈ, ਆਪਣੇ ਆਪ ਦੀ ਪਹਿਚਾਣ ਹੀ ਪ੍ਰਭੂ ਦੀ ਪਹਿਚਾਣ, ਧਿਆਉਂਦਿਆਂ ਤੂੰ ਪ੍ਰਭੂ ਮੇਰੇ। ਜਦੋਂ ਕੰਸਨਟਰੇਟ ਕਰੇਗਾ, ਇਕਾਗਰਤਾ ਹੋਏਗੀ, ਤੇਰੀ ਬਿਰਤੀ ਚ ਇਕਾਗਰਤਾ ਆ ਜਾਏਗੀ ਤਾਂ ਤੂੰ ਉਸਨੂੰ ਲੱਭ ਵੀ ਸਕਦਾ। ਨਾਨਕ ਉਤਰੀ ਚਿੱਤ, ਇਹਦੇ ਨਾਲ ਤੇਰੀਆਂ ਪਰੇਸ਼ਾਨੀਆਂ ਵੀ ਖਤਮ ਹੋ ਜਾਣਗੀਆਂ ਕਿਉਂਕਿ ਇਹ ਮਨੋਵਿਗਿਆਨਿਕ। ਕੱਲ ਦੇ ਪ੍ਰੋਗਰਾਮ ਚ ਜ਼ਿਕਰ ਕੀਤਾ ਸੀ ਕਿ ਗੁਰਬਾਣੀ ਸਾਨੂੰ ਜਿਸ ਤਰ੍ਹਾਂ ਆਪਾਂ ਜੀਵ ਵਿਗਿਆਨ ਦੀ ਗੱਲ ਕਰਦੇ ਹਾਂ, ਭੂ ਵਿਗਿਆਨ ਦੀ ਗੱਲ ਕਰਦੇ ਹਾਂ, ਮਨੋਵਿਗਿਆਨ ਦੀ ਗੱਲ ਕਰਦੇ ਹਾਂ, ਗੁਰਬਾਣੀ ਸਾਨੂੰ ਮਨੋਵਿਗਿਆਨ ਨਾਲ ਵੀ ਜੋੜਦੀ ਹੈ। ਗੁਰਬਾਣੀ ਮਨੋਵਿਗਿਆਨ ਦੇ ਨਾਲ ਭਰਪੂਰ ਹੈ। ਜਦੋਂ ਆਪਾਂ ਕਬੀਰ ਸਾਹਿਬ ਦਾ ਇਹ ਸ਼ਬਦ ਸਰਵਣ ਕਰਦੇ ਹਾਂ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪਹਿਲੇ ਸਭ ਕੁਛ ਪਾਏ, ਇਹ ਆਪਣੇ ਆਪ ਵਿੱਚ ਇੱਕ ਮਨੋਵਿਗਿਆਨਿਕ ਸੱਚਾਈ ਹੈ ਕਿ ਜਦੋਂ ਚਿੰਤਾਵਾਂ ਹੀ ਨਹੀਂ ਹੈ, ਕਿਸੇ ਦੇ ਪ੍ਰਤੀ ਕੋਈ ਗੁੱਸਾ ਨਹੀਂ ਹੈ, ਕੋਈ ਆਪਣੇ ਅੰਦਰ ਕਿਸੇ ਪ੍ਰਤੀ ਵੈਰ ਨਹੀਂ ਹੈ, ਤੇ ਆਪਣੀ ਜਿਹੜੀ ਪਾਜ਼ਿਟਿਵਿਟੀ ਹੈ ਉਹ ਖਿੜੇਗੀ। ਇਸੇ ਤਰ੍ਹਾਂ ਮਨੁੱਖ ਜਿਹੜਾ ਹੈ ਉਹ ਪਾਜ਼ਿਟਿਵਿਟੀ ਦੇ ਨਾਲ, ਕ੍ਰੀਏਟਿਵਿਟੀ ਦੇ ਨਾਲ ਜੁੜੇਗਾ। ਹੋਰ ਬਹੁਤ ਕੁਛ ਹੈ, ਨਿੰਦਾ ਚੁਗਲੀ, ਕਿਉਂਕਿ ਉੱਥੇ ਜਦੋਂ ਇਹ ਕਹਿੰਦੇ ਨਾ ਕਿ ਵੀ ਪਲੇਨ ਲਿਵਿੰਗ ਐਂਡ ਹਾਈ ਥਿੰਕਿੰਗ, ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ, ਨਾਨਕ ਇਹਾਂ ਮੁਕਤ ਆ ਗਏ ਸੁੱਖ ਪਾਵੇ, ਜਿਸ ਦੇ ਅੰਦਰ ਨਿਮਰਤਾ ਆ ਗਈ। ਗਰੀਬੀ ਨਿਮਰਤਾ ਹੈ, ਉਹ ਵਿਅਕਤੀ ਹਰ ਪ੍ਰਕਾਰ ਦੇ ਵੈਰ ਵਿਰੋਧ ਈਰਖਾ ਇਹਨਾਂ ਚੀਜ਼ਾਂ ਤੋਂ ਮੁਕਤ ਹੋ ਗਿਆ ਤੇ ਉਹ ਆਪਣੇ ਆਪ ਹੀ ਉਸਨੇ ਸੁੱਖ ਦੀ ਪ੍ਰਾਪਤੀ ਕਰ ਲਈ। ਆਓ ਅੱਜ ਇੱਥੇ ਹੀ ਇਹਨਾਂ ਵਿਚਾਰਾਂ ਨੂੰ ਸਮਾਪਤ ਕਰ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਫਿਲਾਸਫਰਸ ਦੇ ਨਾਲ ਵੀ ਇਸ ਨੂੰ ਜੋੜਿਆ ਜਾਂਦਾ ਹੈ। ਸ਼ਬਦਾਵਲੀ ਕਿਸੇ ਸਮੇਂ ਕਿਸੇ ਦੀ ਕੁਛ ਵੀ ਹੋਵੇ, ਜਦੋਂ ਆਪਾਂ ਰਿਸਰਚ ਕਰਦੇ ਸੀ ਭਿੰਨ ਭਿੰਨ ਸਮਿਆਂ 'ਤੇ, ਮੂਲ ਰੂਪ ਦੇ ਵਿੱਚ ਉਹ ਕਹਿੰਦੇ ਆ ਵਾਚ ਯੂਅਰ ਆਈਡੀਆਜ਼ ਫਾਰ ਦੇ ਵਿਲ ਸਪਾਰਕ ਯੂਅਰ ਥਾਟਸ। ਭਾਵ ਆਪਣੇ ਫੁਰਨਿਆਂ 'ਤੇ ਜੋ ਖਿਆਲ ਆਉਂਦੇ ਨੇ ਉਹਨਾਂ 'ਤੇ ਨਿਗਾਹ ਰੱਖੋ, ਕਿਉਂਕਿ ਇਹ ਹੀ ਤੁਹਾਡੀ ਵਿਚਾਰਧਾਰਾ 'ਚ, ਤੁਹਾਡੀ ਸੋਚ ਵਿੱਚ ਪਰਿਵਰਤਿਤ ਹੋ ਜਾਏਗੀ। ਵਾਚ ਯੂਅਰ ਥਾਟਸ, ਦੇ ਵਿਲ ਗਾਈਡ ਯੂਅਰ ਵਰਡਸ। ਆਪਣੇ ਵਿਚਾਰਾਂ 'ਤੇ ਨਿਗਾਹ ਰੱਖੋ, ਕਿਉਂਕਿ ਇਹੀ ਤੁਹਾਡੀ ਭਾਸ਼ਾ ਦੇ ਵਿੱਚ ਪਰਿਵਰਤਿਤ ਹੋਏਗਾ। ਵਾਚ ਯੂਅਰ ਵਰਡਸ ਫਾਰ ਦੇ ਵਿਲ ਸ਼ੇਪ ਯੂਅਰ ਐਕਸ਼ਨਸ। ਆਪਣੀ ਸ਼ਬਦਾਵਲੀ 'ਤੇ, ਆਪਣੇ ਬੋਲਾਂ 'ਤੇ ਕਾਬੂ ਰੱਖੋ, ਕਿਉਂਕਿ ਇਸ ਨੇ ਹੀ ਤੁਹਾਡੇ ਕਰਮ ਨੂੰ ਨਿਰਧਾਰਿਤ ਕਰਨਾ ਹੈ, ਉਹਨਾਂ ਨੂੰ ਦਿਸ਼ਾ ਦੇਣੀ ਹੈ। ਫਿਰ ਵਾਚ ਯੂਅਰ ਐਕਸ਼ਨਸ ਫਾਰ ਦੇ ਵਿਲ ਬਿਲਡ ਯੂਅਰ ਹੈਬਿਟਸ। ਫਿਰ ਆਪਣੇ ਉਹ ਐਕਸ਼ਨਸ ਜਿਹੜੀਆਂ ਤੁਹਾਡੀਆਂ ਹਰਕਤਾਂ ਨੇ, ਤੁਹਾਡੇ ਕਰਮ ਨੇ, ਉਹਨਾਂ 'ਤੇ ਨਿਗਾਹ ਰੱਖੋ, ਕਿਉਂਕਿ ਇਹ ਹੀ ਤੁਹਾਡੀਆਂ ਆਦਤਾਂ ਨੂੰ ਜਿਹੜਾ ਉਹ ਸੰਵਾਰਦੇ ਨੇ ਜਾਂ ਵਿਗਾੜਦੇ ਨੇ। ਵਾਚ ਯੂਅਰ ਹੈਬਿਟਸ ਫਾਰ ਦੇ ਵਿਲ ਡਿਫਾਈਨ ਯੂਅਰ ਕਰੈਕਟਰ। ਆਪਣੀਆਂ ਆਦਤਾਂ 'ਤੇ ਅੰਕੁਸ਼ ਲਗਾਓ, ਤਾਂ ਕਿ ਇਹ ਹੀ ਤੁਹਾਡੇ ਕਿਰਦਾਰ ਨੂੰ, ਤੁਹਾਡੇ ਕਰੈਕਟਰ ਨੂੰ, ਤੁਹਾਡੇ ਚਰਿੱਤਰ ਨੂੰ ਜਿਹੜਾ ਨਿਰਧਾਰਿਤ ਕਰੇਗਾ, ਐਕਸਪਲੇਨ ਕਰੇਗਾ ਜਾਂ ਪਰਿਭਾਸ਼ਿਤ ਕਰੇਗਾ। ਕਿਉਂਕਿ ਮੈਨ ਇਜ਼ ਨੂਨ ਬਾਏ ਦਾ ਸੋਸਾਇਟੀ ਹੀ ਕੀਪਸ। ਮਨੁੱਖ ਜਿਹੜਾ ਹੈ ਨਾ, ਉਹ ਅਸਲ ਦੇ ਵਿੱਚ ਜਿਸ ਸੰਗਤ ਦੇ ਵਿੱਚ ਹੁੰਦਾ ਹੈ ਉਹਦੀ ਪਹਿਚਾਣ ਹੀ ਉਹ ਬਣ ਜਾਂਦੀ ਹੈ। ਅਤੇ ਫਿਰ ਵਾਚ ਯੂਅਰ ਕਰੈਕਟਰ ਫਾਰ ਇਟ ਵਿਲ ਕਰੋ ਦੀ ਪਾਥ ਆਫ ਯੂਅਰ ਡੈਸਟਨੀ। ਆਪਣੇ ਕਿਰਦਾਰ 'ਤੇ ਵੀ ਨਿਗਾਹ ਰੱਖੋ, ਉਸ ਨੂੰ ਵੀ ਅੰਕਸ਼ 'ਚ ਰੱਖੋ, ਕਿਉਂਕਿ ਤੁਹਾਡਾ ਮੁਕੱਦਰ ਜਿਹੜਾ ਹੈ ਉਹ ਇੱਥੇ ਹੀ ਨਿਰਧਾਰਿਤ ਹੋਏਗਾ। ਗੁਰਬਾਣੀ 'ਚ ਜਦੋਂ ਅਸੀਂ ਇਸ ਗੱਲ ਨੂੰ ਚੇਤੇ ਕਰਦੇ ਹਾਂ, ਕਿਉਂਕਿ ਅਮਲੀ ਤੌਰ 'ਤੇ ਜੋ ਅਸੀਂ ਕਰਾਂਗੇ ਉਹੀ ਸਾਨੂੰ ਫਲ ਮਿਲੇਗਾ। ਵਿਅਕਤੀ ਹੌਲੀ ਹੌਲੀ ਉਹੀ ਬਣ ਜਾਂਦਾ ਹੈ ਜੋ ਉਹ ਸੋਚਦਾ ਹੈ, ਜਿਹੜੀ ਉਹਦੀ ਸੋਚਣੀ ਹੈ, ਜੋ ਉਸਨੂੰ ਵਿਰਸੇ 'ਚੋਂ ਮਿਲਦਾ ਹੈ। ਅਤੇ ਇਹ ਇਸਨੂੰ ਇਹ ਕਹਿੰਦਾ ਕਿ ਵੀ ਇਹ ਕੋਈ ਸਿਧਾਂਤ ਨਹੀਂ ਆ, ਇਹ ਜੀਵਨ ਦੀ ਸੱਚਾਈ ਹੈ, ਜੀਵਨ ਦਾ ਨਿਯਮ ਹੈ। ਕਿਉਂਕਿ ਇੱਕ ਬੀਜ ਦੇ ਵਿੱਚ ਜਿਹੜੀ ਸੰਭਾਵਨਾ ਹੁੰਦੀ ਹੈ, ਛੁਪੀ ਹੋਈ ਹੁੰਦੀ ਹੈ, ਅਤੇ ਉਹ ਬੀਜ ਹੀ ਜਿਹੜਾ ਹੈ ਉਹ ਰੁੱਖ ਬਣ ਜਾਂਦਾ ਹੈ। ਉਹ ਰੁੱਖ ਦੇ ਰੂਪ ਦੇ ਵਿੱਚ ਪ੍ਰਗਟ ਹੁੰਦਾ ਹੈ ਸਮਾਂ ਪਾ ਕੇ। ਹੁਣ ਜੇ ਅਸੀਂ ਫਾਰ ਐਗਜ਼ਾਮਪਲ ਬਾਬਾ ਫਰੀਦ ਜੀ ਫਰਮਾਉਂਦੇ ਨੇ, ਅਸੀਂ ਉਹਨਾਂ ਦੀ ਹੀ ਮਿਸਾਲ ਦਈਏ, ਉਹ ਕਹਿੰਦੇ ਆ ਲੋੜੈ ਦਾਖ ਬਿਜੂਰੀਆਂ ਕਿੱਕਰ ਬੀਜੇ ਚੱਟ, ਹੰਡੇ ਉਨ ਕਤਾਇੰਦਾ ਪੈਂਦਾ ਲੋੜੇ ਪੱਟ। ਜੇ ਕੋਈ ਕਿਸਾਨ ਕਿੱਕਰ ਦਾ ਬੂਟਾ ਬੀਜਦਾ ਏ ਅਤੇ ਉਹ ਪ੍ਰਾਰਥਨਾ ਕਰੇ ਕਿ ਇਹਨੂੰ ਅੰਗੂਰ ਲੱਗ ਜਾਣ, ਉਹ ਵੀ ਬੜੀ ਹਾਈ ਕੁਆਲਿਟੀ ਦੇ ਬਿਜੂਰੀਆਂ ਦੇ, ਤਾਂ ਮੁਮਕਿਨ ਨਹੀਂ ਹੈ ਨਾ, ਕਿਉਂਕਿ ਉਹਦੇ ਅਮਲ 'ਚ ਜੋ ਉਸਨੇ ਬੀਜਿਆ ਉਹੀ ਮਿਲੇਗਾ। ਉਸੇ ਤਰ੍ਹਾਂ ਰੇਸ਼ਮੀ ਕੱਪੜਿਆਂ ਦੀ ਆਕਾਂਕਸ਼ਾ ਕਰਨ ਵਾਲਾ ਵਿਅਕਤੀ ਜੇ
उनका

0: ਰਿਹਾ ਹੈ ਅਤੇ ਉਹਨ ਤੋਂ ਬਾਅਦ ਉਹਦੇ ਕੋਲ ਉਨੀ ਕੱਪੜਾ ਹੀ ਬਣੇਗਾ ਨਾ, ਸੂਤੀ ਮਤਲਬ ਉਹੀ ਉਹਨੂੰ ਪਹਿਣ ਨੂੰ ਮਿਲੇਗਾ, ਰੇਸ਼ਮ ਤਾਂ ਨਹੀਂ ਨਾ ਮਿਲੇਗਾ। ਸੋ ਇਸੇ ਕਰਕੇ ਆਪਾਂ ਜਿਸ ਚੀਜ਼ ਨੂੰ ਅੱਜ ਵਿਚਾਰਦੇ ਹਾਂ, ਗੁਰਬਾਣੀ ਵੀ ਸਾਨੂੰ ਇਹੀ ਗਾਈਡ ਕਰਦੀ ਆ ਕਿ ਜਿਹੋ ਜਿਹਾ ਸਾਡਾ ਇੱਥੇ ਅਸੀਂ ਗੱਲ ਅਮਲ ਦੀ ਕਰ ਰਹੇ ਹਾਂ, ਵਿਚਾਰ ਦੀ ਕਰ ਰਹੇ ਹਾਂ। ਕਿਉਂਕਿ ਜਿਹੜਾ ਕਿੱਕਰ ਹੋਵੇ, ਅੰਬ ਹੋਵੇ, ਫਰੂ ਫਲਦਾਰ ਬੂਟਾ ਜਿਹੜਾ ਬੀਜਿਆ ਗਿਆ ਅਤੇ ਉਹ ਜਦੋਂ ਪੈਦਾ ਹੋਏਗਾ, ਦੁਨੀਆਂ ਦੇ ਕਿੰਨੇ ਵੀ ਝਾਖੜ ਆਉਣਗੇ, ਉਹਦੀ ਮਿਠਾਸ ਨੂੰ ਤਾਂ ਨਾ ਬਦਲ ਸਕਣਗੇ। ਇਸੇ ਤਰ੍ਹਾਂ ਹੀ ਸਾਡੇ ਵਿਚਾਰ ਜਿਹੜੇ ਨੇ ਸਾਡੇ ਜੀਵਨ ਦੇ ਬੀਜ ਹੁੰਦੇ ਨੇ। ਜੋ ਅਸੀਂ ਕਹਿੰਦੇ ਹਾਂ, ਜੋ ਅਸੀਂ ਬੀਜਦੇ ਹਾਂ, ਉਹਦੇ ਵਿੱਚ ਹੀ ਸਫਲ ਹੁੰਦੇ ਹਾਂ। ਅਤੇ ਇਹ ਵਿਚਾਰਧਾਰਾ ਜਿਹੜੀ ਹੈ ਸਾਡੀ ਜ਼ਿੰਦਗੀ ਦੀ ਕਾਮਯਾਬੀ ਨਾਕਾਮਯਾਬੀ 'ਤੇ ਵੀ, ਇੱਕ ਤਾਂ ਹੋ ਗਿਆ ਨਾ ਚੰਗੇ ਕਰਮ ਦੀ ਗੱਲ, ਇੱਕ ਹੁੰਦਾ ਜਿਹੜੀ ਸਾਡੀ ਪੋਜ਼ੀਟਿਵ ਸੋਚ ਹੈ, ਨੈਗੇਟਿਵ ਸੋਚ ਹੈ, ਇਹ ਵੀ ਸਾਡੇ ਵਿਚਾਰਾਂ 'ਤੇ ਹੀ ਹੁੰਦੀ ਹੈ। ਜਿਸ ਤਰ੍ਹਾਂ ਜੇ ਇੱਕ ਵਿਅਕਤੀ ਕੋਈ ਲਕਸ਼ ਰੱਖਦਾ ਹੈ ਆਪਣੀ ਜ਼ਿੰਦਗੀ ਦਾ, ਅਤੇ ਉਸ ਲਕਸ਼ ਦੇ ਪ੍ਰਤੀ ਉਹ ਪੋਜ਼ੀਟਿਵ ਨਹੀਂ ਆ, ਉਹਦੇ ਜ਼ਹਿਨ 'ਚ ਇਹੀ ਅਸਫਲ ਵਿਚਾਰ ਭੁੱਲਦੇ ਜਿਹੜੇ ਨੇ, ਉਹ ਕੰਮ ਕਰ ਰਹੇ ਨੇ ਡੇ ਐਂਡ ਨਾਈਟ ਕਿ ਪਤਾ ਨਹੀਂ ਮੈਂ ਕਾਮਯਾਬ ਹੋਵਾਂਗਾ ਨਹੀਂ ਹੋਵਾਂਗਾ, ਇਹ ਗਲਤ ਨੇ, ਮੈਨੂੰ ਕੋਈ ਸਪੋਰਟ ਨਹੀਂ ਕਰੇਗਾ, ਮੇਰੇ ਨਾਲ ਇਸ ਤਰ੍ਹਾਂ ਹੋਏਗਾ, ਮੈਂ ਕਾਮਯਾਬ ਨਹੀਂ ਹੋ ਸਕਦਾ ਕਿਉਂਕਿ ਮੇਰੇ ਮੁਕੱਦਰ 'ਚ ਇਹੋ ਜਿਹਾ ਨਹੀਂ ਹਾਂ। ਅਤੇ ਜੋ ਤੁਸੀਂ ਸਾਰਾ ਦਿਨ ਆਪਣੇ ਵਿਚਾਰਾਂ ਨੂੰ ਜਿਵੇਂ ਦੁਹਰਾਉਂਦੇ ਰਹਿੰਦੇ ਹੋ, ਅਸੀਂ ਦੁਹਰਾਉਂਦੇ ਰਹਿੰਦੇ ਹਾਂ ਮੈਂ ਇਹ ਨਹੀਂ ਕਰ ਸਕਦਾ, ਇਹ ਮੇਰੀ ਕਿਸਮਤ ਵਿੱਚ ਨਹੀਂ ਹੈ, ਮੇਰੀ ਪਹੁੰਚ ਤੋਂ ਬਾਹਰ ਹੈ, ਮੇਰੇ ਕੋਲ ਸਾਧਨ ਨਹੀਂ ਹਨ, ਕਿਉਂਕਿ ਉਹ ਕਹਿੰਦੇ ਨੇ ਬੈਡ ਵਰਕਮੈਨ ਕੁਆਲਸ ਵਿਦ ਹਿਸ ਟੂਲਸ, ਇੱਕ ਉਹ ਫਨਕਾਰ ਹੋਵੇ ਜਾਂ ਕੰਮ ਕਰਨ ਵਾਲਾ ਵਿਅਕਤੀ ਕਾਮਾ ਜਿਹੜਾ ਸਿਰਫ ਆਪਣੇ ਸੰਧਾਂ ਨਾਲ ਹੀ ਲੜਦਾ ਰਹਿੰਦਾ ਹੈ, ਜੋ ਚੰਗਾ ਨਹੀਂ ਆ, ਜੇ ਉਹਨੂੰ ਉਹਦੀ ਸਕਿੱਲ ਨਹੀਂ ਆ। ਇਸੇ ਤਰ੍ਹਾਂ ਸਾਡੀ ਮਾਨਸਿਕ ਸਕਿੱਲ ਵੀ ਹੁੰਦੀ ਹੈ, ਮੈਨੂੰ ਲੋਕ ਸਮਰਥਨ ਨਹੀਂ ਕਰਨਗੇ ਇਸ ਤਰ੍ਹਾਂ ਦਾ, ਜੇ ਉਹੋ ਜਿਹੀ ਸੋਚ ਹੋਵੇਗੀ ਤਾਂ ਸਫਲਤਾ ਜਿਹੜੀ ਉਹ ਨੇੜੇ ਨਹੀਂ ਆ ਸਕਦੀ। ਕਿਉਂਕਿ ਜਿਹੋ ਜਿਹੀ ਸੋਚ ਪੈਦਾ ਹੁੰਦੀ ਹੈ, ਇਹੋ ਜਿਹਾ ਅਮਲ ਪੈਦਾ ਹੁੰਦਾ ਹੈ। ਉਹ ਲੋਕ ਕੁਛ ਕਰਨ ਤੋਂ ਪਹਿਲਾਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਕਦਮ ਉਠਾਉਣ ਤੋਂ ਪਹਿਲਾਂ ਹੀ ਅੰਦਰੋਂ ਹਾਰ ਚੁੱਕੇ ਹੁੰਦੇ ਆ, ਅਤੇ ਇਸੇ ਕਰਕੇ ਨੈਗੇਟਿਵ ਥਾਟ ਜਿਹੜਾ ਉਹ ਕਦੀ ਵੀ ਕਿਸੇ ਵਿਅਕਤੀ ਨੂੰ ਅਮਲੀ ਤੌਰ 'ਤੇ ਕਾਮਯਾਬ ਨਹੀਂ ਹੋਣ ਦਿੰਦਾ, ਅਤੇ ਉਹਦੇ ਵਿੱਚ ਕਾਮਯਾਬੀਆਂ ਵੀ ਜਿਹੜੀਆਂ ਉਹ ਦਿਖਾਈ ਨਹੀਂ ਦਿੰਦੀਆਂ, ਕਿਉਂਕਿ ਹਾਰ ਪਹਿਲਾਂ ਮੰਨ ਰਹੀ, ਅੰਦਰੋਂ ਹਾਰਿਆ ਹੋਇਆ ਬੰਦਾ ਕਾਮਯਾਬ ਨਹੀਂ ਹੋ ਸਕਦਾ। ਸੋ ਇਸ ਕਰਕੇ ਕਿਸੇ ਵੀ ਕਾਮਯਾਬੀ ਦੇ ਪਿੱਛੇ ਉਸ ਦੀ ਪੋਜ਼ੀਟਿਵ ਸੋਚ ਚਾਹੀਦੀ ਆ, ਉਹਦੇ ਵਿੱਚ ਕੁਛ ਕਰਨ ਦੀ ਹਿੰਮਤ ਚਾਹੀਦੀ ਹੈ। ਅਤੇ ਗੁਰਬਾਣੀ ਵੀ ਸਾਨੂੰ ਫਲ ਨੂੰ ਪਹਿਲਾਂ ਗੱਲ ਹੈ ਕਿ ਉਸ 'ਤੇ ਉਮੀਦ ਰੱਖਣ ਦੀ ਗੱਲ ਨਹੀਂ ਕਰਦੀ, ਗੁਰਬਾਣੀ ਸਾਨੂੰ ਕਹਿੰਦੀ ਆ ਉਦਮ ਕਰੇਂਦਿਆਂ ਜੀਵ ਤੂੰ, ਇਹ ਵਿਅਕਤੀ ਤੇਰੀ ਜ਼ਿੰਦਗੀ ਦੇ ਵਿੱਚ ਉਦਮ ਚਾਹੀਦਾ ਹੈ, ਤੂੰ ਜ਼ਿੰਦਗੀ ਦੇ ਵਿੱਚ ਪ੍ਰੋਕੋਨਸੀਨੇਟਿਡ ਨਹੀਂ ਹੋਣਾ ਚਾਹੀਦਾ, ਅੱਜ ਦੀ ਇਸ ਕੰਮ ਨੂੰ ਕੱਲ੍ਹ ਤੱਕ ਛੋੜਨਾ, ਕੱਲ੍ਹ ਨੂੰ ਪਰ, ਯਾਨੀ ਆਲਸ ਨਹੀਂ ਹੋਣਾ ਚਾਹੀਦਾ, ਤੂੰ ਉਦਮੀ ਚਾਹੀਦਾ। ਅਤੇ ਜੇ ਤੇਰਾ ਜੀਵਨ, ਜੇ ਤੂੰ ਉਦਮ ਕਰਦਿਆਂ ਜੀ ਰਿਹਾ ਤੇ ਕੁਦਰਤੀ ਗੱਲ ਆ ਕਿ ਤੇਰੇ ਕੋਲ ਕਮਾਈ ਵੀ ਹੋਏਗੀ, ਉੱਦਮ ਕਰੇਂਦਿਆਂ ਜੀ ਤੂੰ ਕਮਾਉਂਦਿਆਂ ਸੁੱਖ ਪਹੁੰਚ, ਤੇ ਉੱਦਮ ਕਰੇਗਾ ਤੇ ਤੇਰੀ ਕਮਾਈ ਵੀ ਹੋਏਗੀ, ਤੇਰੇ ਕੋਲ ਪੈਸਾ ਵੀ ਆਏਗਾ, ਤੂੰ ਹੋਰਾਂ ਨੂੰ ਦੇਣ ਜੋਗਾ ਵੀ ਹੋਏਗਾ, ਤੂੰ ਆਪਣੇ ਆਪ ਦੀ ਸੰਭਾਲ ਵੀ ਕਰ ਲਏਗਾ। ਪਰ ਜੇ ਤੇਰੇ ਕੋਲ ਉੱਦਮ ਨਹੀਂ ਆ, ਜੇ ਤੂੰ ਪਹਿਲਾਂ ਹੀ ਮਨ ਨੂੰ ਤਾਰ ਲਿਆ ਕਿ ਮੈਂ ਕਾਮਯਾਬ ਹੀ ਨਹੀਂ ਹੋਣਾ। ਇੱਕ ਆਮ ਕਹਾਵਤ ਹੈ ਪੰਜਾਬੀ ਦੀ, ਕਿਉਂਕਿ ਅੱਜ ਕੱਲ੍ਹ ਤਾਂ ਮਸ਼ੀਨਾਂ ਦੀ ਜ਼ਿੰਦਗੀ ਆ ਗਈ ਹੈ, ਪਹਿਲਾਂ ਸੰਗਤ ਦੇ ਵਿੱਚ ਸੇਵਾ ਵੀ ਜਿਹੜੀ ਹੁੰਦੀ ਸੀ, ਪੱਖੇ ਦੀ ਸੇਵਾ ਲੋਕ ਬਹੁਤ ਵੱਡੀ ਸੇਵਾ ਸਮਝਦੇ ਸੀ ਜਦੋਂ ਗਰਮੀਆਂ ਹੁੰਦੀਆਂ ਸੀ। ਉਸੇ ਕਰਕੇ ਨਾ ਪੱਖਾ ਫੇਰਾਂ ਪਾਣੀ ਢੋਵਾਂ ਜੋ ਦੇਵੇਂ ਸੋ ਖਾਈ, ਜਿਹੜਾ ਅਕਾਲ ਪੁਰਖ 'ਤੇ ਯਕੀਨ ਰੱਖਦਾ ਸੀ ਉਸ ਦੀ ਸੇਵਾ ਦੇ ਵਿੱਚ ਇਹ ਵੀ ਕਹਿੰਦਾ ਸੀ ਇਹ ਮਾਲਕ ਮੈਂ ਤੇਰੇ 'ਤੇ ਨਿਰਭਰ ਹਾਂ, ਪਰ ਮੈਂ ਤੇਰੀ ਇਹ ਨਹੀਂ ਕਿ ਤੇਰੇ 'ਤੇ ਨਿਰਭਰ ਹੋ ਕੇ ਕਿਤੇ ਬੈਠ ਗਿਆ, ਨਹੀਂ ਮੈਂ ਸੇਵਾ 'ਚ ਹਾਂ। ਉਹ ਸਮਰਪਿਤ ਵੀ ਹੈ, ਨਾਨਕ ਗਰੀਬ ਟੈਪਿਆ ਦੁਆਰੇ ਹਰ ਮੇਲ ਲਿਓ ਵਡਿਆਈ, ਪਰ ਨਾਲ ਹੀ ਉਹ ਦੁਆਰੇ 'ਤੇ ਆ ਕੇ ਵੀ ਵਿਹਲਾ ਨਹੀਂ ਬੈਠਦਾ। ਉਹ ਉੱਥੇ ਪੱਖੇ ਦੀ ਪਾਣੀ ਦੀ ਲੰਗਰ ਦੀ ਸੇਵਾ ਦੇ ਵਿੱਚ ਜੁੱਟਦਾ ਹੈ, ਯਾਨੀ ਅਮਲੀ ਤੌਰ 'ਤੇ ਅਮਲ ਕਰ ਰਿਹਾ ਹੈ। ਅਤੇ ਇਸੇ ਕਰਕੇ ਜਦੋਂ ਪੁਰਾਣੇ ਕਹਿੰਦੇ ਸੀ ਉੱਦਮ ਅੱਗੇ ਲੱਛਮੀ, ਲੱਛਮੀ ਕਿਸੇ ਦੇਵੀ ਨੂੰ ਨਹੀਂ ਸੀ ਕਿਹਾ ਗਿਆ, ਲੱਛਮੀ ਗੁਜ਼ਰਾਨ ਨੂੰ ਕਿਹਾ, ਦੌਲਤ ਨੂੰ ਕਿਹਾ, ਅਤੇ ਉਹ ਉੱਦਮ ਦੇ ਸਾਹਮਣੇ ਆ। ਇਸੇ ਕਰਕੇ ਧਰਮ ਦੀ ਕਿਰਤ ਦੀ ਗੱਲ ਹੈ ਨਾ, ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪਾਉਣ, ਇੱਕ ਪੰਜਾਬੀ ਦੇ ਖਾਸ ਮੁਹਾਵਰਾ ਹੈ ਇਹ। ਉਹ ਲੋਕ ਸੱਚਾਈਆਂ ਨੇ, ਯੂਨੀਵਰਸਲ ਟਰੁੱਥ ਨੇ। ਜਿਹੜਾ ਪੱਖਾ ਸੰਗਤ ਨੂੰ ਝੱਲ ਰਹੇ ਹਾਂ ਉਹ ਕਿਉਂ ਝੱਲ ਰਿਹਾ? ਕਿਉਂਕਿ ਉਹਦੇ ਨਾਲ ਹਵਾ ਕਰ ਰਹੇ ਹਾਂ, ਗਰਮੀ ਭੱਜ ਰਹੀ ਆ। ਉਸੇ ਤਰ੍ਹਾਂ ਜਿਸ ਤਰ੍ਹਾਂ ਉੱਦਮ ਕਰਾਂਗੇ, ਹਿੰਮਤ ਕਰਾਂਗੇ, ਮਿਹਨਤ ਕਰਾਂਗੇ ਤਾਂ ਕੁਛ ਮਿਲੇਗਾ। ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪਾਉਣ, ਇਹ ਇੱਕ ਯਾਨੀ ਕਿ ਪੰਜਾਬੀ ਦਾ ਮੁਹਾਵਰਾ, ਪਰ ਇਹ ਇਨਸਾਨੀਅਤ ਯੂਨੀਵਰਸਲ ਟਰੁੱਥ ਹੈ। ਜੇ ਹੁਣ ਇੱਕ ਵਿਅਕਤੀ ਕਿਤੇ ਬੈਠਾ ਹੋਇਆ ਹੋਵੇ, ਉਹ ਇੱਕ ਮਿਸਾਲ ਦਿੰਦੇ ਸੀ, ਕਈ ਵਾਰੀ ਕਈ ਲੋਕ ਪੋਲੀਟਿਕਸ ਦੇ ਵਿੱਚ ਵੀ ਗੱਲਾਂ ਕਰਦੇ ਆ ਕਿ ਇੱਕ ਵਿਅਕਤੀ ਕਿਸੇ ਫਲਦਾਰ ਬੂਟੇ ਦੇ, ਉਹ ਸ਼ਹਿਤੂਤ ਦੀ ਮਿਸਾਲ ਦਿੰਦੇ ਆ, ਉੱਥੇ ਥੱਲੇ ਲੇਟ ਗਿਆ ਕਿ ਉੱਪਰ ਕੀ ਚੜ੍ਹਨਾ ਹੈ, ਕੋਈ ਡਿੱਗੇਗਾ ਤੂਤ ਅਤੇ ਮੇਰੇ ਮੂੰਹ 'ਚ ਆ ਜਾਏਗਾ। ਸ਼ਹਿਤੂਤ ਬੜੇ ਕਾਲੇ ਤੂਤ, ਮੋਟੇ ਤੂਤ ਹੁੰਦੇ ਆ। ਕਹਿੰਦਾ ਖੁਸ਼ਕਿਸਮਤੀ ਨਾਲ ਇੱਕ ਡਿੱਗ ਪਿਆ, ਪਰ ਉਹਦੇ ਮੂੰਹ 'ਚ ਨਹੀਂ ਗਿਆ, ਉਹਦੇ ਮੂੰਹ ਦੇ ਆਸ ਪਾਸ ਠੁੱਡਾਂ 'ਤੇ ਹੇਠਾਂ ਅੜ ਗਿਆ। ਕਹਿੰਦਾ ਲਾਗੋਂ ਇੱਕ ਘੋੜ ਸਵਾਰ ਜਾ ਰਿਹਾ ਸੀ, ਉਹਨੂੰ ਆਵਾਜ਼ਾਂ ਮਾਰਨ ਲੱਗਾ, ਉਹ ਰੁਕਿਆ, ਪਤਾ ਨਹੀਂ ਕੀ ਪ੍ਰੋਬਲਮ ਇਹਦੀ। ਉਹ ਕੋਲ ਆਇਆ, ਉਹਨੂੰ ਕਹਿੰਦਾ ਸ਼ਹਿਤੂਤ ਜਿਹੜਾ ਮੇਰੇ ਮੂੰਹ 'ਚ ਪਾ ਦੇ। ਯਾਨੀ ਕਿ ਇਤਨਾ ਵੀ ਜਿਹੜਾ ਆਲਸੀ ਮਨੁੱਖ ਹੋਵੇ ਉਹ ਉਹੀ ਹੋ ਸਕਦਾ ਹੈ ਜਿਸ ਦੀ ਸੋਚ ਜਿਹੜੀ ਹੈ ਉਹ ਨੈਗੇਟਿਵਿਟੀ 'ਚ ਵਿਚਰ ਰਹੀ ਹੋਵੇ। ਸੋ ਬਾਣੀ ਵੀ ਸਾਨੂੰ ਇਹੀ ਕਹਿੰਦੀ ਆ ਕਿ ਉੱਦਮ ਕਰੇਂਦਿਆਂ ਜੀਵ ਤੂੰ ਕਮਾਉਂਦਿਆਂ ਸੁੱਖ ਪਹੁੰਚ, ਧਿਆਉਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਅਤੇ ਨਾਲ ਧਿਆਉਣਾ, ਕੰਟੈਂਪਲੇਟ ਕਰਨਾ ਹੈ, ਕੰਸਨਟ੍ਰੇਟ ਕਰਨਾ ਹੈ, ਫੋਕਸ ਕਰਨਾ ਹੈ ਉਸ ਅਕਾਲ ਪੁਰਖ ਦੀਆਂ ਚੰਗਿਆਈਆਂ ਅਤੇ ਗੁਣਾਂ 'ਤੇ, ਅਤੇ ਚੰਗੇ ਗੁਣ ਵੀ ਆ ਜਾਣਗੇ। ਅਤੇ ਇਸ ਤਰ੍ਹਾਂ ਜਦੋਂ ਉਹ ਵੀ ਚੇਤੇ ਹੋਏਗਾ ਤਾਂ ਫਿਰ ਚਿੰਤਾ ਵੀ ਖਤਮ ਹੋ ਜਾਏ, ਕਿਉਂਕਿ ਚਿੰਤਾ ਚਿਤਾ ਸਮਾਨ ਹੈ। ਜਦੋਂ ਤੁਹਾਡਾ ਵਿਸ਼ਵਾਸ ਪੋਜ਼ਿਟਿਵ ਹੋਏ ਤਾਂ ਨੈਗੇਟਿਵਿਟੀ ਜਿਹੜੀ ਆ ਉਹ ਨੇੜੇ ਨਹੀਂ ਆਉਂਦੀ। ਸੋ ਇਸੇ ਤਰ੍ਹਾਂ ਮਨੁੱਖ ਜਿਹੜਾ ਹੈ ਜੇ ਦੁਨੀਆਂ 'ਚ ਆਇਆ ਹੈ ਤਾਂ ਉਸਨੇ ਕਿਸੇ ਨਾ ਕਿਸੇ ਕੋਲੋਂ ਸਿੱਖਿਆ ਤਾਂ ਲੈਣੀ ਹੈ ਨਾ, ਉਦੋਂ ਵੀ ਕਰਨਾ ਹੈ। ਅਤੇ ਜਿਹੜਾ ਚੰਗਾ ਮੰਦਾ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਅਕਾਲ ਪੁਰਖ ਦੇ ਨੇੜੇ ਸਾਰੀ ਅਵਸਥਾ ਆਪਾਂ ਜਿਹੜਾ ਪਹਿਲਾਂ ਵੀ ਜਿੱਥੋਂ ਸ਼ੁਰੂ ਕੀਤਾ ਸੀ ਨਾ ਕਿ ਵਾਚ ਯੂਅਰ ਥਾਟਸ, ਯਾਨੀ ਕਿ ਅਮਲ, ਸਾਰੀ ਗੱਲ ਅਮਲ ਤੋਂ ਸ਼ੁਰੂ ਹੁੰਦੀ ਹੈ, ਸੋਚ ਤੋਂ ਸ਼ੁਰੂ ਹੁੰਦੀ ਹੈ, ਅਮਲ 'ਚ, ਅਮਲ ਜਿਹੜਾ ਉਹ ਪ੍ਰੈਕਟਿਸ 'ਚ ਜਦੋਂ ਆਉਂਦਾ ਹੈ। ਇਸੇ ਤਰ੍ਹਾਂ ਬਾਣੀ ਸਾਨੂੰ ਹਰ ਥਾਂ 'ਤੇ ਗਾਈਡ ਕਰਦੀ ਹੈ। ਸਫਲ ਜੀਵਨ ਕਿਸ ਦਾ ਹੈ? ਜ਼ਿੰਦਗੀ ਦੇ ਮਕਸਦ ਦੀ, ਜ਼ਿੰਦਗੀ ਦੇ ਮਨੋਰਥ ਦੀ ਪਹਿਚਾਣ ਕਿਸ ਨੂੰ ਹੈ? ਗੁਰੂ ਨਾਨਕ ਪਾਤਸ਼ਾਹ ਦੇ ਮੁਤਾਬਕ ਕਹਿੰਦੇ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਆਪਾਂ ਇੱਕ ਇਸ ਫਿਲਾਸਫੀ ਨੂੰ ਵੀ ਇਸ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇੱਕ ਵਿਅਕਤੀ ਦੁਨੀਆ ਦੇ ਜਿਹੜਾ ਸਾਹਿਤ, ਧਾਰਮਿਕ ਸਾਹਿਤ, ਵੇਦ ਪੁਰਾਣ ਗੁਰਬਾਣੀ ਜਿੰਨੀ ਮਰਜ਼ੀ ਪੜ੍ਹ ਲਏ, ਪਰ ਉਸਦਾ ਅਸਰ ਕਦੋਂ ਹੋਏਗਾ? ਜਦੋਂ ਉਸ ਨੂੰ ਅਮਲੀ ਤੌਰ 'ਤੇ ਜੀਵਾਂਗੇ, ਪੜ੍ਹਨ ਨਾਲ ਨਹੀਂ, ਉਸ ਨੂੰ ਜੀਵਨ ਦੇ ਵਿੱਚ ਢਾਲਣ ਨਾਲ। ਗੁਰਬਾਣੀ ਬਣੀਏ, ਅਮਲ ਉਸ 'ਤੇ ਉਤਰਨਾ ਹੈ ਤਾਂ ਹੀ ਕੁਛ ਪ੍ਰਾਪਤ ਹੋ ਸਕਦਾ ਹੈ। ਇਸੇ ਕਰਕੇ ਨਾਨਕ ਸਤਿਗੁਰ ਭੇਟਿਆ ਹੈ। ਗੁਰੂ ਗ੍ਰੰਥ ਸਾਹਿਬ ਦੇ ਸਮਰਪਿਤ ਵੀ ਜਦੋਂ ਹੋਏ, ਪੂਰੀ ਹੋਵੇ ਜੁਗਤ, ਸਤਿਗੁਰੂ ਦੇ ਨੇੜੇ ਜਾ ਕੇ ਸਤਿਗੁਰੂ ਨਾਲ ਮੁਲਾਕਾਤ ਕਰਕੇ ਉਸ ਤੋਂ ਉਹ ਜੁਗਤੀ, ਉਹ ਜੀਵਨ ਦੀ ਪਾਜ਼ਿਟਿਵ ਜੀਵਨ ਜਿਉਣ ਦਾ ਉਹ ਜਿਹੜਾ ਢੰਗ ਹੈ, ਤਰੀਕਾ ਹੈ, ਉਹ ਮਿਲਦਾ ਹੈ ਅਤੇ ਉਸ ਤਰ੍ਹਾਂ ਮੁਤਾਬਕ ਜੀਵਨ ਜਿਉਣਾ ਹੈ। ਪੂਰੀ ਹੋਵੇ ਜੁਗਤ ਖਾਲੀ ਪੜ੍ਹਨ ਨਾਲ ਨਹੀਂ, ਅਮਲ ਨਾਲ। ਅਤੇ ਫਿਰ ਇਸੇ ਜੀਵਨ ਦੇ ਵਿੱਚ ਨਾਨਕ ਸਤਿਗੁਰ ਭੇਟਿਆਂ ਪੂਰੀ ਹੋਵੇ ਜੁਗਤ, ਹੱਸਣਦਿਆਂ, ਖਿਲੰਦਿਆਂ, ਪਹਿਨਦਿਆਂ, ਖਾਵਦਿਆਂ, ਸੰਸਾਰ ਦੇ ਵਿੱਚ ਵਿਚਰਦਿਆਂ ਹੀ ਨਾਨਕ ਸਤਿਗੁਰ ਭੇਟਿਆਂ ਪੂਰੀ ਹੋਵੇ ਜੁਗਤ, ਹੱਸਣਦਿਆਂ, ਖਿਲੰਦਿਆਂ, ਪਹਿਨਦਿਆਂ, ਖਾਵਦਿਆਂ, ਵਿੱਚੇ ਹੋਵੇ ਮੁਕਤ। ਇਸੇ ਸੰਸਾਰ 'ਚ ਰਹਿੰਦਿਆਂ, ਜੀਵਨ ਨੂੰ ਹੰਡਾਉਂਦਿਆਂ ਅੱਛੇ ਢੰਗ ਨਾਲ, ਮਨੁੱਖ ਚਿੰਤਾ ਤੋਂ ਮੁਕਤ ਹੋਣਾ ਹੀ ਮੁਕਤ ਹੈ। ਜਿਹੜੀਆਂ ਕਾਲਪਨਿਕ ਮਰਨ ਤੋਂ ਬਾਅਦ ਕੋਈ ਮੁਕਤੀ, ਆਵਾਗਾਉਣ ਤੋਂ ਬਾਅਦ ਮੁਕਤੀ, ਗੁਰਮਤ ਦੇ ਵਿੱਚ ਮੁਕਤੀ ਦਾ ਮਤਲਬ ਹੀ ਹੈ ਕਿ ਜੇ ਬੰਧਨਾਂ ਤੋਂ ਫ੍ਰੀ ਹੋ ਗਿਆ ਕੋਈ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਬੇਕਾਰ ਤੇ ਹਾਟੇ, ਉਹਨਾਂ ਫਾਲਤੂ ਕਰਮਕਾਂਡਾਂ ਤੋਂ ਪਰੇ ਹੋ ਜਾਏ, ਉਸ ਦੇ ਵਿੱਚ ਜਿਹੜੇ ਸਮਾਜ ਦੇ ਕਰਮਕਾਂਡ ਦੇ ਅੰਧ ਵਿਸ਼ਵਾਸ ਦੇ ਜਿਹੜੇ ਬੰਧਨ ਨੇ, ਇਹਨਾਂ ਤੋਂ ਸਤਿਗੁਰੂ ਮੁਕਤ ਕਰਦਾ ਗਿਆਨ ਨਾਲ। ਪਰ ਅਮਲ ਦੇ ਵਿੱਚ, ਅਮਲੀ ਤੌਰ 'ਤੇ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਬੇਕਾਰ ਤੇ ਹਾਟੇ, ਸਤਿਗੁਰ ਸਿੱਖੋ ਨਾਮ ਧਨ ਦੇ, ਨਾਮ ਗਿਆਨ ਹੈ ਨਾ। ਸਤਿਗੁਰੂ ਸਿੱਖ ਨੂੰ ਇੱਕ ਬਹੁਤ ਵੱਡੇ ਪਦਾਰਥ ਨਾਲ, ਨਾਮ ਨਾਲ, ਗਿਆਨ ਨਾਲ, ਅਕਾਲ ਪੁਰਖ ਦੇ ਨਾਲ ਅਭੇਦਤਾ ਉਹ ਮਾਰਗ ਦੱਸਦੇ ਨੇ, ਗਿਆਨ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਕਿਉਂਕਿ ਗੁਰੂ ਦਾ ਸਿੱਖ ਉਹਦੇ ਨਾਲ ਵਡਭਾਗੀ ਹੋ ਜਾਂਦਾ, ਕਿਉਂਕਿ ਉਹਨੂੰ ਰੋਸ਼ਨੀ ਮਿਲ ਜਾਂਦੀ ਹੈ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ 'ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼। ਉਹਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਹ ਸਤਿਗੁਰੂ ਦੀ ਮਿਹਰ ਨਾਲ ਹੀ ਪ੍ਰਾਪਤ ਹੁੰਦਾ ਹੈ। ਸੋ ਇਸੇ ਕਰਕੇ ਵਿਚਾਰ ਨੂੰ ਅਮਲ ਦੇ ਵਿੱਚ ਢਾਲਣਾ ਹੈ ਅਤੇ ਉਹੀ ਸਾਡੀ ਜਿਹੜੀ ਸਾਡੀ ਡੈਸਟਨੀ, ਸਾਡਾ ਮੁਕੱਦਰ ਉਸ 'ਤੇ ਹੀ ਨਿਰਭਰ ਹੈ। ਕਿਉਂਕਿ ਅਸੀਂ ਜਿਹੋ ਜਿਹੀ ਸੁਸਾਇਟੀ, ਜਿਹੋ ਜਿਹਾ ਕਰਮ, ਜਿਹੋ ਜਿਹੀ ਸੁਸਾਇਟੀ 'ਚ ਵਿਚਰਾਂਗੇ, ਜਿਹੋ ਜਿਹੀ ਸੰਗਤ ਮਿਲੇਗੀ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਜਿਸ ਨੂੰ ਚੰਗੀ ਸੰਗਤ ਮਿਲ ਗਈ, ਉਸ ਦੀ ਬਿਰਤੀ ਜਿਹੜੀ ਆ ਉਹ ਚੰਗੇ ਪਾਸੇ ਲੱਗ ਜਾਂਦੀ ਆ। ਉਸ ਇਨਵਾਇਰਮੈਂਟ ਦੇ ਵਿੱਚ ਇੱਕ ਚੰਗੇ ਰਾਹ 'ਤੇ ਤੁਰ ਪੈਂਦਾ ਹੈ। ਮਾਹੌਲ ਜਿਹੜਾ ਹੈ ਨਾ, ਉਹੀ ਮਨੁੱਖ ਨੂੰ, ਇਨਵਾਇਰਮੈਂਟ ਜਿਹੜਾ ਹੈ ਉਹ ਮਨੁੱਖ ਨੂੰ ਜੇ ਜੀਵਨ ਨੂੰ ਦਸ਼ਾ ਦਿੰਦਾ ਹੈ। ਭਾਵੇਂ ਉਹ ਘਰ ਦਾ ਮਾਹੌਲ ਹੋਵੇ, ਭਾਵੇਂ ਉਹ ਬਾਹਰ ਦਾ ਮਾਹੌਲ ਹੋਵੇ। ਇਸੇ ਕਰਕੇ ਸਿੱਖ ਵਿਚਾਰਧਾਰਾ ਦੇ ਵਿੱਚ, ਗੁਰਮਤਿ ਵਿਚਾਰਧਾਰਾ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਜਾਂ ਬਾਕੀ ਗੁਰੂ ਸਾਹਿਬਾਨ ਜਾਂ ਪੂਰੇ ਵਿਚਾਰ ਜਿਹੜੇ ਜਿੰਨੇ ਵੀ ਬਾਣੀਕਾਰ ਨੇ, ਉਹਨਾਂ ਨੇ ਇਸ ਮਾਰਗ 'ਤੇ ਤੁਰਨ ਵਾਲੇ, ਇਸ ਰਾਹ ਦੇ ਪਾਂਧੀਆਂ ਨੂੰ ਕਿਸੇ ਜੰਗਲ 'ਚ ਬੈਠ ਕੇ, ਇਕਾਂਤ 'ਚ ਬੈਠ ਕੇ ਧਰਮ ਕਮਾਉਣ ਵਾਸਤੇ ਨਹੀਂ ਕਿਹਾ। ਅਮਲੀ ਤੌਰ 'ਤੇ ਵਿਚਰ ਕੇ, ਕਿਉਂਕਿ ਉਹ ਲੋਕ ਜਿਹੜੇ ਇਕਾਂਤ ਵਿੱਚ ਜਾ ਕੇ ਗਿਆਨ ਵੀ ਪ੍ਰਾਪਤ ਕਰਦੇ ਸੀ, ਜਦੋਂ ਅਮਲੀ ਜੀਵਨ ਵਿੱਚ ਆਉਂਦੇ ਸੀ ਜੀਵਨ ਤੋਂ ਭਟਕ ਜਾਂਦੇ ਸੀ। ਆਪਾਂ ਭਾਰਤੀ ਇਤਿਹਾਸ ਦੇ ਵਿੱਚ ਵੀ ਕਿੰਨੇ ਕੁ ਰਿਸ਼ੀਆਂ ਮੁਨੀਆਂ ਦਾ ਸੁਣਦੇ ਹਾਂ, ਕਿਸੇ ਨੂੰ ਅਪਸਰਾ ਨੇ ਭਟਕਾ ਲਿਆ, ਇੰਦਰ ਨੇ ਅਪਸਰਾ ਭੇਜ ਦਿੱਤੀ, ਇਹ ਜਾਂ ਕਹਾਣੀਆਂ ਨੇ। ਕਿਉਂ? ਕਿਉਂਕਿ ਅਮਲੀ ਜੀਵਨ ਦੇ ਵਿੱਚ ਉਹ ਵਿਚਰਿਆ ਹੀ ਨਹੀਂ। ਉਹ ਸੰਸਾਰ ਦੇ ਵਿੱਚ ਵਿਚਰ ਕੇ, ਪਰਿਵਾਰ ਦੇ ਵਿੱਚ ਵਿਚਰ ਕੇ, ਉਸ ਮਾਰਗ ਦੀ ਸਮਝ ਹੀ ਉਹਨਾਂ ਨੂੰ ਨਹੀਂ ਆਈ। ਅਤੇ ਜਦੋਂ ਵੀ ਉਹਨਾਂ ਨੂੰ ਉਹਨਾਂ ਦੇ, ਕਿਉਂਕਿ ਅਮਲੀ ਤੌਰ 'ਤੇ ਟ੍ਰੇਨਡ ਨਹੀਂ ਸੀ, ਗਿਆਨ ਕਿੰਨਾ ਵੀ ਹੋਵੇ, ਜਦੋਂ ਵੀ ਛੋਟੀ ਜਿਹੀ ਮਾੜੀ ਮੋਟੀ ਜਿਹੜੀ ਉਹਨਾਂ ਨੂੰ ਕੋਈ ਵਾਸ਼ਨਾ ਦਾ, ਕੋਈ ਇਸ ਤਰ੍ਹਾਂ ਦਾ ਹਮਲਾ ਹੁੰਦਾ ਸੀ, ਉਹਨਾਂ ਦਾ ਇਮਾਨ ਡੋਲ ਜਾਂਦਾ ਸੀ। ਜਿਸ ਤਰ੍ਹਾਂ ਅੱਜ ਕੱਲ੍ਹ ਸਾਡੇ ਬਹੁਤ ਵੱਡੇ ਵੱਡੇ ਜਿਹੜੇ ਕਹਿਣ ਵਾਲੇ ਆਪਣੇ ਆਪ ਨੂੰ ਵੱਡੇ ਨੇਤਾ ਕਹਿੰਦੇ ਆ, ਲੀਡਰ ਕਹਿੰਦੇ ਆ, ਗਿਆਨੀ ਕਹਿੰਦੇ ਆ, ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਸ ਤਰ੍ਹਾਂ ਆਪਾਂ ਅੱਜ ਕੱਲ੍ਹ ਦੀਆਂ ਦੇਖ ਰਹੇ ਹਾਂ ਕਹਾਣੀਆਂ, ਉਹਨਾਂ ਨਾਲ ਵੀ ਇਹੀ ਚੀਜ਼ ਹੈ। ਕਿਉਂਕਿ ਸੰਗਤ ਮਾੜੀ ਮਿਲੀ, ਸੋਚ ਮਾੜੀ ਹੀ ਰਹੀ ਗੁਰੂ ਦੇ ਕੇਵਲ ਕਿਉਂਕਿ ਹੁਣ ਉਹਨਾਂ ਨੇ ਆਪ ਕੋਈ ਕਹਿੰਦਾ ਹੋਵੇ ਕਿ ਮੈਂ ਜੀ ਅੰਮ੍ਰਿਤਧਾਰੀ ਹਾਂ, ਮੈਂ ਪੰਜ ਬਾਣੀਆਂ ਦਾ ਪਾਠ ਕਰਦਾ। ਭਾਈ, ਤੇਰੇ ਪੰਜ ਬਾਣੀਆਂ ਦੇ ਪਾਠ ਕਰਨ ਨੂੰ ਕੀ ਕਰੀਏ, ਜੇ ਤੂੰ ਕਿਰਦਾਰ ਦੇ ਪੱਖੋਂ ਹੀ ਠੀਕ ਨਹੀਂ ਆ। ਗੁਰਬਾਣੀ ਦੇ ਵਿੱਚ ਆਪ ਸਵਾਰੋ ਮੈਂ ਮਿਲੋ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਮਨ ਜੀਤੇ ਜਗ ਜੀਤ। ਸਾਡੇ ਇਤਿਹਾਸ ਦੇ ਵਿੱਚ ਵੱਡੇ ਵੱਡੇ ਸਾਡੇ ਨਾਇਕ ਹੋਏ ਨੇ, ਅਸੀਂ ਮਿਸਾਲਾਂ ਦਿੰਦੇ ਹਾਂ। ਸਾਡੇ ਹਰੀ ਸਿੰਘ ਨਲਵਾ ਜੀ ਦੀ, ਕਿ ਉਹਨਾਂ ਦੇ ਕੋਲ ਵੀ ਇੱਕ ਵਾਰ ਇੱਕ ਅਫਗਾਨੀ ਔਰਤ ਆਈ ਅਤੇ ਉਹਨਾਂ ਨੂੰ ਕਹਿਣ ਲੱਗੀ, ਮੈਨੂੰ ਤੁਹਾਡੇ ਵਰਗਾ ਪੁੱਤ ਚਾਹੀਦਾ। ਜਦੋਂ ਉਹਨਾਂ ਨੇ ਕਿਹਾ ਬੀਬੀ ਚਲੀ ਜਾ, ਅਤੇ ਅੱਗੋਂ ਕਹਿਣ ਲੱਗੀ, ਮੈਂ ਸੋਚਿਆ ਕਿ ਗੁਰੂ ਨਾਨਕ ਦੇ ਘਰ ਤੋਂ, ਮੈਨੂੰ ਪਤਾ ਇੱਥੋਂ ਕੋਈ ਖਾਲੀ ਨਹੀਂ ਜਾਂਦਾ, ਤੁਸੀਂ ਮੈਨੂੰ ਖਾਲੀ ਕਿਵੇਂ ਮੋੜੋਗੇ। ਇਮਤਿਹਾਨ 'ਚ ਪਾ ਦਿੱਤਾ ਗੁਰੂ ਕੇ ਸਿੱਖ ਨੂੰ, ਅਤੇ ਉਹ ਗੁਰੂ ਦੇ ਸਿੱਖ ਦਾ ਐਕਸ਼ਨ ਦੇਖੋ ਕੀ ਆ। ਉਹਨਾਂ ਨੇ ਕਿਹਾ, ਮੇਰੇ ਵਰਗਾ ਤਾਂ ਮੈਂ ਹੀ ਹੋ ਸਕਦਾ, ਚੱਲ ਅੱਜ ਤੋਂ ਬਾਅਦ ਤੂੰ ਮੇਰੀ ਮਾਂ ਅਤੇ ਮੈਂ ਤੇਰਾ ਪੁੱਤ। ਇਹ ਕਿਰਦਾਰ ਦੇ ਮਾਲਕ ਸਾਡੇ ਵੱਡੇ ਵਡੇਰੇ ਹੋਏ ਨੇ। ਸਾਨੂੰ ਵੀ ਆਪਣੇ ਅੰਦਰ ਨਿਗਾਹ ਮਾਰਨ ਦੀ ਲੋੜ ਹੈ ਕਿ ਅਸੀਂ ਗੁਰੂ ਸਾਹਿਬਾਨ ਦੇ ਸੱਚੇ ਸਬੂਤ ਹਾਂ ਕਿ ਨਹੀਂ ਹਾਂ, ਪੁੱਤਰ ਹਾਂ ਕਿ ਕਪੁੱਤਰ ਹਾਂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸੇ ਦੀ,
0: ਕਿਉਂਕਿ ਸਾਡੀ ਜਿਹੜੀ ਆਈਡੈਂਟੀ ਹੈ ਉਹ ਸਾਰੀ ਦੀ ਸਾਰੀ ਗੁਰੂ ਸਾਹਿਬਾਨ ਦੇ ਸਾਹਿਬਜ਼ਾਦਿਆਂ ਦੇ ਨਾਲ ਆ। ਉਹਨਾਂ ਨੇ ਹੀ ਕਿਹਾ ਸੀ ਨਾ, ਇਨ ਪੁੱਤਰਨ ਕੇ ਸੀਸ ਵਿਵਹਾਰ ਦੀ ਇਹ ਸੁੱਤ ਚਾਰ, ਚਾਰ ਮੋਏ ਤੋਂ ਕਿਆ ਪਾਇਆ ਜੀਵਤ ਕਈ ਹਜ਼ਾਰ। ਸੋ ਆਓ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ, ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे सत्तो दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट, टायर रोटेशन एंड रिपेयर दिया सेवा लैण लई तुसी मालवा टायर्स नू 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी।
2: प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसी भी उम्र तो लै के बुजुर्गां तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा। ए सीधा सरकार नू बिल करदे ने। होर जानकारी लई कॉल करो 825-760-0983, 825-760-0983। प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गैराज मटेरियल दे नाल नाल सीटर ते फेंस दे समान बारे कोई भी जानकारी लैण लई 403-433-5555 यानी 403-433-5555 ते संपर्क कर सकते हो। सुंदर लंबर इंडस्ट्रीज दा पता है 3501 23rd स्ट्रीट, नॉर्थ ईस्ट, कैलगरी।
1: वाहिगुरु जी का खालसा, वाहिगुरु जी की फतेह। कैलगरी च 24 घंटे सत्तो दिन चलन वाले इको एक धार्मिक पंजाबी रेडियो 102.7 FM तो हुण सरवण करो जी आद गुरु जुगो जुग अटल सतगुरु तन तन साहिब श्री गुरु ग्रंथ साहिब जी दा सच खंड श्री हरमंदर साहिब श्री अमृतसर साहिब जी विखे होया अज अमृत वेले दा मुख वाक ते व्याख्या। वाहिगुरु जी का खालसा, वाहिगुरु जी की फतेह।
0: सतनाम

0: खालसा वाहे गुरु जी की फतेह।
1: पतत पावन गरीब नवाज दुनिया दे वाली चवर छतर तखत दे मालक भगत वशल कृपा निधान ज्ञान दे मुजस्मे धन धन धन साहिब श्री गुरु ग्रंथ साहिब महाराज जी दी पावन पवित्र हजूरी दे अंदर विराजमान गुरद्वारा श्री मंजी साहिब दीवान हाल विखे सुशोभित गुरु दी साजी नवाजी साध संग जीओ, आओ रसना नू पवित्र करिए। दशमेश पिता द्वारा बख्शिश कीती दी फतेह दी सांझ करिए। बड़े प्यार ते सत्कार नाल सारी संगत आखो जी वाहे गुरु जी का खालसा वाहे गुरु जी की फतेह। गुरु प्यारी गुरु सवारी साध संगत जीओ, अज अति सन्मान योग धन गुरु ग्रंथ साहिब जी दी बाणी विच जिन्हां नू सच्यारियां च गिणिया गया उस महापुरख शेख बाबा फरीद जी दा जन्म दिहाड़ा है। सब तो पहला मैं बाबा फरीद जी दे जन्म दिहाड़े ते सारी संगत नू लख लख वधाई देवां, क्योंकि जिहड़े सच्यारे प्यारे गुरु वल्लों अकाल पुरख वल्लों वरसाए हुए हुंदे हन उन्हां दे अंदरों एक एक निकलिया शब्द साडे लई मार्गदर्शन हुंदा। ते जदों असीं बाबा फरीद जी दे जीवन नू वाचिए ते सब तो वड्डा स्रोत साडे कोल इह आ उन्हां दी बाणी कि बाबा फरीद जी दा जीवन कैसा है, उन्हां दी बाणी विच्चों बाबे फरीद जी दे जीवन दी झलक पैंदी आ। धन गुरु ग्रंथ साहिब जी दी बाणी विच चाहे भगतां दी बाणी है चाहे गुरु साहिब जी दी भट्ट साहिबान दी अते सिखां दी, उन्हां दे शब्दां दे विच्चों उन्हां दे जीवन दी झलक साडे सामने पैंदी आ। उन्हां दे जीवन दे विच रब लई किन्ना प्रेम है, उन्हां दे जीवन विच किन्नी सादगी है, उन्हां दा जीवन किन्ना उच्चा सुच्चा आ, बाणी द्वारा उन्हां दे जीवन दी झलक साडे सामने उन्हां दा जीवन साडे सामने आ जांदा आ। बाबा फरीद जी दी जदों गल करदे हां ते बाबा फरीद जी दा जिहड़ा प्रचलित नाम है इतिहास अंदर शेख बाबा फरीद जी शकरगंज, ये उन्हां दा प्रचलित नाम है। इन्हां दा जिहड़ा जन्म है 1173 ईस्वी नूं हुंदा चावली मसायका मुल्तान दे अंदर जो पाकिस्तान दे विच आ। बाबा फरीद जी दे सत्कारयोग पिता जी दा नाम शेख जलालदीन सुलेमान है। इन्हां दी अति सत्मानयोग माता दा नाम माता मरियम जी है। ते जदों असीं इन्हां दी बाणी दे बारे धन गुरु ग्रंथ साहिब जी अंदर चुब्बी मारदे हां झात मारदे हां ते इन्हां दे 130 श्लोक हन जिन्हां विच्चों 18 जिहड़े श्लोक हन गुरु साहिब जी ने उन्हां दे नाल टिप्पणी करके उन्हां दे अर्थ स्पष्ट कीते हन। 4 इन्हां दे शब्द हन, 2 सूही राग अंदर अते 2 आसा राग अंदर। जदों असीं इन्हां दे मुख उपदेश नूं पढ़िए कि बाबा फरीद जी ने सानूं की उपदेश दिता ते फिर इन्हां दी बाणी दे विच्चों इन्हां दे जीवन दा पता लगदा कि बाबा फरीद जी दा जीवन कैसा है। सब तो पहला इन्हां दी सिक्ख्या दे विच आ कि खिमां दे जाचक हो के रहना, अकाल पुरख अगे सदा ही निमर हो के रहना, क्योंकि अज तक जिन्हें भी अकाल पुरख नूं पाया है उहदे गुण गाए हन। जे किसी अंदर निम्रता है तो उन्हूं ये वड्डी दात गुणा दी दात मिली है, जिहदे अंदर निम्रता नहीं जिहदे अंदर खिमां दा गुण नहीं है उन्हूं ये पावन दात नहीं मिली है। ਉਹਨਾਂ ਦੀ ਬਾਣੀ ਦੇ ਜਦੋਂ ਦਰਸ਼ਨ ਕਰਦੇ ਹਾਂ, ਫਰੀਦਾ ਥਿਓ ਪਵਾਈ ਦੱਬ ਜੇ ਸਾਈਂ ਲੋੜੈ ਸਭ, ਜੇ ਹਰ ਇੱਕ ਦੇ ਅੰਦਰ ਅਕਾਲ ਪੁਰਖ ਦਾ ਰੂਪ ਤੱਕਣਾ ਚਾਹੁੰਦੇ ਹਾਂ ਤੇ ਜਿਹੜੀ ਦੱਬ ਹੁੰਦੀ ਆ, ਜਿਹੜੀ ਪੈਰਾਂ ਦੇ ਥੱਲੇ ਰਹਿੰਦੀ ਹੈ, ਜਿਹਨੂੰ ਘਾਹ ਫੂਸ ਕਿਹਾ ਜਾਂਦਾ, ਜਿਹਨੂੰ ਕਿਹਾ ਜਾਂਦਾ, ਜਿਵੇਂ ਇੱਕ ਜਗ੍ਹਾ ਤੇ ਵਾਰ ਵਾਰ ਤੁਰਦੇ ਆ ਘਾਹ ਫੂਸ ਤੇ ਉਹ ਪਗ ਡੰਡੀ ਬਣ ਜਾਂਦੀ, ਰਸਤਾ ਬਣ ਜਾਂਦਾ, ਇਵੇਂ ਆਪਣੇ ਆਪ ਨੂੰ ਗੁਰੂ ਅੱਗੇ ਸੌਂਪ ਦੇਣਾ। ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਦਾ ਫਰਮਾਨ ਮੈਂ, ਹਸਤੀ ਜਿਉਂ ਸਿਰ ਜਿਉਂ ਅੰਕਸ ਹੈ, ਅਹਿਰਨ ਜਿਉਂ ਸਿਰ ਦੇ, ਮਨਤਨ ਆਗਿਆ ਰਾਖ ਕੈ ਉਪੀ ਸੇਵ ਕਰੇ। ਸਿੱਲ ਵਾਂਗ ਆਪਣੇ ਆਪ ਨੂੰ, ਔਰ ਜਿਵੇਂ ਹਾਥੀ ਆਪਣੇ ਮੁਹੱਬਤ ਨੂੰ ਆਪਣਾ ਆਪ ਸੌਂਪ ਦਿੰਦਾ, ਉਹਦੇ ਕੁੰਡੇ ਖਾਂਦਾ, ਇਵੇਂ ਜਾ ਕੇ ਬਾਬੇ ਫਰੀਦ ਜੀ ਦਾ ਜੀਵਨ ਹੈ ਕਿ ਉਹਨਾਂ ਦੇ ਅੰਦਰ ਖਿਮਾ ਕੁੱਟ ਕੁੱਟ ਕੇ ਭਰੀ ਹੋਈ ਹੈ, ਉਹਨਾਂ ਦੇ ਅੰਦਰ ਸਬਰ ਸੰਤੋਖ ਦਾ ਗੁਣ ਹੈ, ਜਿਹਨੂੰ ਬਾਣੀ ਦੇ ਵਿੱਚ ਬਿਆਨ ਕੀਤਾ ਗਿਆ, ਸਾਬਰ ਅੰਦਰ ਸਾਬਰੀ ਤਨ ਏਵੇ ਜਾ ਲੇਨ, ਹੋਣ ਨਜ਼ੀਕ ਖੁਦਾਏ ਦੈ ਭੇਤ ਨਾ ਕਿਸੇ ਦੇਣ। ਜਿਹੜੇ ਰੱਬ ਦੇ ਦਿਨੇ ਨੇੜੇ ਹੁੰਦੇ ਆ, ਉਹ ਉਹਨਾਂ ਹੀ ਦੁਨੀਆਂ ਤੋਂ ਨੂੰ ਭੇਤ ਨਹੀਂ ਦਿੰਦੇ, ਕਿਉਂਕਿ ਇਹ ਜਿਹੜੀ ਦੁਨੀਆਂ ਆ, ਇਹਦੇ ਵਿੱਚ ਹਰ ਇੱਕ ਦਾ ਅੱਡੋ ਅੱਡ ਮਨ ਦਾ ਟਿਕਾ ਆ, ਮਨ ਦੀ ਸੋਚ ਹੈ, ਮਨ ਦੀਆਂ ਇਛਾਵਾਂ ਹਨ। ਪਰ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ, ਉਹ ਰੱਬ ਦੇ ਪਿਆਰਿਆਂ ਦੇ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰਦੇ ਆ, ਉਹ ਲੱਭ ਲੱਭ ਕੇ ਰੱਬ ਦੇ ਪਿਆਰਿਆਂ ਨੂੰ ਆਪਣੇ ਦਿਲ ਦੀ ਗੱਲ ਦੱਸਣਗੇ। ਪਰ ਜਿੰਨੀ ਰੱਬ ਦੇ ਨੇੜੇ ਹੋਣਗੇ, ਦੁਨੀਆਂ ਤੋਂ ਉਹ ਵਾਲੀ ਜਿਹੜੀ ਅਵਸਥਾ ਉਹਨੂੰ ਲੁਕਾਉਣਗੇ। ਪਰ ਜਦੋਂ ਕੋਈ ਸਿੱਖਿਆਦਾਇਕ ਦੀ ਗੱਲ ਕਰੀਏ, ਤਾਂ ਫਿਰ ਉਹਨਾਂ ਦਾ ਜੀਵਨ ਬਾਬੇ ਫਰੀਦ ਜੀ ਦਾ ਪੂਰਾ ਸਾਡੇ ਲਈ ਇੱਕ ਸਿੱਖਿਆ ਦਾ ਸਰੋਤ ਹੈ। ਉਹਨਾਂ ਦੇ ਜੀਵਨ ਦੇ ਵਿੱਚੋਂ ਜਦੋਂ ਅੱਗੇ ਅਸੀਂ ਝਾਤ ਮਾਰਦੇ ਹਾਂ, ਤੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸਾਦਗੀ ਨੂੰ ਅਪਣਾਇਆ, ਬਾਣੀ ਦੇ ਵਿੱਚੋਂ ਉਹਨਾਂ ਦੇ ਜੀਵਨ ਦੀ ਸਾਦਗੀ ਸਾਡੇ ਸਾਹਮਣੇ ਆਉਂਦੀ ਹੈ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿਹਨਾ ਖਾਧੀ ਚੋਪੜੀ, ਘਣੇ ਸਹਿਣਗੇ ਦੁੱਖ। ਬੜੀਆਂ ਛੋਟੀਆਂ ਛੋਟੀਆਂ ਗੱਲਾਂ ਜਿਹਨਾਂ ਨੂੰ ਅਸੀਂ ਇਗਨੋਰ ਕਰ ਦਿੰਦੇ ਹਾਂ ਜ਼ਿੰਦਗੀ ਦੇ ਵਿੱਚ, ਉਹਨਾਂ ਗੱਲਾਂ ਨੂੰ ਵੀ ਬਾਬੇ ਫਰੀਦ ਜੀ ਨੇ ਅਧਿਆਤਮਕ ਪੱਖ ਕਹੀਏ, ਰੱਬ ਦੀ ਨੇੜਤਾ ਵਾਲਾ ਪਾਸਾ ਕਹੀਏ, ਤੇ ਉਹਨਾਂ ਗੱਲਾਂ ਨੂੰ ਸਾਨੂੰ ਚੇਤੇ ਕਰ ਲਈ ਕਿਹਾ ਕਿ ਜਿਹੜੀ ਅਸਲ ਦੇ ਵਿੱਚ ਰੁੱਖੀ ਸੁੱਖੀ ਰੋਟੀ ਖਾ ਕੇ ਤੇ ਠੰਡਾ ਪਾਣੀ ਪੀ ਕੇ ਉਸ ਪਰਮਾਤਮਾ ਦੇ ਨਾਮ ਵਿੱਚ ਲੀਨ ਹੋਣਾ, ਇਹ ਉਹਨਾਂ ਦੇ ਜੀਵਨ ਦੀ ਸਾਦਗੀ ਹੈ। ਉਹਦੇ ਵਿੱਚ ਬਾਬੇ ਫਰੀਦ ਜੀ ਦੇ ਜੀਵਨ ਦੀ ਇਹ ਇੱਕ ਝਲਕ ਹੈ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਾਦਾ ਜੀਵਨ ਬਤੀਤ ਕੀਤਾ ਆ, ਤੇ ਅਕਾਲ ਪੁਰਖ ਦੇ ਅੱਗੇ ਇਹੀ ਵਾਰ ਵਾਰ ਅਰਦਾਸਾਂ ਕਰਦੇ ਰਹੇ ਕਿ ਹੇ ਅਕਾਲ ਪੁਰਖ, ਮੈਨੂੰ ਕਿਸੇ ਦੂਜੇ ਦੇ ਦਰਵਾਜ਼ੇ 'ਤੇ ਨਾ ਬਿਠਾਈ, ਮੈਂ ਆਪਣੀ ਜ਼ਿੰਦਗੀ ਵਿੱਚ ਕਿਸੇ ਹੋਰ ਇੱਥੇ ਅੱਗੇ ਹੱਥ ਨਾ ਅੱਡਾਂ, ਮੈਂ ਕੇਵਲ ਤੇਰੇ ਅੱਗੇ ਝੁਕਾਂ, ਕਿ ਤੇਰੇ ਅੱਗੇ ਝੁਕ ਕੇ ਤੇਰੇ ਦਰ ਦਾ ਮੁਰੀਦ ਬਣਿਆ ਰਹਾਂ। ਜਦੋਂ ਅਸੀਂ ਬਾਣੀ ਦੇ ਦਰਸ਼ਨ ਕਰਦੇ ਹਾਂ ਤੇ ਬਾਬੇ ਫਰੀਦ ਜੀ ਨੇ ਇਹ ਗੱਲ ਕਹੀ ਆ, ਫਰੀਦਾ ਬਾਰ ਪਰਾਇਆ ਬੈਸਣਾ, ਸਾਈਂ ਮੁਝੇ ਨਾ ਦੇ, ਕਿ ਮੇਰੇ ਮਾਲਕ ਇੱਕ ਮੇਰੇ 'ਤੇ ਤਰਸ ਖਾਈ ਕਿ ਮੈਂ ਕਿਸੇ ਦੂਜੇ ਦੇ ਦਰਵਾਜ਼ੇ 'ਤੇ ਨਾ ਬੈਠਾਂ। ਸਗਲ ਦੁਆਰ ਕੋ ਛਾੜ ਕੈ ਗਇਓ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਿਹੜਾ ਭਗਤ ਹੈ ਨਾ, ਭਗਤ ਦੇ ਜੇ ਅਰਥ ਕਰੀਏ, ਭੱਬੇ ਦਾ ਅਰਥ ਹੈ ਭਗਤੀ, ਗੱਗੇ ਦਾ ਅਰਥ ਹੈ ਗਿਆਨ, ਤੇ ਤੱਤੇ ਦਾ ਅਰਥ ਹੈ ਤਿਆਗ। ਤੇ ਭਗਤ ਜਿਹੜਾ ਆ, ਉਹ ਅਕਾਲ ਪੁਰਖ ਵਿੱਚ ਚੱਲ ਚੱਲ ਕੇ ਲੀਨ ਹੁੰਦਾ। ਅਵਸਥਾ ਉਹੀ ਹੈ ਜਿਹੜੀ ਗੁਰੂ ਸਾਹਿਬ ਜੀ ਨੇ ਬਾਣੀ 'ਚ ਬਿਆਨ ਕੀਤੀ ਆ। ਪਰ ਇਹ ਭਗਤ ਚੱਲ ਚੱਲ ਕੇ ਅਕਾਲ ਪੁਰਖ ਦੇ ਵਿੱਚ ਲੀਨ ਹੁੰਦਾ, ਚੱਲ ਚੱਲ ਕੇ, ਜਿਵੇਂ ਕਹਿ ਲਓ ਕਿ ਜ਼ਿੰਦਗੀ ਦੇ ਵਿੱਚ ਬੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ, ਜਾਤਾਂ ਪਾਤਾਂ ਦੇ ਕੋੜ 'ਚੋਂ ਲੰਘਣਾ। ਔਰ ਬੜੇ ਲੋਕ ਐਸੇ ਸੀ ਜਿਹੜੇ ਹੰਕਾਰੀ ਲੋਕ ਭਗਤਾਂ ਨੂੰ ਧੱਕੇ ਮਾਰਦੇ ਆ ਮੰਦਰਾਂ ਦੇ ਵਿੱਚੋਂ, ਪਰ ਭਗਤਾਂ ਨੇ ਇਹਨਾਂ ਸਾਰਿਆਂ ਤੋਂ ਉੱਪਰ ਉੱਠ ਕੇ ਸੱਚੀ ਰੱਬ ਦੀ ਇਬਾਦਤ ਕੀਤੀ, ਜਿਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਅਸੀਂ ਬਾਣੀ ਦੇ ਵਿੱਚ ਚੁੱਭੀ ਮਾਰਦੇ ਹਾਂ, ਜਦੋਂ ਸਤਿਗੁਰ ਜੀ ਦੀ ਬਾਣੀ ਦਾ ਦਰਸ਼ਨ ਕਰਦੇ ਹਾਂ ਤਾਂ ਫਿਰ ਮਹਾਰਾਜ ਨੇ ਭਗਤਾਂ ਨੂੰ ਬੜਾ ਮਾਣ ਦਿੱਤਾ, ਜਿਹਦੇ ਵਿੱਚ ਸਤਿਗੁਰ ਜੀ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ, ਨਾ ਤੂੰ ਆਵੇ ਵਸ ਬਹੁਤ ਘਨਾਵਣੇ, ਨਾ ਤੂੰ ਆਵੇ ਵਸ ਵੇਦ ਪੜਾਵਣੇ, ਨਾ ਤੂੰ ਆਵੇ ਵਸ ਤੀਰਥ ਨਹਾਈਐ, ਨਾ ਤੂੰ ਆਵੇ ਵਸ ਧਰਤੀ ਧਾਈਐ, ਨਾ ਤੂੰ ਆਵੇ ਵਸ ਕਿਤੇ ਸਿਆਣਪੈਂ, ਨਾ ਤੂੰ ਆਵੇ ਵਸ ਬਹੁਤਾ ਦਾਨ ਦੇ, ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾ ਤਾਨ ਤੇਰਾ। ਬਾਬਾ ਫਰੀਦ ਜੀ ਸੂਫੀ ਮਤ ਨਾਲ ਸੰਬੰਧਿਤ ਹਨ ਤੇ ਸੂਫੀ ਸੰਤ ਜਿੰਨੇ ਵੀ ਹੋਏ ਹਨ ਧੰਨ ਗੁਰੂ ਨਾਨਕ ਦੇ ਘਰ ਵਿੱਚ ਉਹਨਾਂ ਦਾ ਬਹੁਤ ਗੂੜਾ ਸੰਬੰਧ ਹੈ, ਜਿਹਨੂੰ ਕਹੀਏ ਗਹਿਰਾ ਸੰਬੰਧ ਹੈ ਗੁਰੂ ਨਾਨਕ ਦੇ ਘਰ ਦੇ ਨਾਲ। ਜਿਵੇਂ ਸਾਈਂ ਮੀਆਂ ਮੀਰ ਜੀ, ਜਿਹਨਾਂ ਤੋਂ ਪਾਵਨ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰਖਵਾਇਆ ਗਿਆ, ਉਹ ਵੀ ਸੂਫੀ ਸੰਤ ਹੋਏ ਹਨ। ਪੀਰ ਭੀਖਣ ਸ਼ਾਹ ਜੀ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਟਨਾ ਸਾਹਿਬ ਦੀ ਧਰਤੀ 'ਤੇ ਦਰਸ਼ਨ ਕੀਤੇ ਜਾ ਕੇ, ਪੀਰ ਬੁੱਧੂ ਸ਼ਾਹ ਜੀ, ਜਿਨ੍ਹਾਂ ਨੇ ਆਪਣਾ 500 ਮੁਰੀਦ ਅਤੇ ਆਪਣੇ 4 ਪੁੱਤਰ ਸ਼ਹੀਦ ਕਰਾਏ ਜੰਗ ਦੇ ਮੈਦਾਨ ਵਿੱਚ। ਇਸ ਕਰਕੇ ਸੂਫੀਆਂ ਦਾ ਔਰ ਸੂਫੀ ਸੰਤ ਜਿਹੜੇ ਆ ਉਹਨਾਂ ਦੀ ਇੱਕ ਜ਼ਿੰਦਗੀ ਦੀ ਮਰਿਆਦਾ ਬੜੇ ਕਮਾਲ ਦੀ ਹੈ। ਉਹਨਾਂ ਦੀ ਜ਼ਿੰਦਗੀ ਦੀ ਮਰਿਆਦਾ ਇਹ ਹੈ ਕਿ ਉਹਨਾਂ ਦੇ ਅੰਦਰ ਕੱਟੜਤਾ ਨਹੀਂ ਹੈ, ਕੱਟੜਪੰਥੀ ਨਹੀਂ ਹਨ, ਉਹ ਰੱਬ ਦੀ ਸੱਚੀ ਸੁੱਚੀ ਇਬਾਦਤ ਕਰਨ ਵਾਲੇ ਅਤੇ ਇੱਕ ਅਕਾਲ ਪੁਰਖ ਨੂੰ ਮੰਨਣ ਵਾਲੇ ਹਨ। ਸਭ ਤੋਂ ਵੱਡਾ ਗੁਣ ਸੂਫੀ ਸੰਤਾਂ ਅੰਦਰ ਇਹ ਆ। ਦੂਜਾ ਗੁਣ ਇਹ ਹੈ ਕਿ ਆਪਣੇ ਮੁਰਸ਼ਦ ਨੂੰ, ਉਹਨਾਂ ਦੇ ਹੁਕਮ ਨੂੰ ਮੰਨਣਾ, ਉਹਨਾਂ ਦੇ ਹੁਕਮ 'ਤੇ ਚੱਲਣਾ ਅਤੇ ਹੁਕਮ 'ਤੇ ਚੱਲ ਕੇ ਵੱਡੇ ਮਰਾਤਬੇ ਹਾਸਲ ਕਰਨੇ, ਇਹ ਸੂਫੀ ਸੰਤਾਂ ਦਾ ਗੁਣ ਹੈ। ਸਾਦਾ ਜੀਵਨ ਬਤੀਤ ਕਰਨਾ, ਸਬਰ ਸੰਤੋਖ ਵਿੱਚ ਰਹਿਣਾ ਅਤੇ ਪਰਿਪੂਰਨ ਪਰਮਾਤਮਾ ਦੇ ਅੱਠੇ ਪੈਰ ਗੁਣ ਗਾਣੇ, ਇਹ ਸੂਫੀ ਸੰਤਾਂ ਦੇ ਹਿੱਸੇ ਆਇਆ ਅਤੇ ਬਾਬਾ ਫਰੀਦ ਜੀ ਉਹਨਾਂ ਸੂਫੀ ਸੰਤਾਂ 'ਚੋਂ ਹਨ। ਉਹਨਾਂ ਦੇ ਮੁਰਸ਼ਦ ਦਾ ਨਾਮ ਖਵਾਜਾ ਬਖਤਿਆਰ ਕਾਕੀ ਇਤਿਹਾਸ ਅੰਦਰ ਆਇਆ। ਅਤੇ ਜਦੋਂ ਸੂਫੀ ਸੰਤ, ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਸੂਹੀ ਰਾਗ ਅੰਦਰ ਮਹਾਰਾਜ ਨੇ ਲਾਵਾਂ ਦਾ ਪਾਠ ਸਾਨੂੰ ਦਿੱਤਾ, ਗੁਰੂ ਰਾਮਦਾਸ ਮਹਾਰਾਜ ਨੇ ਲਾਵਾਂ ਦੇ ਪਾਠ ਦੇ ਵਿੱਚ ਸਟੇਜਾਂ ਬਿਆਨ ਕੀਤੀਆਂ, ਅਵਸਥਾਵਾਂ ਬਿਆਨ ਕੀਤੀਆਂ ਇੱਕ ਸਿੱਖ ਦੀਆਂ। ਜਿਵੇਂ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਦੀ ਗੱਲ ਆਈ ਹੈ, ਪਹਿਲਾ ਕਰਮ ਤੇਰਾ ਕਿ ਰੱਬ ਦਾ ਨਾਂ ਜਪਣਾ। ਧਰਮ ਤਾਂ ਹੀ ਸਫਲ ਹੁੰਦਾ ਜਦੋਂ ਕੋਈ ਰੱਬ ਦਾ ਨਾਂ ਪ੍ਰੈਫਰੈਂਸ ਰੱਖਦਾ, ਰੱਬ ਦੇ ਨਾਂ ਨੂੰ ਪਹਿਲ ਦਿੰਦਾ, ਮੁੱਖ ਰੱਖਦਾ। ਬਾਕੀ ਦੇ ਦੁਨੀਆਂ ਦੇ ਜਿੰਨੇ ਕਿੱਤੇ ਅਸੀਂ ਧਰਤੀ 'ਤੇ ਕਰਨ ਆਏ ਹਾਂ ਉਹ ਵੀ ਕਰਨੇ ਆ, ਪਰ ਰੱਬ ਦੇ ਨਾਂ ਨੂੰ ਪਹਿਲ ਦੇਣੀ। ਇਸੇ ਕਰਕੇ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ 'ਚ ਕਿਹਾ, ਅੰਮ੍ਰਿਤ ਵੇਲਾ ਸੱਚ ਨਾਉਂ ਵਡਿਆਈ ਵਿਚਾਰ, ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਉਹਦੀ ਇਬਾਦਤ ਕਰ, ਫਿਰ ਜਦੋਂ ਤੂੰ ਕਿਸੇ ਕੰਮ ਨੂੰ ਹੱਥ ਪਾਏਗਾ ਚੜ੍ਹਦੀ ਕਲਾ ਹੀ ਹੋਏਗੀ ਹਰ ਬੰਦੇ। ਇਵੇਂ ਕਹਿ ਲਓ ਕਿ ਜਿਹੜਾ ਅੱਜ ਵੀ ਗੁਰੂ ਦਾ ਸਿੱਖ ਨਿਤਨੇਮੀ ਹੈ, ਰੱਬ ਦਾ ਨਾਂ ਜਪਣ ਵਾਲਾ, ਉਹ ਜੇ ਸੋਨੇ ਨੂੰ ਹੱਥ ਪਾਏ, ਦੇਖੋ ਆਮ ਕਰਕੇ ਦੁਨੀਆਂ ਦੀ ਕਹਾਵਤ ਹੈ ਨਾ ਕਿ ਜਦੋਂ ਬੰਦੇ ਦੀ ਕਿਸਮਤ ਮਾੜੀ ਹੁੰਦੀ ਹੈ, ਜਦੋਂ ਕਰਮ ਸਾਥ ਨਾ ਦੇਵੇ ਤੇ ਸੋਨਾ ਸੁਭਾਅ ਬਣਾ ਦਿੰਦਾ, ਤੇ ਰੱਬ ਦੇ ਨਾਂ ਜਪਣ ਵਾਲੇ ਅੰਦਰ ਇੰਨੀ ਤਾਕਤ ਹੈ ਕਿ ਸੋਨੇ ਨੂੰ ਸੋਨਾ ਤੇ ਜਿਹੜਾ ਬਣਾਉਣ ਵਾਲਾ ਉਹ ਕੌਣ ਹੈ, ਉਹ ਗੁਰੂ ਦਾ ਪਿਆਰਾ ਰੱਬ ਦਾ ਨਾਂ ਜਪਣ ਵਾਲਾ, ਸਵਾ ਨੂੰ ਹੱਥ ਲਾ ਕੇ ਸੋਨਾ ਬਣਾਉਣ ਵਾਲਾ ਰੱਬ ਦਾ ਪਿਆਰਾ ਆ। ਸੂਫੀ ਸੰਤਾਂ ਦੀ ਜ਼ਿੰਦਗੀ ਵਿੱਚ ਇਹ ਉਹਨਾਂ ਦੇ ਹਿੱਸੇ ਆਇਆ। ਔਰ ਉਹਨਾਂ ਦੇ ਚਾਰ ਮਾਰਗ ਹਨ, ਜਿਵੇਂ ਮੈਂ ਬੇਨਤੀ ਕਰ ਰਿਹਾ ਕਿ ਗੁਰੂ ਰਾਮਦਾਸ ਮਹਾਰਾਜ ਨੇ ਚਾਰ ਅਵਸਥਾਵਾਂ ਬਿਆਨ ਕੀਤੀਆਂ ਲਾਵਾਂ ਦੇ ਵਿੱਚ, ਦੂਜੀ ਲਾਂ ਦੇ ਵਿੱਚ ਗੁਰੂ ਦੇ ਮਿਲਾਪ ਦੀ ਗੱਲ ਆਈ, ਤੀਜੀ ਲਾਂ ਵਿੱਚ ਮਨ ਦੇ ਵਿੱਚ ਵਿਰਾਗ ਦੀ ਗੱਲ ਆਈ, ਤੇ ਚੌਥੀ ਲਾਂ ਵਿੱਚ ਸਹਿਜ ਦੀ ਗੱਲ ਆਈ, ਜਿੱਥੇ ਅਡੋਲਤਾ ਦੀ ਅਵਸਥਾ, ਜਿੱਥੇ ਆਰੇ ਵੀ ਚੱਲੇ ਉਬਲਦੀਆਂ ਦੇਗਾਂ ਵਿੱਚ ਵੀ ਸਿੱਖ ਬੈਠੇ, ਤੱਤੀਆਂ ਤਵੀਆਂ 'ਤੇ ਬੈਠੇ, ਬੰਦ ਬੰਦ ਕਟਵਾਏ, ਅਡੋਲ ਰਹੇ, ਇਹ ਚਾਰ ਅਵਸਥਾਵਾਂ ਬਿਆਨ ਬਾਣੀ 'ਚ ਕੀਤੀਆਂ। ਅਤੇ ਸੂਫੀ ਸੰਤਾਂ ਦਾ ਵੀ ਇੱਕ ਮਾਰਗ ਹੈ, ਉਹਦੇ ਵਿੱਚ ਵੀ ਉਹਨਾਂ ਨੇ ਚਾਰ ਅਵਸਥਾਵਾਂ, ਚਾਰ ਸਟੇਜਾਂ ਬਿਆਨ ਕੀਤੀਆਂ। ਪਹਿਲੀ ਵਿੱਚ ਹੈ ਸਰੀਅਤ। ਸਰੀਅਤ ਦੇ ਵਿੱਚ ਹੁੰਦਾ ਜਿਵੇਂ ਜਿਹੜੇ ਸੂਫੀ ਸੰਤ ਹੁੰਦੇ ਆ ਉਹ ਪੰਜ ਨਵਾਜਾਂ, ਕਲਮਾਂ ਰੋਜੇ ਰੱਖਦੇ ਆ ਅਤੇ ਸੱਚੇ ਮੁਸਲਮਾਨ ਬਣ ਕੇ ਰੱਬ ਦੀ ਇਬਾਦਤ ਕਰਦੇ ਆ, ਜਿਹਦੇ ਬਾਰੇ ਬਾਬੇ ਫਰੀਦ ਜੀ ਦੇ ਇਹ ਗੱਲ ਹਿੱਸੇ ਆਈ, ਫਰੀਦਾ ਬੇ ਨਵਾਜਾ ਕੁੱਤਿਆ ਇਹ ਨਾ ਪਲੀ ਰੀਤ, ਕਬ ਹੀ ਚੱਲ ਨਾ ਆਇਆ ਪੰਜੇ ਵਖਤ ਮਸੀਤ ਉੱਟ ਫਰੀਦਾ ਉਜੂ ਸਾਜ ਸੁਬੇ ਨਵਾਜ ਗੁਜਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਇੱਕ ਥੋੜ੍ਹਾ ਜਿੰਨਾ ਕੰਸੈਪਟ ਇੱਥੇ ਕਲੀਅਰ ਕਰਨਾ ਕਿਉਂਕਿ ਚੈਨਲ ਦੇ ਮਾਧਿਅਮ ਰਾਣੀ ਦੇਸ਼ਾਂ ਪ੍ਰਦੇਸ਼ਾਂ ਦੀ ਸੰਗਤ ਮਹਾਰਾਜ ਦੇ ਘਰ ਦੀ ਵਿਚਾਰ ਸਰਵਣ ਕਰ ਰਹੀ ਹੈ। ਬੁੱਲੇ ਸ਼ਾਹ ਵੀ ਰੱਬ ਦਾ ਪਿਆਰਾ ਹੋਇਆ ਪਰ ਉਹਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਨਹੀਂ ਹੈ। ਉਹਦਾ ਇੱਕ ਵੱਡਾ ਕਾਰਨ ਸੀ ਕਿ ਬੁੱਲਾ ਸ਼ਾਹ ਜਿਹੜਾ ਸੀ ਉਹ ਸਰੀ ਨਹੀਂ ਸੀ। ਵੈਸੇ ਉਹਨੇ ਬਹੁਤ ਕੁਝ ਚੰਗਾ ਦਿੱਤਾ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਿਆ ਇੱਧਰ ਲਾਉਣਾ। ਪਰ ਜਦੋਂ ਉਹਨਾਂ ਦੇ ਦੂਜੇ ਬੰਦੇ ਸਰੀ ਵੱਲ ਗੱਲ ਕਰੀਏ, ਮਰਿਆਦਾ ਦੀ ਗੱਲ ਕਰੀਏ, ਤੇ ਉਹਨਾਂ ਨੇ ਭੱਠ ਨਵਾਜ਼ਾਂ ਰੋਜੇ ਚਿੱਕੜ ਕਲਮਾਂ ਤੇ ਫਿਰਾਈ, ਬੁੱਲੇ ਸ਼ਾਹ ਨੇ ਅੰਦਰੋਂ ਪਾਇਆ ਐਵੇਂ ਭੁੱਲਦੀ ਫਿਰੇ ਲਕਾਈ। ਉਹਨਾਂ ਨੇ ਰੋਜਿਆਂ ਨੂੰ ਨਮਾਜ਼ਾਂ ਨੂੰ ਭੱਠ ਕਿਹਾ, ਕਲਮਾਂ ਨੂੰ ਚਿੱਕੜ ਕਿਹਾ, ਜਿਹਦੇ ਕਰਕੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਨਹੀਂ ਆ। ਇੱਧਰਲੇ ਪਾਸੇ ਜਿਸ ਮਹਾਂਪੁਰਸ਼ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ, ਬਾਬਾ ਫਰੀਦ ਜੀ ਦਾ, ਉਹ ਪੱਕੇ ਸਰੀ ਹਨ, ਪੱਕੇ ਮੁਸਲਮਾਨ ਹਨ, ਪੰਜ ਨਵਾਜ਼ੀ ਹਨ, ਉਹਨਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਮਾਣ ਦਿੱਤਾ। ਇਹ ਪਹਿਲਾ ਉਹਨਾਂ ਦਾ ਮਾਰਗ ਹੈ ਸਰੀਅਤ, ਅਤੇ ਦੂਜਾ ਉਹਨਾਂ ਦਾ ਮਾਰਗ ਹੈ ਤਰੀਕਤ। ਤਰੀਕਤ ਦੇ ਵਿੱਚ ਕੀ ਹੁੰਦਾ ਕਿ ਜਿਵੇਂ ਆਪਣੇ ਮੁਰਸ਼ਦ ਨਾਲ ਮਿਲਣਾ, ਉਹਦੇ ਹੁਕਮ 'ਚ ਚੱਲਣਾ, ਉਹਦੀ ਆਗਿਆ ਨੂੰ ਮੰਨਣਾ, ਆਗਿਆ ਨੂੰ ਮੰਨ ਕੇ ਅਤੇ ਉਹਦੇ ਦੱਸੇ ਮਾਰਗ 'ਤੇ ਚੱਲਦਿਆਂ ਚੱਲਦਿਆਂ ਮਨ ਵਚ ਕ੍ਰਮ ਕਰਕੇ ਜਿਹੜਾ ਆ ਰੱਬ ਦੇ ਨਾਂ ਵਾਲੇ ਪਾਸੇ ਤੁਰ ਪੈਣਾ, ਇਹ ਉਹਨਾਂ ਦਾ ਦੂਜਾ ਮਾਰਗ ਆ। ਅਤੇ ਤੀਸਰਾ ਉਹਨਾਂ ਦਾ ਜਿਹੜੀ ਸਟੇਜ ਆ, ਅਵਸਥਾ ਆ, ਉਹਨੂੰ ਕਿਹਾ ਗਿਆ ਜਾਂਦਾ ਫਾਰਮਤ। ਉਹਦੇ ਵਿੱਚ ਕੀ ਮਾਰਫਤ, ਮਾਰਫਤ ਦੇ ਵਿੱਚ ਕੀ ਹੁੰਦਾ ਕਿ ਜਿਵੇਂ ਮਨ ਦੇ ਵਿੱਚ ਫਿਰ ਵਿਰਾਗ ਆਉਣਾ ਸ਼ੁਰੂ ਹੋ ਜਾਂਦਾ ਜਦੋਂ ਕੋਈ ਉਸ ਸਿੱਖਿਆ 'ਤੇ ਚੱਲਦਾ। ਇਹ ਮਾਰਫਤ ਇੱਕ ਤੀਸਰੀ ਸਿੱਖਿਆ ਆ ਸੂਫੀ ਸੰਤਾਂ ਦੀ। ਉਹਦੇ ਵਿੱਚ ਆ ਕੇ ਜਿਵੇਂ ਅਸੀਂ ਤੀਸਰੀ ਅਵਸਥਾ, ਗੁਰੂ ਰਾਮਦਾਸ ਜੀ ਨੇ ਮਨ ਦੇ ਵਿਰਾਗ ਦੀ ਗੱਲ ਕੀਤੀ ਹੈ। ਵੇਖੋ, ਜਦੋਂ ਬਾਣੀ ਪੜ੍ਹਦੇ ਹਾਂ ਸਾਡੇ ਅੰਦਰ ਵਿਰਾਗ ਪੈਦਾ ਨਾ ਹੋਇਆ ਅਤੇ ਸਮਝ ਲਓ ਕਿ ਅਜੇ ਅਸੀਂ ਤੀਜੀ ਸਟੇਜ 'ਤੇ ਪੁੱਜੇ ਨਹੀਂ। ਇਸ ਕਰਕੇ ਉਹ ਮਾਰਫਤ ਦੀ ਅਵਸਥਾ ਵਿੱਚ ਮਨ 'ਚ ਵਿਰਾਗ ਆਉਣਾ ਸ਼ੁਰੂ ਹੁੰਦਾ। ਅਤੇ ਚੌਥੀ ਅਵਸਥਾ ਜਿਹੜੀ ਆ ਉਹਨੂੰ ਇਸ ਤਰ੍ਹਾਂ ਬਿਆਨ ਕੀਤਾ ਗਿਆ ਕਿ ਜਿਵੇਂ ਹਕੀਕਤ। ਬਾਬਾ ਫਰੀਦ ਜੀ ਜਿਹਨਾਂ ਦਾ ਮੈਂ ਜੀਵਨ ਸਾਂਝਾ ਆਪ ਜੀ ਨਾਲ ਕਰ ਰਿਹਾ, ਉਹਨਾਂ ਦੇ ਜੀਵਨ ਦੇ ਵਿੱਚ ਹਕੀਕੀ ਪ੍ਰੇਮ ਹੈ ਰੱਬ ਦੇ ਲਈ। ਇੱਕ ਹੁੰਦਾ ਮਜਾਜੀ ਇਸ਼ਕ, ਇਸ਼ਕ ਮਜਾਜੀ ਜਿਹਨੂੰ ਕਿਹਾ ਜਾਂਦਾ, ਇੱਕ ਹੁੰਦਾ ਹਕੀਕੀ ਇਸ਼ਕ। ਜਦੋਂ ਅਸੀਂ ਉਹਨਾਂ ਦੀ ਬਾਣੀ ਦੇ ਅੰਦਰ ਝਾਤ ਮਾਰਦੇ ਹਾਂ ਤੇ ਫਿਰ ਉਹ ਆਪਣੀ ਬਾਣੀ ਵਿੱਚ ਕਹਿ ਰਹੇ ਹਨ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋ

ਉਸ ਪਰਮਾਤਮਾ ਦਾ ਨਾਮ ਸਿਮਰ, ਨਾਮ ਸਿਮਰ, ਨਾਮ ਸਿਮਰ। ਹੇ ਭਾਈ, ਉਸ ਵਾਹਿਗੁਰੂ ਪਰਿਪੂਰਨ ਦਾ ਨਾਮ ਸਿਮਰ, ਸਿਮਰੋ ਸਿਮਰ ਸਿਮਰ ਪ੍ਰਭ। ਪਰਮਾਤਮਾ ਦਾ ਨਾਮ ਸਿਮਰਨ ਕਰਨ ਵਾਲੇ ਜਿਹੜੇ ਆ ਉਹ ਅਕਾਲ ਪੁਰਖ ਦੇ ਦਰ ਤੇ ਪ੍ਰਵਾਨੇ ਜਾਂਦੇ ਆ, ਜਿਹਦੇ ਵਿੱਚ ਪ੍ਰਭ ਕਹਿ ਸਿਮਰਨ ਗਰਬਣਾ ਵਸੈ, ਪ੍ਰਭ ਕਹਿ ਸਿਮਰਨ ਦੁੱਖ ਜਮ ਨਸੈ। ਰੱਬ ਦੇ ਸਿਮਰਨ ਕਰਨ ਵਾਲੇ ਅਕਾਲ ਪੁਰਖ ਦੇ ਦਰ ਤੇ ਪ੍ਰਵਾਨੇ ਜਾਂਦੇ ਆ। ਔਰ ਭਗਤ ਕਬੀਰ ਸਾਹਿਬ ਜੀ ਨੇ ਕਿਸ ਪਰਮਾਤਮਾ ਦਾ ਸਿਮਰਨ ਕੀਤਾ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਾਣੀ 'ਚ ਕਿਹਾ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਣ ਜੀ ਦੀ ਗੱਲ ਕੀਤੀ, ਜਿਹਨੂੰ ਧੰਨ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੀ ਬਾਣੀ ਵਿੱਚ ਇੱਕ ਉਹ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਦੀ ਗੱਲ ਕੀਤੀ। ਨਿਰਾਕਾਰ ਅਕਾਲ ਪੁਰਖ ਦੇ ਸਰੂਪ ਨੂੰ ਇਹਨਾਂ ਸ਼ਬਦਾਂ ਵਿੱਚ ਉਹਨਾਂ ਨੇ ਬਿਆਨ ਕੀਤਾ। ਪਰ ਭਗਤ ਕਬੀਰ ਸਾਹਿਬ ਜੀ ਨੇ ਉਸ ਪਰਮਾਤਮਾ ਦੇ ਨਾਮ ਦੀ ਸਿਮਰਨ ਦੀ ਗੱਲ ਕੀਤੀ ਹੈ ਜਿਹਦੇ ਅੰਦਰ ਅਥਾਹ ਸ਼ਕਤੀ ਹੈ, ਜਿਹਦੇ ਬਰਾਬਰ ਦੁਨੀਆਂ 'ਤੇ ਬਰਾਬਰ ਉਹਦੇ ਤੁੱਲ ਕੋਈ ਨਹੀਂ ਹੈ। ਅਥਾਹ ਸ਼ਕਤੀ ਦਾ ਮਾਲਕ, ਸੰਕਟ ਨੂੰ ਹਰਨ ਵਾਲਾ ਅਕਾਲ ਪੁਰਖ, ਜਲ 'ਤੇ ਥਲ ਕਰ ਥਲ 'ਤੇ ਕੂਆਂ, ਕੂਪ 'ਤੇ ਮੇਰ ਕਰਾਵੈ, ਧਰਤੀ 'ਤੇ ਆਕਾਸ਼ ਚੜਾਵੈ, ਚੜ੍ਹੈ ਆਕਾਸ਼ ਗਰਾਵੈ, ਪੇਖਾਰੀ 'ਤੇ ਰਾਜ ਕਮਾਵੈ, ਰਾਜਾ 'ਤੇ ਪੇਖਾਰੀ, ਖਲ ਮੂਰਖ ਕੋ ਪੰਡਿਤ ਕਰਬੋ ਪੰਡਿਤ 'ਤੇ ਮੁਗਧਾਰੀ। ਉਹ ਅਕਾਲ ਪੁਰਖ ਕਿ ਜਿਸ ਧਰਤੀ ਦੇ ਉੱਤੇ ਹਮੇਸ਼ਾ ਹੀ ਟੋਏ ਪਏ ਹੋਣ, ਉਸ ਧਰਤੀ 'ਤੇ ਜਲ ਦਾ ਹੜ ਲਿਆ ਦੇਣਾ, ਜਿੱਥੇ ਹੜ ਆਏ ਹੋਣ ਉਸ ਧਰਤੀ 'ਤੇ ਟੋਏ ਪਾ ਦੇਣੇ, ਜਿਸ ਧਰਤੀ ਦੇ ਉੱਤੇ ਹਰ ਪਾਸੇ ਇਵੇਂ ਕਹਿ ਲਓ ਕਿ ਸੋਕਾ ਪਿਆ ਹੋਵੇ ਉੱਥੇ ਹੜ ਲਿਆਉਣਾ, ਅਤੇ ਹੜ ਵਾਲੀਆਂ ਜਗ੍ਹਾ 'ਤੇ ਸੋਕਾ ਪਾ ਦੇਣਾ, ਡੂੰਘੀਆਂ ਜਣਾ 'ਤੇ ਜਗ੍ਹਾ ਦੇ ਉੱਤੇ ਵੱਡੇ ਪਹਾੜ ਖੜ੍ਹੇ ਕਰ ਦੇਣੇ ਅਤੇ ਪਹਾੜਾਂ ਨੂੰ ਟੋਏ ਬਣਾ ਦੇਣਾ, ਭਿਖਾਰੀ ਨੂੰ ਰਾਜਾ ਬਣਾਉਣਾ ਅਤੇ ਰਾਜਾ ਨੂੰ ਭਿਖਾਰੀ ਬਣਾਉਣਾ, ਇਹ ਸਾਡੇ ਤੁਹਾਡੇ ਅੱਖਾਂ ਦੇ ਸਾਹਮਣੇ ਬੜੀ ਔਖੀ ਗੱਲ ਲੱਗਦੀ ਹੈ। ਪਰ ਉਹ ਅਥਾਹ ਸ਼ਕਤੀ ਦਾ ਮਾਲਕ ਹੈ ਅਕਾਲ ਪੁਰਖ, ਉਹਦੇ ਸਾਹਮਣੇ ਇਹ ਚੀਜ਼ਾਂ ਬਹੁਤ ਛੋਟੀਆਂ ਹਨ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ ਦੀ ਗੱਲ ਕੀਤੀ। ਉਸ ਅਕਾਲ ਪੁਰਖ ਦਾ ਨਾਮ ਸਿਮਰਨਾ ਜਿਹਦੇ ਤੁੱਲ ਹੋਰ ਦੂਜੀ

ਪਰਮਾਤਮਾ ਦੇ ਨਾਮ ਨੂੰ ਸਿਮਰਨ ਤੋਂ ਬਿਨਾਂ ਬੜੇ ਜੀਵ ਜਿਹੜੇ ਆ ਉਹ ਡੁੱਬ ਗਏ ਇਸ ਵਿਕਾਰਾਂ ਦੇ ਭਵ ਸਾਗਰ ਦੇ ਵਿੱਚੋਂ। ਇੱਕੋ ਇੱਕ ਸ਼ਕਤੀ ਹੈ, ਉਹ ਹੈ ਗੁਰੂ ਦਾ ਸਿਮਰਨ, ਰੱਬ ਦਾ ਸਿਮਰਨ। ਪਰਮਾਤਮਾ ਦਾ ਸਿਮਰਨ ਕਰਨ ਵਾਲੇ ਉਸ ਅਕਾਲ ਪੁਰਖ ਦੇ ਦਰ ਤੇ ਪਰਵਾਨੇ ਜਾਂਦੇ ਹਨ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਔਰ ਦੂਜੇ ਪਾਸੇ ਜਿਹੜੇ ਰੱਬ ਦੇ ਗੁਣ ਨਹੀਂ ਗਾਉਂਦੇ ਉਹਨਾਂ ਦਾ ਜਨਮ ਅਕਾਰਥ ਚਲਿਆ ਜਾਂਦਾ ਹੈ। ਜਦੋਂ ਪਰਮਾਤਮਾ ਦੇ ਸਿਮਰਨ ਦੀ ਗੱਲ ਕਰੀਏ, ਭਗਤ ਕਬੀਰ ਸਾਹਿਬ ਜੀ ਦੇ ਜੀਵਨ ਵਿੱਚੋਂ ਹੀ ਇਤਿਹਾਸ ਸਾਡੀਆਂ ਅੱਖਾਂ ਦੇ ਸਾਹਮਣੇ ਆਉਂਦਾ ਕਿ ਜਿਹੜੇ ਉਹਨਾਂ ਦੇ ਨਗਰ ਵਿੱਚ ਰਹਿਣ ਵਾਲੇ ਲੋਕ ਸਨ, ਉਹਨਾਂ ਨੇ ਭਗਤ ਕਬੀਰ ਸਾਹਿਬ ਦੇ ਲਈ ਮਨ ਵਿੱਚ ਬੜਾ ਦੁੱਖ ਜ਼ਾਹਰ ਕੀਤਾ, ਕਿਉਂਕਿ ਘਰ ਵਿੱਚ ਰੋਟੀ ਖਾਣ ਲਈ ਨਹੀਂ ਹੈ, ਪਹਿਨਣ ਲਈ ਕੋਈ ਚੰਗੇ ਕੱਪੜੇ ਵੀ ਨਹੀਂ ਹਨ, ਅਤੇ ਮਨ ਵਿੱਚ ਬੜਾ ਦੁਖੀ ਹੋ ਕੇ ਈਰਖਾ ਦਵੈਸ਼ ਦੀਆਂ ਗੱਲਾਂ ਕਰਦੇ ਆ ਕਿ ਇਹ ਫਿਰ ਵੀ ਬੜਾ ਪ੍ਰਸੰਨ ਰਹਿੰਦੇ ਆ, ਬੜਾ ਖੁਸ਼ ਰਹਿੰਦੇ ਆ, ਇਹਨਾਂ ਦੀ ਖੁਸ਼ੀ ਦਾ ਕਾਰਨ ਕੀ ਹੈ। ਔਰ ਜਦੋਂ ਪਤਾ ਲੱਗਿਆ ਕਿ ਇਹ ਕੋਈ ਰੱਬ ਦੀ ਭਗਤੀ ਕਰ ਰਿਹਾ, ਔਰ ਉਹਨਾਂ ਦੇ ਜਿਹੜੀ ਰੱਬ ਦੀ ਭਗਤੀ ਕੀਤੀ ਕਬੀਰ ਸਾਹਿਬ ਨੇ, ਉਸ ਭਗਤੀ ਦੀ ਪਰਖ ਕਰਨ ਦੇ ਲਈ ਉਹਨਾਂ ਨੇ ਭਗਤ ਕਬੀਰ ਸਾਹਿਬ ਜੀ ਦੇ ਨਾਂ ਉੱਤੇ ਢੰਡੋਰਾ ਪਟਵਾਇਆ ਕਿ ਇਹਨਾਂ ਦੇ ਨਾਂ ਉੱਤੇ ਢੰਡੋਰਾ ਪਟਵਾਵਾਂਗੇ ਕਿ ਇਹ ਬੜਾ ਵੱਡਾ ਲੰਗਰ ਕਰਨ ਜਾ ਰਹੇ ਆ, ਜੱਗ ਕਰਨ ਜਾ ਰਹੇ ਆ। ਅਤੇ ਜਦੋਂ ਦੁਨੀਆਂ ਦੇ ਲੋਕ ਉਸ ਲੰਗਰ ਦੇ ਵਿੱਚ ਸ਼ਮੂਲੀਅਤ ਕਰਨ ਲਈ ਆਉਣਗੇ ਅਤੇ ਫਿਰ ਉਹਨਾਂ ਨੂੰ ਇੱਥੇ ਕੁਝ ਨਹੀਂ ਮਿਲਣਾ, ਕਿਉਂਕਿ ਇਹ ਸਮਾਜਿਕ ਤੌਰ 'ਤੇ, ਆਰਥਿਕ ਤੌਰ 'ਤੇ ਬੜੇ ਗਰੀਬ ਹਨ। ਪਰ ਭਗਤ ਕਬੀਰ ਸਾਹਿਬ ਜੀ ਰੱਬ ਦਾ ਅੱਠੇ ਪੈਰ ਨਾਮ ਜਪਣ ਵਾਲੇ, ਉਹਨਾਂ ਨੇ ਜਦੋਂ ਅਕਾਲ ਪੁਰਖ ਦੇ ਦਰ ਉੱਤੇ ਸੁਰਤ ਜੋੜੀ

ਸੌਦਾਗਰਾਂ ਦਾ ਰੂਪ ਧਾਰਨ ਕਰਕੇ ਅਕਾਲ ਪੁਰਖ ਆਇਆ। ਵੱਡਾ ਸਾਰਾ ਲੰਗਰ ਜੱਗ ਲੱਗਿਆ। ਦਾਨ ਪੁੰਨ ਲੈਣ ਜਿਹੜੇ ਆਏ ਸਨ ਉਹਨਾਂ ਨੂੰ ਦਾਨ ਪੁੰਨ ਜਿਹੜਾ ਮਿਲਿਆ, ਜਿਹੜੇ ਆਪਣੇ ਪੇਟ ਦੀ ਤ੍ਰਿਪਤੀ ਲਈ ਆਏ ਸਨ ਉਹਨਾਂ ਦੇ ਪੇਟ ਦੀ ਤ੍ਰਿਪਤੀ ਹੋਈ। ਅਤੇ ਹਰ ਤਰ੍ਹਾਂ ਦੇ ਨਾਲ ਜਿਹੜਾ ਆਇਆ ਸੀ ਕੋਈ ਜਗਿਆਸੂ ਉਹ ਖਾਲੀ ਨਹੀਂ ਗਿਆ। ਪਰ ਭਗਤ ਕਬੀਰ ਜੀ ਨੇ ਉਹ ਮਾਣ ਅਕਾਲ ਪੁਰਖ ਨੂੰ ਦਿੱਤਾ ਕਿ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੈ ਸਰੀਰ, ਮੇਰੇ ਸਰੀਰ ਵਿੱਚ ਇਹ ਬਲ ਨਹੀਂ ਸੀ, ਮੇਰੇ ਅੰਦਰ ਇਹ ਤਾਕਤ ਨਹੀਂ ਸੀ, ਇਹ ਜੋ ਕੁਝ ਵੀ ਕੀਤਾ ਇਹ ਅਕਾਲ ਪੁਰਖ ਨੇ ਕੀਤਾ। ਅਕਾਲ ਪੁਰਖ ਦੀ ਅਥਾਹ ਸ਼ਕਤੀ ਉਹਨਾਂ ਦੀ ਬਾਣੀ ਵਿੱਚੋਂ ਬਿਆਨ ਹੁੰਦੀ ਆ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਬਿਸਰਾਮ। ਕਿ ਉਹਦੇ ਸਿਮਰਨ ਵਿੱਚ ਇੰਨੀ ਤਾਕਤ ਹੈ, ਉਹਦੇ ਸਿਮਰਨ ਵਿੱਚ ਇੰਨੀ ਬਰਕਤ ਹੈ ਕਿ ਪਰਮਾਤਮਾ ਹਰ ਤਰ੍ਹਾਂ ਦੇ ਨਾਲ ਆਪਣੇ ਭਗਤ ਦੀ ਪੈ

ਬਣਤਾ ਕਹਿੰਦੇ ਆ, ਇਸਤਰੀ ਨੂੰ ਸੁੱਤ ਕਹਿੰਦੇ ਆ, ਪੁੱਤਰ ਨੂੰ। ਇਹ ਸਰੀਰ, ਇਹ ਦੁਨੀਆਂ ਦੇ ਉੱਤੇ ਜਿਹੜੇ ਰਿਸ਼ਤੇ ਨਾਤੇ ਬਣੇ ਆ, ਕੁਟੰਬ ਹੈ, ਇਹ ਸਾਰੇ ਦੇ ਸਾਰੇ ਕੁਝ ਸਮੇਂ ਦੇ ਲਈ ਸੁੱਖ ਦੇਣ ਵਾਲੇ ਹਨ, ਸਦੀਵੀ ਸੁੱਖ ਦੇਣ ਵਾਲੇ ਨਹੀਂ ਹਨ। ਕਿਉਂਕਿ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਵਿੱਚ ਉਹਨਾਂ ਨੇ ਬੜੇ ਪਿਆਰ ਸਹਿਤ ਸਾਨੂੰ ਸਮਝਾਇਆ, ਐਸੋ ਇਹ ਸੰਸਾਰ ਪੇਖਣਾ ਰਹਿਣ ਨਾ ਕੋ ਪਈ ਹੈ ਰੇ, ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੁਤਾਕਾ ਦਵਈ ਹੈ ਰੇ, ਬਾਰੇ ਬੂਢੇ ਤਰਨੇ ਭਈਆ ਸਭ ਹੂੰ ਜੰਮ ਲੈ ਜਈ ਹੈ ਰੇ, ਮਾਨਸ ਬੱਪੜਾ ਮੂਸਾ ਕੀਨੋ ਬੀਚ ਖਲਈਆ ਖਈ ਹੈ ਰੇ, ਮੀਚ ਬਲਈਆ ਖਈ ਹੈ ਰੇ, ਤਨਵੰਤਾ ਅਰ ਨਿਰਧਨ ਮਾਨੀ ਤਾਂ ਕੀ ਕਸ਼ੂ ਨਾ ਕਾਨੀ ਰੇ, ਰਾਜਾ ਪਰਜਾ ਸਮਕਰ ਮਾਰੈ ਐਸੋ ਕਾਲ ਬਡਾਨੀ ਰੇ, ਹਰ ਕੇ ਸੇਵਕ ਜੋ ਹਰ ਭਾਏ ਤਾਂ ਕੀ ਕਥਾ ਨਰਾਰੀ ਰੇ, ਆਵੇ ਨਾ ਜਾਵੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਘਾਰੀ ਰੇ, ਪੁੱਤਰ ਕਲੱਤਰ ਲਛਮੀ ਮਾਇਆ ਇਹ ਤਦੋ ਜੀ ਜਾਨੀ ਰੇ, ਕਹੋ ਕਬੀਰ ਸੁਣੋ ਰੇ ਸੰਤੋ ਮਿਲ ਹੈ ਸਾਰੰਗ ਪਾਣੀ ਰੇ। ਸਦੀਵੀ ਸੁੱਖ ਉਸ ਅਕਾਲ ਪੁਰਖ ਦੇ ਨਾਮ ਦੇ ਵਿੱਚ ਹੈ। ਉਹ ਅਕਾਲ ਪੁਰਖ ਦੀ ਵਡਿਆਈ ਕਰਨ ਦੇ ਨਾਲ ਹੀ ਸੁੱਖ ਮਿਲਦਾ। ਧੀਆਂ ਪੁੱਤਰਾਂ ਦੇ ਵਿੱਚ ਰਹਿ ਕੇ ਜੇ ਅਸੀਂ ਉਸ ਪਰਿਪੂਰਨ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਹਾਂ, ਤਾਂ ਭਗਤ ਕਬੀਰ ਸਾਹਿਬ ਜੀ ਦੀ ਫਲਾਸਫੀ, ਉਹਨਾਂ ਦੀ ਸਿੱਖਿਆ ਦੇ ਉੱਤੇ ਚੱਲ ਕੇ ਹੀ ਇਹ ਸਫਲ ਹੁੰਦਾ।

ਇਹਨਾਂ ਦੇ ਵਿੱਚੋਂ ਕੁਝ ਵੀ ਤੇਰਾ ਨਹੀਂ ਆ, ਕਿਉਂਕਿ ਇਹ ਸਮੇਂ ਦੇ ਦੌਰਾਨ ਸਭ ਕੁਝ ਆਇਆ। ਇੱਕ ਸਮੇਂ ਦੀ ਹੱਦ ਹੁੰਦੀ ਆ, ਜਿਵੇਂ ਧਰਤੀ ਦੇ ਉੱਤੇ ਇਨਸਾਨ ਆਇਆ, ਇਹਦੇ ਜੰਮਣ ਦੀ ਤਰੀਕ ਆ, ਇਹਦੇ ਮਰਨ ਦੀ ਤਰੀਕ ਆ, ਇਹ ਸੁੱਖ ਸਹੂਲਤਾਂ ਜਿਹੜੀਆਂ ਇਹ ਉਦੋਂ ਤੱਕਰ ਆ ਜਦੋਂ ਤੱਕਰ ਸਮੇਂ ਦੀ ਹੱਦ ਆ। ਜਦੋਂ ਇਹ ਸਮਾਂ ਮੁੱਕ ਜਾਂਦਾ, ਸਮਾਪਤ ਹੋ ਜਾਂਦਾ, ਅਵਧ ਖਤਮ ਹੋ ਜਾਂਦੀ ਆ, ਅਤੇ ਫਿਰ ਉਸ ਵਕਤ ਇਹ ਸਭ ਕੁਝ ਸਵਾਹ ਹੋ ਜਾਂਦਾ ਹੈ।

ਭਾਗਵਤ ਦੇ ਵਿੱਚ ਜਦੋਂ ਅਜਾਮਲ ਦੇ ਬਾਰੇ ਅਸੀਂ ਪੜ੍ਹਦੇ ਹਾਂ, ਉਹਦੇ ਜੀਵਨ ਦੇ ਵਿੱਚ ਵੇਸ਼ਵਾ ਨਾਲ ਉਹਦੇ ਵਿਆਹ ਹੋਣਾ ਮਿਲਦਾ, ਪਰ ਅਖੀਰਲੇ ਸਮੇਂ ਉਹਨੇ ਆਪਣੇ ਪੁੱਤਰ ਦਾ ਨਾਮ ਨਰਾਇਣ ਰੱਖਿਆ। ਅਜਾਮਲ, ਅਜਾਮਲ ਉਹ ਹੈ, ਗੱਜ ਗੱਜ ਹਾਥੀ ਨੂੰ ਕਹਿੰਦੇ ਹਨ, ਗਣਕਾ ਗਣਕਾ ਇੱਕ ਮਾੜੇ ਭੁਚੈਲੇ ਕਰਮ ਕਰਨ ਵਾਲੀ ਇਸਤਰੀ ਹੈ, ਪਤਤ ਕਰਮ ਕੀਨੇ, ਜਿਨ੍ਹਾਂ ਨੇ ਇਹ ਮਾੜੇ ਕਰਮ ਆਪਣੀ ਜ਼ਿੰਦਗੀ ਵਿੱਚ ਕੀਤੇ ਪਰ ਕੋਈ ਪਿਛਲਾ ਕਰਮ ਅਕਾਲ ਪੁਰਖ ਦਾ ਸੀ ਉਹਨਾਂ ਦਾ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਸਫਲ ਕਰਨਾ ਸੀ। ਇੱਥੇ ਇੱਕ ਕਨਸੈਪਟ ਜ਼ਰੂਰ ਕਲੀਅਰ ਕਰ ਦਈਏ ਕਿ ਅਸੀਂ ਕਈ ਵਾਰੀ ਅਜਾਮਲ, ਗਣਕਾ ਇਹਨਾਂ ਦੀ ਜਿਹੜੀ ਕਥਾ ਹੈ ਸੰਗਤ ਨਾਲ ਸਾਂਝੀ ਕਰਦਿਆਂ ਹੋਇਆਂ ਆਪਣਾ ਡੋਲਦੇ ਹੋਏ ਮਨ ਨੂੰ ਵੀ ਇਹ ਗੱਲ ਦਾ ਧਰਵਾਸ ਦਿੰਦੇ ਹਾਂ ਕਿ ਆਪਣੀ ਜ਼ਿੰਦਗੀ ਵਿੱਚ ਜੋ ਮਰਜ਼ੀ ਕਰ ਲਈਏ ਅਤੇ ਅਜਾਮਲ ਪਾਪੀ ਵਾਂਗ ਅਖੀਰਲੇ ਸਮੇਂ 'ਤੇ ਨਾਮ ਜਪ ਲਵਾਂਗੇ ਅਤੇ ਸਫਲ ਹੋ ਜਾਵਾਂਗੇ। ਇਹ ਸਾਡੀ ਬਦਕਿਸਮਤੀ ਆ ਕਿ ਅਸੀਂ ਐਸੀਆਂ ਸੋਚਾਂ ਵਿੱਚ ਪਏ ਹੋਏ ਹਾਂ, ਕਿਉਂਕਿ ਜਿਹੜਾ ਇਨਸਾਨ ਆਪਣੀ ਜ਼ਿੰਦਗੀ ਦੀ ਕਿਰਿਆ ਵਿੱਚ ਜੋ ਜਪਦਾ, ਜੋ ਧਿਆਉਂਦਾ, ਅਖੀਰਲੇ ਸਮੇਂ ਉਹਨੂੰ ਉਹੀ ਚੇਤੇ ਆਉਂਦਾ। ਇੱਕ ਬਜ਼ੁਰਗ ਬਾਪੂ ਮੰਜੀ 'ਤੇ ਪਿਆ ਹੋਵੇ, ਰੋਜ਼ਮਰਾ ਜ਼ਿੰਦਗੀ ਵਿੱਚ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਜਦੋਂ ਜ਼ਿਆਦਾ ਦੇਰ ਅਟਕਿਆ ਰਹਿੰਦਾ ਨਾ ਕੋਈ ਜੀਵ, ਅਤੇ ਜਿਹੜੇ ਘਰ ਵਾਲੇ ਪਰਿਵਾਰ ਵਾਲੇ ਹੁੰਦੇ ਆ ਉਹ ਕਹਿੰਦੇ ਆ ਜੀ ਫਲ ਨੂੰ ਹੱਥ ਲਵਾ ਕੇ ਇਹਦਾ ਦਾਨ ਕਰਾਈਏ, ਕਈ ਵਾਰੀ ਕਹਿੰਦੇ ਆ ਬਾਪੂ ਤੂੰ ਰੱਬ ਦਾ ਨਾਂ ਜਪ। ਹੁਣ ਬਾਪੂ ਨੇ ਸਾਰੀ ਜ਼ਿੰਦਗੀ ਰੱਬ ਦਾ ਨਾਂ ਨਹੀਂ ਜਪਿਆ, ਸਾਰੀ ਜ਼ਿੰਦਗੀ ਈਰਖਾ ਦਵੈਸ਼ ਵਿੱਚ ਬਤੀਤ ਕੀਤੀ ਆ, ਅਤੇ ਜਦੋਂ ਹੁਣ ਅਖੀਰਲੇ ਸਮੇਂ ਉਹਨੂੰ ਕਿਹਾ ਗਿਆ ਕਿ ਤੂੰ ਰੱਬ ਦਾ ਨਾਂ ਜਪ, ਫਿਰ ਉਹਦੇ ਅੰਦਰੋਂ ਰੱਬ ਦਾ ਨਾਂ ਨਹੀਂ ਨਿਕਲਦਾ। ਰੱਬ ਦਾ ਨਾਂ, ਪਰਮਾਤਮਾ ਦਾ ਨਾਂ ਉਹਦੇ ਅੰਦਰੋਂ ਨਿਕਲਦਾ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਉਹਨੂੰ ਆਧਾਰ ਬਣਾ ਕੇ ਚੱਲਦਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਕਿਰਿਆ ਜਿਹਦੇ ਵਿੱਚ ਕੋਈ ਈਰਖਾ ਕਰੇ, ਦਵੈਸ਼ ਵਿੱਚ ਰਹੇ ਅਤੇ ਅਖੀਰ ਦੇ ਉੱਤੇ ਸ਼ਾਮ ਨੂੰ ਕਹੇ ਕਿ ਮੇਰੇ ਅੰਦਰ ਵਾਹਿਗੁਰੂ ਵਾਹਿਗੁਰੂ ਚੱਲੇ, ਇੱਦਾਂ ਵਾਹਿਗੁਰੂ ਨਹੀਂ ਚੱਲਦਾ। ਦੇਖੋ ਗੁਰਮਤ ਦੇ ਮੁਤਾਬਕ ਕੀ ਹੈ ਕਿ ਉਹੀ ਬਖਸ਼ਿਆ ਜਾਂਦਾ ਜਿਹਨੂੰ ਧੁਰ ਦਰਗਾਹ ਤੋਂ ਜਿਹਨੂੰ ਇਹ ਮਾਣ ਮਿਲਣਾ ਹੁੰਦਾ, ਅਤੇ ਉਹਨਾਂ ਵਿੱਚ ਅਜਾਮਲ ਸੀ ਜਿਹਨੇ ਆਪਣੇ ਪੁੱਤਰ ਦਾ ਨਾਮ ਨਰਾਇਣ ਰੱਖਿਆ, ਅਤੇ ਉਸ ਨਰਾਇਣ ਨਰਾਇਣ ਕਰਦਾ ਕਰਦਾ ਉਹ ਪਰਮਾਤਮਾ ਦੇ ਵਿੱਚ ਲੀਨ ਹੋ ਗਿਆ। ਇਸੇ ਤਰ੍ਹਾਂ ਗਜਿੰਦਰ ਹਾਥੀ, ਜਿਹਦੇ ਬਾਰੇ ਭਾਗਵਤ ਵਿੱਚ ਇਹ ਗੱਲ ਆਉਂਦੀ ਹੈ ਕਿ ਪਿਛਲੇ ਜਨਮ ਦਾ ਕੋਈ ਕਰਮ ਕਰਕੇ ਉਹ ਭਾਵੇਂ ਦੇਵਤਾ ਗੰਧਰਵ ਸੀ, ਅਤੇ ਗੰਧਰਵ ਤੋਂ ਬਾਅਦ ਵਿੱਚ ਉਹਨੂੰ ਸਰਾਪ ਮਿਲਿਆ ਅਤੇ ਉਹ ਹਾਥੀ ਬਣ ਗਿਆ, ਔਰ ਉਹਨੂੰ ਪਰਮਾਤਮਾ ਨੇ ਜਦੋਂ ਉਹਨੇ ਉਹਦੀ ਆਸ ਇੱਕ ਅਕਾਲ ਪੁਰਖ 'ਤੇ ਰਹੀ, ਹੋਰ ਕਿਸੇ 'ਤੇ ਨਹੀਂ ਰਹੀ, ਅਤੇ ਫਿਰ ਅਕਾਲ ਪੁਰਖ ਨੇ ਉਹਦੀ ਮਦਦ ਕੀਤੀ ਅਤੇ ਉਸ ਤੰਦੂਏ ਤੋਂ ਉਹਦਾ ਜਿਹੜਾ ਸੀ ਬਚਾਅ ਕੀਤਾ। ਇਸੇ ਤਰ੍ਹਾਂ ਜਿਹੜੀ ਗਣਕਾ ਪਾਪਣ ਹੈ ਉਹ ਵੀ ਪਰਮਾਤਮਾ ਦਾ ਨਾਮ ਜਿਹੜਾ ਸੀ ਉਹਨੂੰ ਅਖੀਰਲੇ ਵਕਤ ਤੋਤਾ ਮਿਲਿਆ, ਉਹ ਤੋਤੇ ਦੇ ਰਟਣ ਨਾਲ ਉਹਦੇ ਅੰਦਰ ਵੀ ਰੱਬ ਦਾ ਨਾਂ ਚੱਲਿਆ। ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਾਰੇ ਭੱਟਾਂ ਨੇ ਸਵਾਈਆਂ ਵਿੱਚ ਕਿਹਾ, ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਲਾਦ ਕੀ, ਹਰ ਨਾਕਸ਼ ਫਾਰੇ ਕਰ ਆਜ। ਫੁੰਨ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬੋ ਸਾਜ, ਸੁਦਾਮਾ ਅਪਦਾ ਤੇ ਰਾਖਿਆ, ਗਣਕਾ ਪੜਤ ਪੂਰੇ ਤੇ ਕਾਜ। ਕਿ ਜਿਵੇਂ ਗਣਕਾ ਪਾਪਣ ਤਰ ਗਈ, ਇਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਸਾਡੀ ਪੱਤ ਰੱਖੋ, ਸਾਨੂੰ ਵੀ ਤਾਰ ਦਿਓ। ਔਰ ਇਹ ਅਰਦਾਸਾਂ, ਇਹ ਬੇਨਤੀਆਂ, ਇਹ ਜੋਦੜੀਆਂ ਕਦੋਂ ਨਿਕਲਦੀਆਂ? ਜਦੋਂ ਧੁਰ ਦਰਗਾਹ ਤੋਂ ਸਾਡੇ ਅੰਦਰ ਉਸ ਪਰਿਪੂਰਨ ਨਾਮ ਨਾਲ ਖਿੱਚ ਪੈਦਾ ਹੁੰਦੀ ਹੈ, ਉਹਦੇ ਨਾਲ ਪ੍ਰੇਮ ਪੈਦਾ ਹੁੰਦਾ ਹੈ। ਗੁਰਮਤਿ ਦੇ ਵਿੱਚ ਇਹ ਕਿਸੇ ਤੋਂ ਸਿੱਖਿਆ ਨਹੀਂ ਜਾਂਦਾ ਕਿ ਸਾਹ ਅੰਦਰ ਲੈਣ ਲੱਗਿਆ ਸਾਹ ਬਾਹਰ ਕੱਢਣ ਲੱਗਿਆ ਵਾਹਿਗੁਰੂ ਕਿੱਦਾਂ ਜਪਣਾ। ਗੁਰਮਤਿ ਦੇ ਵਿੱਚ ਇੱਕ ਪ੍ਰੇਮ ਦਾ ਮਾਰਗ ਹੈ, ਸਾਚ ਕਹੋ ਸੁਣ ਲਿਹੋ ਸਭੈ ਜਿਨ, ਪ੍ਰੇਮ ਕੀਓ ਤੇ ਹੀ ਪ੍ਰਭ ਪਾਇਓ। ਇੱਥੇ ਪਿਆਰ ਨਾਲ ਉਹਦੇ ਗੁਣਾਂ ਨੂੰ ਗਾਣਾ, ਗਾਵੇ ਕੋ ਤਾਨ ਹੋਵੇ ਕਿਸੇ ਤਾਨ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਇੱਥੇ ਉਸ ਵਾਹਿਗੁਰੂ ਦੇ ਨਾਂ ਨੂੰ ਸੁਣਨਾ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਤਵਲ ਆਕਾਸ਼ ਦੀਆਂ ਗੱਲਾਂ, ਇੱਥੇ ਸੁਣਿਆ ਸਾਰਾ ਗੁਣਾ ਕੇ ਗਾਹ ਵਿੱਚ ਜਿਹੜਾ ਚੁੱਭੀ ਮਾਰ

ਉਹ ਕੀ ਆ ਕਿ ਸੁਣ ਸੁਣ ਕੇ ਉਹਦੇ ਪਰਮਾਤਮਾ ਦੇ ਸਿਮਰਨ ਨਾਲ ਪ੍ਰੇਮ ਕਰਕੇ ਇਹ ਜਿਹੜੀਆਂ ਅਵਸਥਾ ਬਿਆਨ ਕੀਤੀਆਂ ਮਹਾਰਾਜ ਨੇ ਬਾਣੀ ਦੇ ਵਿੱਚ, ਇਹ ਉਦੋਂ ਗੁਰਮਤਿ ਦੇ ਮੁਤਾਬਕ ਉਦੋਂ ਨਾਮ ਦੀ ਦਾਤ ਮਿਲਦੀ ਆ ਜਦੋਂ ਪਰਮਾਤਮਾ ਦੇ ਨਾਲ

ਇਹਨਾਂ ਵਰਗੇ ਲੱਖਾਂ ਕਰੋੜਾਂ ਤਰ ਗਏ ਜਿਹੜੇ ਕਿ ਰੱਬ ਦੇ ਨਾਂ ਨੂੰ ਜਪਦੇ ਰਹੇ। ਜਪਜੀ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਨੇ ਬੜਾ ਸਪਸ਼ਟ ਕੀਤਾ ਕਿ ਅਸੰਖ ਜਪ, ਸੰਖ ਭਾਉ, ਸੰਖ ਪੂਜਾ, ਸੰਖ ਤਪਤਾਓ। ਅਸੰਖ ਹੀ ਐਸੇ ਆ ਜਿਹੜੇ ਜਪਦੇ ਆ, ਔਰ ਅੱਗੇ ਫਿਰ ਪੌੜੀ ਵਿੱਚ ਅਸੰਖ ਮੂਰਖ, ਅੰਧ, ਘੋਰ, ਸੰਖ ਚੋਰ, ਹਰਾਮ ਖੋਰ ਦੀ ਗੱਲ ਕੀਤੀ ਹੈ। ਪਰ ਜਿਹੜੇ ਜਿਹੜੇ ਆਪਣੇ ਆਪ ਨੂੰ ਮਹਾਰਾਜ ਦੇ ਚਰਨਾਂ ਉੱਤੇ ਬਖਸ਼ਾ ਗਏ, ਜਿਨ੍ਹਾਂ ਨੇ ਆਪਣੀਆਂ ਭੁੱਲਾਂ ਗੁਰੂ ਸਾਹਿਬ ਦੇ ਅੱਗੇ ਰੱਖ ਦਿੱਤੀਆਂ, ਔਰ ਜਿਨ੍ਹਾਂ ਦੇ ਅੰਦਰੋਂ ਸ਼ਬਦ ਨਿਕਲਿਆ ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਵਿਖੇ ਵਿਖ ਖਾਹੀ, ਜਿਨ੍ਹਾਂ ਦੇ ਅੰਦਰੋਂ ਸ਼ਬਦ ਨਿਕਲ ਗਿਆ ਅਸੀਂ ਖੱਤੇ ਬਹੁਤ ਕਮਾਮ ਦੇ, ਅੰਤ ਨਾ ਪਾਰਾ ਵਾਰ ਦੀ ਜਿਹੜਾ ਅੰਦਰੋਂ ਗੱਲ ਆ ਗਈ, ਉਹ ਗੁਰੂ ਦੇ ਦਰ 'ਤੇ ਬਖਸ਼

ਉੱਬਰ ਕਿਹਾ ਜਾਂਦਾ ਸੂਰ ਨੂੰ, ਕੁੱਕਰ ਕਿਹਾ ਜਾਂਦਾ ਕੁੱਤੇ ਨੂੰ। ਔਰ ਇਹ ਸੂਰ ਦੀਆਂ ਜੂਨਾਂ, ਕੁੱਤਿਆਂ ਦੀਆਂ ਜੂਨਾਂ, ਇਹਨਾਂ ਜੂਨਾਂ ਦੇ ਵਿੱਚ ਇਨਸਾਨ ਭਟਕਦਾ ਜਦੋਂ ਇਹ ਰੱਬ ਦਾ ਨਾਂ ਨਹੀਂ ਜਪਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸਾਨੂੰ ਇਹ ਗੱਲ ਸਮਝਾਈ ਹੈ, ਗੁਰਮੰਤਰਹੀਨਸ ਜੋ ਪੁਰਾਣੀ ਤ੍ਰਿਗੰਤ ਜਨਮ ਭ੍ਰਸ਼ਟ ਨੇ, ਉੱਥੇ ਕੁੱਤਿਆਂ ਦੀ ਸੱਪਾਂ ਦੀਆਂ ਜੂਨਾਂ ਦੀ ਗੱਲ ਆਈ ਹੈ, ਉੱਥੇ ਸੂਰ ਦੀ ਜੂਨ ਦੀ ਗੱਲ ਆਈ ਹੈ। ਕੂਕਰੇ ਸੂਕਰੇ ਗੰਧਰਬੇ ਕਾਕੇ ਸਰਪਣੇ ਖਲ ਖਲੇ, ਉੱਥੇ ਫਿਰ ਇਹ ਜਿਹੜੀਆਂ ਜੂਨਾਂ ਦੀ ਜਦੋਂ ਗੱਲ ਆਉਂਦੀ ਹੈ ਤਾਂ ਫਿਰ ਉਦੋਂ ਗੁਰਮੰਤਰਹੀਨਸ ਜੋ ਪੁਰਾਣੀ, ਪਰ ਇਹਨਾਂ ਜੂਨਾਂ ਵਿੱਚ ਉਹ ਪੈਂਦਾ ਜਿਹੜਾ ਗੁਰਮੰਤਰ ਤੋਂ ਹੀਨ ਆ, ਜਿਹੜਾ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ। ਪਰ ਦੂਜੇ ਬੰਨੇ ਹਰ ਕੇ ਸੇਵਕ ਜੋ ਹਰ ਭਾਏ ਤਾਂ ਕੀ ਕਥਾ ਨਰਾਰੀ ਰੇ, ਆਵੇ ਨਾ ਜਾਵੇ ਨਾ ਕਾਬੂ ਮਰਤੇ ਪਾਰ ਬ੍ਰਹਮ ਸੰਘਾਰੀ ਰੇ। ਪਰ ਜਿਹੜੇ ਰੱਬ ਦੇ ਨਾਂ ਨੂੰ ਜਪਦੇ ਆ ਉਹਨਾਂ ਦੇ ਉੱਤੇ ਇਹ ਵਾਲਾ ਦਿਨ ਨਹੀਂ ਉਹਨਾਂ ਨੂੰ ਦੇਖਣਾ ਪੈਂਦਾ, ਕਿਉਂਕਿ ਉਹਨਾਂ ਦੇ ਅੰਦਰ ਉਹ ਪਰਿਪੂਰਨ ਪਰਮਾਤਮਾ ਆਪ

0: ਉਸ ਪਰਮਾਤਮਾ ਦੇ ਨਾਮ ਨੂੰ ਜਪ ਕੇ ਉਹ ਤਰ ਜਾਂਦੇ ਹਨ ਜਿਹੜੇ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਹਨ ਜੀ।
1: ਸੁਕਰ ਕੂਕਰ ਜੋਨ ਭ੍ਰਮੇ ਤਉ ਲਾਜ ਨਾ ਆਏ।
0: ਇਹ ਇਨਸਾਨ ਤੈਨੂੰ ਲਾਜ ਨਹੀਂ ਆਈ, ਤੈਨੂੰ ਸਮਝ ਨਹੀਂ ਆਈ ਕਿ ਉਸ ਪਰਮਾਤਮਾ ਦੇ ਨਾਮ ਨੂੰ ਜਪ ਕੇ ਹੀ ਤੂੰ ਇਹਨਾਂ ਜੁਨਾਂ ਤੋਂ ਮੁਕਤੀ ਹਾਸਲ ਕਰ ਸਕਦਾ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਇਹ ਦੇ ਸੰਜਰੀਆ। ਕਿ ਬੜੇ ਚਿਰਾਂ ਤੋਂ ਤੂੰ ਕਈ ਜੂਨਾਂ ਚ ਭਟਕਦਾ ਆਇਆ, ਔਰ ਕੁੱਤਿਆਂ ਦੀਆਂ ਸੂਰਾਂ ਦੀਆਂ ਜੂਨਾਂ ਚੋਂ ਮੁਕਤੀ ਹਾਸਲ ਕਰਨਾ ਚਾਹੁੰਦਾ ਤੇ ਤੈਨੂੰ ਪਰਮਾਤਮਾ

ਪਰਮਾਤਮਾ ਦਾ ਨਾਮ ਛੱਡ ਕੇ ਤੂੰ ਬਿੱਖ ਖਾ ਰਿਹਾ ਹੈ। ਬਿੱਖ ਦਾ ਮਤਲਬ ਹੁੰਦਾ ਕਿ ਜਿਵੇਂ ਉਹਨਾਂ ਪਦਾਰਥਾਂ ਦਾ ਰਸ ਲੈ ਰਿਹਾ ਜਿਹੜੇ ਪਦਾਰਥਾਂ ਦਾ ਰਸ ਸਦੀਵੀ ਰਹਿਣ ਵਾਲਾ ਨਹੀਂ ਹੈ। ਬਾਬੇ ਫਰੀਦ ਜੀ ਦੀ ਮਾਤਾ ਜੀ ਨੇ ਉਹਨਾਂ ਨੂੰ ਇੱਕ ਸ਼ੱਕਰ ਦੀ ਪੁੜੀ ਮਸੱਲੇ ਥੱਲੇ ਰੱਖ ਕੇ ਉਹਨਾਂ ਨੂੰ ਰੱਬ ਦੇ ਨਾਂ ਵਾਲੇ ਪਾਸੇ ਜੋੜਿਆ। ਜਦੋਂ ਉਹਨਾਂ ਦੀ ਉਹ ਅਵਸਥਾ ਬਣੀ, ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਸਭੂ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਇੱਕ ਸ਼ੱਕਰ ਦੀ ਪੁੜੀ ਤੋਂ ਉਹਨਾਂ ਦੀ ਭਗਤੀ ਦਾ ਮਾਰਗ ਸ਼ੁਰੂ ਹੋਇਆ ਅਤੇ ਬਾਅਦ ਵਿੱਚ ਉਹਨਾਂ ਨੇ ਕਿਹਾ ਕਿ ਸ਼ੱਕਰ ਬੜੀ ਮਿੱਠੀ ਆ, ਸ਼ਹਿਦ ਬੜਾ ਮਿੱਠਾ, ਮੱਝ ਦਾ ਦੁੱਧ ਬੜਾ ਮਿੱਠਾ, ਪਰ ਇਹਨਾਂ ਸਾਰੀਆਂ ਚੀਜ਼ਾਂ ਦੀ ਮਿਠਾਸ ਜਦੋਂ ਪਰਮਾਤਮਾ ਦੇ ਨਾਮ ਦੀ ਗੱਲ ਕਰੀਏ ਤਾਂ ਉਹਦੇ ਸਾਹਮਣੇ ਫਿੱਕੀ ਪੈ ਜਾਂਦੀ ਹੈ। ਇਸ ਕਰਕੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਬਾਕੀ ਹਰ ਚੀਜ਼ ਬਿੱਖ ਹੈ, ਜ਼ਹਿਰ ਹੈ। ਪਰ ਇਹ ਚੀਜ਼ਾਂ ਮਿੱਠੀਆਂ ਵੀ ਉਦੋਂ ਤੱਕ ਲੱਗਦੀਆਂ ਜਦੋਂ ਤੱਕ ਉਸ ਨਾਮ ਦਾ

ਹਰ ਤਰ੍ਹਾਂ ਦੇ ਆਪਣੇ ਅੰਦਰ ਜਿਹੜੇ ਸ਼ਾਸਤਰਾਂ ਦੇ ਮੁਤਾਬਕ ਕੁਝ ਚੰਗੇ ਕਰਮ ਹਨ, ਕੁਝ ਮਾੜੇ ਕਰਮ ਹਨ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਦੋਂ ਅਸੀਂ ਸਿੱਖਿਆ ਵਿੱਚ ਚੁੱਭੀ ਮਾਰਦੇ ਹਾਂ ਤੇ ਮਹਾਰਾਜ ਨੇ ਕਿਹਾ ਕਿ ਰੱਬ ਦਾ ਨਾਮ ਹੀ ਸਭ ਤੋਂ ਉੱਤਮ ਹੈ। ਕਲਯੁੱਗ ਦੇ ਵਿੱਚ ਇਸ ਨਾਮ ਨੂੰ ਪ੍ਰਧਾਨਤਾ ਮਿਲੀ ਹੈ, ਜਪੋ ਤਾਂ ਏਕੋ ਨਾਮਾਂ ਦੀ ਗੱਲ ਕਲਯੁੱਗ ਦੇ ਵਿੱਚ ਮਹਾਰਾਜ ਨੇ ਕੀਤੀ ਹੈ। ਜਿੰਨੇ ਦੁਨੀਆਂ ਦੇ ਉੱਤੇ ਵਹਿਮ ਭਰਮ ਹਨ, ਭੱਬਾ ਭਰਮ ਭੁਲਾਵੋ ਮਿਟਾਵੋ ਆਪਣਾ, ਇਹ ਸੰਸਾਰ ਸਗਲ ਹੈ ਸੁਪਨਾ, ਭਰਮੇ ਸੁਰਨਰ ਦੇਵੀ ਦੇਵਾ, ਭਰਮੇ ਸਿੱਧ ਸਾਧਕ ਬ੍ਰਹਮੇਵਾ, ਭਰਮ ਭਰਮ ਮਾਨੁਕ ਡਹਿਕਾਏ। ਇਹ ਸਭ ਕੁਝ ਜਿਹੜਾ ਦੁਨੀਆਂ ਦੇ ਉੱਤੇ ਜਿੰਨੇ ਭਰਮ ਹੈ, ਜਿਹੜੀਆਂ ਚੀਜ਼ਾਂ ਮਨ 'ਚ ਬਣਾਈ ਬੈਠੇ ਹਾਂ, ਉਹ ਅਸਲ ਵਿੱਚ ਰਹਿਣ ਵਾਲੀਆਂ ਨਹੀਂ ਹੈ, ਅਤੇ ਅਸਲ ਪਰਮਾਤਮਾ ਦਾ ਨਾਮ ਸਦੀਵੀ ਹੈ, ਉਹੀ ਸੱਚਾ।

ਗੁਰੂ ਦੀ ਕਿਰਪਾ ਦੇ ਨਾਲ ਜਦੋਂ ਅਕਾਲ ਪੁਰਖ ਦੀ ਰਹਿਮਤ ਕਿਸੇ 'ਤੇ ਵਰਤਦੀ ਆ ਤਾਂ ਉਦੋਂ ਇਨਸਾਨ ਦੀ ਜ਼ਿੰਦਗੀ ਸਫਲ ਹੁੰਦੀ ਆ। ਧੰਨ ਗੁਰੂ ਰਾਮਦਾਸ ਮਹਾਰਾਜ ਦੀ ਸਵਈਆਂ ਦੇ ਵਿੱਚ ਭੱਟਾਂ ਨੇ ਬੜੀ ਸਿਫਤ ਕਰਦਿਆਂ ਇਹ ਗੱਲ ਕਹੀ ਹੈ, ਗੁਰ ਜਿਨ ਕੋ ਸੋ ਪ੍ਰਸੰਨ, ਰਾਮ ਹਿਰਦੈ ਨਿਵਾਸ ਹੈ ਕਿ ਜਿਹਦੇ ਉੱਤੇ ਗੁਰੂ ਪ੍ਰਸੰਨ ਹੁੰਦਾ ਉਹਨੂੰ ਪਰਮਾਤਮਾ ਦਾ ਨਾਮ ਉਹਦੇ ਹਿਰਦੇ ਵਿੱਚ ਵੱਸ ਜਾਂਦਾ। ਜਿਨ ਕੋ ਗੁਰ ਪ੍ਰਸੰਨ, ਜਿਹਦੇ ਉੱਤੇ ਗੁਰੂ ਦੀ ਪ੍ਰਸੰਨਤਾ ਹੁੰਦੀ ਆ ਅਤੇ ਉਹਦੇ ਅੰਦਰ ਪਰਮਾਤਮਾ ਦਾ ਨਾਮ ਵੱਸਦਾ, ਦੁਰਤ ਦਰੰਤਰ ਨਾਸ ਹੈ। ਗੁਰ ਜਿਨ ਕੋ ਸੋ ਪ੍ਰਸੰਨ, ਨਾਮ ਹਿਰਦੈ ਨਿਵਾਸ ਹੈ, ਜਿਨ ਕੋ ਗੁਰ ਪ੍ਰਸੰਨ, ਦੁਰਤ ਦੁਰੰਤਰ ਨਾਸੈ। ਗੁਰ ਜਿਨ ਕੋ ਸੋ ਪ੍ਰਸੰਨ, ਮਾਣ ਅਭਿਮਾਨ ਨਿਵਾਰੈ, ਜਿਨ ਕੋ ਗੁਰ ਪ੍ਰਸੰਨ, ਸ਼ਬਦ ਲਗ ਪਵ ਜਲ ਤਾਰੈ। ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਸਭ ਕੁਝ ਵਰਤਦਾ, ਕਿਉਂਕਿ ਭੱਟਾਂ ਨੇ ਸਵਈਆਂ ਵਿੱਚ ਬੜੇ ਪਿਆਰ ਸਹਿਤ ਗੁਰੂ ਦੀ ਸਿਫਤ ਕੀਤੀ ਆ ਕਿ ਗੁਰ ਦੀ ਕਿਰਪਾ ਦੇ ਨਾਲ ਹੀ ਇਹ ਸਭ ਕੁਝ ਮਿਲਦਾ। ਤੂੰ ਸਤਿਗੁਰ ਸਤਿਯੁਗੀ ਆਪ ਆਪੇ ਪਰਮੇਸ਼ਰ, ਕਿ ਹੇ ਗੁਰੂ ਸਾਹਿਬ ਤੂੰ ਹੀ ਸਤਿਯੁਗ ਦੇ ਵਿੱਚ, ਕਲਯੁਗ ਦੇ ਵਿੱਚ ਦਾਤਾ ਆ ਔਰ ਪਰਿਪੂਰਨ ਪਰਮਾਤਮਾ ਹੈ। ਇਹ ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਸੀ। ਹੁਣ ਇਸ ਸਥਾਨ ਦੀ ਜੋ ਮਰਿਆਦਾ ਹੈ ਕਿ ਲੜੀਵਾਰ ਸ਼ਬਦ ਦੀ ਵਿਚਾਰ ਜੋ ਹੈ ਉਹ ਅਸੀਂ ਰਹਿੰਦੇ ਸਮੇਂ ਵਿੱਚ ਸਾਂਝੀ

ਗਿਗਾਰਾ ਰਾਗ ਦਾ ਨਾਮ ਹੈ ਔਰ ਇਸ ਰਾਗ ਨੂੰ ਗਾਉਣ ਦਾ ਜਿਹੜਾ ਸਮਾਂ ਹੈ ਉਹ ਦਿਨ ਦਾ ਅਖੀਰਲਾ ਪਹਿਰ ਹੈ। ਇਸ ਕਿਦਾਰੇ ਰਾਗ ਦੇ ਅੰਦਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਪਰਮਾਤਮਾ ਦੇ ਨਾਮ ਨੂੰ ਸੁਣਨ ਤੋਂ ਬਿਨਾਂ ਇਹ ਜਿਹੜੇ ਕੰਨ ਹਨ ਇਹਨਾਂ ਨੂੰ ਤਿਰਕਾਰ ਹੈ, ਇਹਨਾਂ ਨੂੰ ਫਟਕਾਰ ਪਾਈ ਗਈ ਹੈ। ਜਿਵੇਂ ਸਤਿਗੁਰੂ ਜੀ ਦੀ ਬਾਣੀ ਦਾ ਬਚਨ ਹੈ, ਮੇਰੇ ਮੋਹਨ ਸ਼੍ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਕਿ ਹੇ ਮੇਰੇ ਮਨ ਔਰ ਕੰਨਾਂ ਨੂੰ ਜਿਹੜਾ ਇਹ ਸੰਬੋਧਨ ਕਰਕੇ ਗੱਲ ਸਮਝਾਈ ਹੈ ਕਿ ਇਹ ਕੰਨ ਉਦੋਂ ਸਫਲ ਹਨ ਜਦੋਂ ਰੱਬ ਦੀ ਸਿਫਤ ਸਲਾਘਾ ਸੁਣਦੇ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਾਣੀ 'ਚ ਸਮਝਾਇਆ, ਇਹ ਸ਼੍ਰਵਣ ਨੂੰ ਮੇਰਿਓ ਸੱਚਾ ਸੁਨੇ ਨੂੰ ਪਠਾਏ, ਸੱਚਾ ਸੁਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ, ਜਿੱਤ ਸੁਣੀ ਮੰਤਨ ਹਰਿਆ ਹੋਵਾ ਰਸਨਾ ਰਸ ਸਮਾਣੀ। ਕਿ ਇਹ ਜਿਹੜੇ ਕੰਨ ਹਨ ਇਹ ਤਾਂ ਕਰਕੇ ਕਾਲ ਪੁਰਖ ਨੇ ਸਰੀਰ 'ਤੇ ਲਾਏ ਹਨ ਕਿਉਂਕਿ ਇਹਨਾਂ ਕੰਨਾਂ ਦੇ ਨਾਲ ਉਸ ਰੱਬ ਦੀ ਸਿਫਤ

ਪਰਮਾਤਮਾ ਦਾ ਨਾਮ ਨਿਰਾ ਜੀਵਨ ਰੂਪ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਜੀਵਨ ਨਹੀਂ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਸਭ ਕੁਝ ਮੌਤ ਦੇ ਤੁੱਲ ਹੈ। ਇਸ ਕਰਕੇ ਜੀਵਨੋਂ ਮੈਂ ਜੀਵਨ ਪਾਇਆ, ਗੁਰਮੁਖੇ ਭਾਏ ਰਾਮ। ਪਰਮਾਤਮਾ ਦੇ ਨਾਮ ਤੋਂ ਹੀ ਜੀਵਨ ਹੈ, ਔਰ ਉਸ ਪਰਮਾਤਮਾ ਦੇ

ਪਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਖਾਣਾ ਪੀਣਾ। ਖਾਣ ਦੇ ਵਿੱਚ 36 ਤਰ੍ਹਾਂ ਦੇ ਪਕਵਾਨ, ਪੀਣ ਦੇ ਵਿੱਚ ਦੁੱਧ ਆਦਿ ਜਿਹੜੇ ਪਦਾਰਥ ਹਨ, ਖਾਣ ਵਾਲੇ ਚੰਗੇ ਪਦਾਰਥ, ਔਰ ਚੰਗਾ ਭੋਜਨ ਖਾਣਾ, 36 ਤਰ੍ਹਾਂ ਦੇ ਪਕਵਾਨ ਖਾਣੇ। ਇਹ ਸਾਰੇ ਇਵੇਂ ਆ ਜਿਵੇਂ ਭਾਰ ਢੋਣ ਵਾਲਾ ਖੋਤਾ ਹੋਵੇ, ਗਧਾ ਹੋਵੇ, ਜਿਹੜਾ ਰੂੜੀਆਂ ਤੋਂ ਢੇਰਾਂ ਤੋਂ ਕੁਝ ਖਾਂਦਾ ਹੋਵੇ, ਔਰ ਇਸ ਤੋਂ ਅੱਗੇ ਕੁਝ ਨਹੀਂ ਆ। ਪਰਮਾਤਮਾ ਦਾ ਨਾਮ ਜੇ ਪ੍ਰਸ਼ਾਦ 36 ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰਖ ਮਨ ਮਾਏ। ਇਹ ਚੀਜ਼ਾਂ ਖਾਣੀਆਂ, ਚੰਗੀਆਂ ਚੀਜ਼ਾਂ ਖਾਣੀਆਂ ਔਰ ਪਹਿਨਣ ਲਈ ਚੰਗੇ ਕੱਪੜੇ ਵਰਤਣੇ ਤਾਂ ਹੀ ਚੰਗੇ ਲੱਗਦੇ ਹਨ ਜਦੋਂ ਉਸ ਪਰਮਾਤਮਾ ਦਾ

ਅੱਠੇ ਪੈਰ ਜਿਹੜਾ ਸ਼ਰਮ ਦਾ ਅਰਥ ਹੁੰਦਾ ਕਿ ਥਕੇਵਾਂ, ਅੱਠੇ ਪੈਰ ਜਿਹੜਾ ਦੁਨਿਆਵੀ ਕੰਮ ਕਰਦਾ ਕਰਦਾ ਥਕੇਵੇਂ ਵਿੱਚ ਪੈ ਜਾਂਦਾ, ਥੱਕ ਕੇ ਟੁੱਟ ਕੇ ਅਤੇ ਆਪਣੇ ਆਪ ਦੇ ਵਿੱਚ ਬੜਾ ਕਮਜ਼ੋਰ ਮਹਿਸੂਸ ਕਰਦਾ, ਉਹ ਇਵੇਂ ਆ ਜਿਵੇਂ ਇੱਕ ਉਦਾਹਰਣ ਦੇ ਤੌਰ 'ਤੇ ਮਹਾਰਾਜ ਨੇ ਬਿਰਖ ਕਿਹਾ ਬਲਦ ਨੂੰ, ਜੰਤੀ ਕਿਹਾ ਕੋਲੂ ਨੂੰ, ਜਿਵੇਂ ਕੋਲੂ ਦਾ ਬੈਲ ਲਗਾਤਾਰ ਕੋਲੂ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ ਘੁੰਮਦਾ ਰਹਿੰਦਾ ਔਰ ਉਹਨੂੰ ਅਖੀਰ 'ਤੇ ਥਕੇਵਾਂ ਚੜ੍ਹ ਜਾਂਦਾ, ਬਸ ਇਸੇ ਤਰ੍ਹਾਂ ਜਿਹੜਾ ਕੋਲੂ ਦਾ ਬੈਲ ਵਾਂਗ ਜਿਹੜਾ ਇਨਸਾਨ ਉਸ ਪਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਦੁਨਿਆਵੀ ਕੰਮਾਂ ਦੇ ਵਿੱਚ ਲੱਗਾ ਰਹਿੰਦਾ ਔਰ ਉਹਦਾ ਵੀ ਜੀਵਨ

ਤਜ ਗੋਪਾਲ ਛੱਡਣਾ, ਤਜ ਕਹਿੰਦੇ ਛੱਡਣਾ, ਗੋਪਾਲ ਜੋ ਧਰਤੀ ਦਾ ਮਾਲਕ ਹੈ। ਇੱਥੇ ਸ਼ਬਦ ਗੱਗੇ ਨੂੰ ਔਂਕੜ, ਪੱਪੇ ਨੂੰ ਕੰਨਾ ਲੱਲਾ, ਗੱਗਾ ਨੂੰ ਔਂਕੜ ਵਾਲਾ ਸ਼ਬਦ ਗੋਪਾਲ ਬੋਲਣਾ, ਔਰ ਗੋਪਾਲ ਦੇ ਵਿੱਚ ਕੀ ਹੈ, ਧਰਤੀ ਦਾ ਮਾਲਕ ਪਰਿਪੂਰਨ ਪਰਮਾਤਮਾ ਉਹਨੂੰ ਛੱਡ ਕੇ ਆਉਣ ਲੱਗੇ, ਇੱਕ ਵਾਹਿਗੁਰੂ ਨੂੰ ਛੱਡ ਕੇ ਇਨਸਾਨ ਹੋਰ ਜਿੱਥੇ ਆਪਣਾ ਮਨ ਲਾ ਕੇ ਬੈਠਾ ਹੈ, ਉਹ ਸਭ ਕੁਝ ਇਵੇਂ ਆ ਜਿਵੇਂ ਹਰ ਤਰ੍ਹਾਂ ਦੇ ਨਾਲ ਇਨਸਾਨ ਬਹੁਪ੍ਰਕਾਰੀ ਹੋਤ, ਬਾਕੀ ਦੇ ਕੰਮਾਂ ਦੇ ਵਿੱਚ ਲੱਗਣਾ, ਜਿਵੇਂ ਕਹਿ ਲਓ ਇੱਕ ਕਾਲ ਪੁਰਖ ਦੀ ਸਿਫਤ ਸਲਾਹਾਂ ਨੂੰ ਛੱਡ ਕੇ ਦੇਵੀ ਦੇਵਤਿਆਂ ਨੂੰ ਮੰਨਣਾ, ਦੇਹਧਾਰੀਆਂ ਨੂੰ ਮੰਨਣਾ, ਇਹ ਸਭ ਤੋਂ ਮਹਾਰਾਜ ਨੇ ਸਾਨੂੰ ਵਰ

ਕਰ ਜੋੜ, ਆਪਣੇ ਹੱਥ ਜੋੜ ਕੇ ਉਸ ਪਰਮਾਤਮਾ ਦੇ ਅੱਗੇ ਨਾਮ ਦਾ ਦਾਨ ਮੰਗਣਾ। ਸਾ ਮਤ ਦੇਹੋ ਦਿਆਲ ਪ੍ਰਭ, ਜਿਤ ਤੁਮੇ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਾਦਾ। ਕਰ ਕਾਸਾ ਦਰਸ਼ਨ ਕੀ ਭੂਖ, ਆਪਣੇ ਮਨ ਦੇ ਵਿੱਚ ਉਸ ਪਰਮਾਤਮਾ ਦੀ ਬੰਦਗੀ ਦੀ ਮੰਗ ਕਰਨੀ, ਜਿਹਨੂੰ ਬਾਬੇ ਫਰੀਦ ਜੀ ਨੇ ਬਾਣੀ ਵਿੱਚ ਬਿਆਨ ਕੀਤਾ, ਸੇਖ ਫਰੀਦੈ ਖੈਰ ਦੀਜੈ ਬੰਦਗੀ। ਔਰ ਇਹ ਬੰਦਗੀ ਦੀ ਦਾਤ ਗੁਰੂ ਸਾਹਿਬ ਦੇ ਚਰਨਾਂ ਤੋਂ ਉਦੋਂ ਮਿਲਦੀ ਆ ਜਦੋਂ ਸਾਨੂੰ ਜੁਗਤੀ ਹਾਸਲ ਹੋਵੇ। ਜਿਵੇਂ ਭਾਈ ਗੁਰਦਾਸ ਜੀ ਨੇ ਆਪਣੀ ਇੱਕ ਵਾਰ ਵਿੱਚ ਬੜਾ ਸੁੰਦਰ ਬਿਆਨ ਕੀਤਾ, ਉਹਨਾਂ ਨੇ ਕਿਹਾ, ਸਤਿਗੁਰ ਚਰਨ ਸਰਨ ਚੱਲ ਜਾਏ ਸਿੱਖ, ਤਾਂ ਚਰਨ ਸਰਨ ਜਗਤ ਚੱਲ ਆਵਈ। ਕਿ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਸਿੱਖ ਚੱਲ ਕੇ ਜਾਂਦਾ, ਅਤੇ ਉਹ ਜਿਹੜਾ ਚੱਲ ਕੇ ਸਿੱਖ ਗਿਆ, ਜਦੋਂ ਉਹਦੇ ਅੰਦਰ ਗੁਰੂ ਦੀ ਸ਼ਰਨ ਦੀ ਮਹਾਨਤਾ ਪੈਦਾ ਹੋ ਜਾਂਦੀ ਹੈ, ਉਹ ਇੱਕ ਧਰਮੀ ਪੁਰਸ਼ ਬਣ ਕੇ ਦੁਨੀਆਂ ਦੇ ਸਾਹਮਣੇ ਆਉਂਦਾ। ਸਤਿਗੁਰ ਆਗਿਆ ਸਤ ਸਤ ਕਰ ਮਾਨੈ ਸਿੱਖ, ਜਦੋਂ ਸਤਿਗੁਰ ਦੀ ਆਗਿਆ ਸਤ ਸਤ ਕੇ ਗੁਰੂ ਦਾ ਸਿੱਖ ਕਰਕੇ ਮੰਨਦਾ, ਆਗਿਆ ਤਾਂ ਹੀ ਸਕਲ ਸੰਸਾਰ ਹਿਤਾਵੀ, ਫਿਰ ਉਹਦੀ ਆਗਿਆ ਦੇ ਵਿੱਚ ਸਾਰਾ ਸੰਸਾਰ ਖੜਾ ਹੋ ਜਾਂਦਾ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਅੱਗੇ ਕਿਹਾ, ਸਤਿਗੁਰ ਸੇਵਾ ਭਾਏ ਪੂਜਾ ਪ੍ਰਾਣ ਕਰੇ ਸਿੱਖ, ਕਿ ਜਿਹੜਾ ਸਿੱਖ ਪਿਆਰ ਸਹਿਤ ਗੁਰੂ ਦੀ ਭਾਵਨਾ ਨਾਲ ਸੇਵਾ ਕਰਦਾ, ਗੁਰੂ ਦੇ ਦਰ ਤੇ ਬੈਠਦਾ, ਗੁਰੂ ਦੇ ਦਰ ਤੇ ਝੁਕਦਾ, ਤੇ ਫਿਰ ਉਹਦੇ ਵਿੱਚੋਂ ਸਰਬਨਦਾਨ ਅਗਰ ਪਾਗ ਲਿਵਲਾਵਈ, ਉਹਦੇ ਵਿੱਚ ਕੀ ਹੁੰਦਾ ਕਿ ਫਿਰ ਸਨਮੁੱਖ ਹੋ ਕੇ ਦੁਨੀਆ ਉਹਦੇ ਅੱਗੇ ਖਲੋ ਜਾਂਦੀ ਹੈ। ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਦੇਖੀਏ, ਜਿਨ੍ਹਾਂ ਨੇ ਇਹਨਾਂ ਮਰਿਆਦਾਵਾਂ ਨੂੰ ਮੰਨਿਆ ਕਿ ਪਹਿਲਾਂ ਗੁਰੂ ਦੇ ਚਰਨਾਂ ਵਿੱਚ ਗਏ, ਫਿਰ ਸਤ ਸਤ ਕਰਕੇ ਆਗਿਆ ਨੂੰ ਮੰਨਿਆ, ਫਿਰ ਉਸ ਤੋਂ ਬਾਅਦ ਦੇ ਵਿੱਚ ਭੈ ਭਾਵਨਾ ਦੇ ਨਾਲ ਭਗਤੀ ਕੀਤੀ, ਸਿਮਰਨ ਕੀਤਾ, ਔਰ ਬਾਣੀ ਨੂੰ ਪੜ੍ਹਦਿਆਂ ਪੜ੍ਹਦਿਆਂ ਫਿਰ ਉਹ ਬਾਣੀ ਦਾ ਰੂਪ ਹੋ ਗਏ। ਔਰ ਭਾਈ ਗੁਰਦਾਸ ਜੀ ਨੇ ਬੜੇ ਪਿਆਰ ਸਹਿਤ ਇਹ ਗੱਲ ਕਹੀ ਹੈ ਕਿ ਫਿਰ ਤਾਂ ਕੀ ਸਿੱਖ ਪਰਮ ਪਦ ਪਾਵਈ, ਫਿਰ ਉਹ ਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕਰਕੇ ਪਰਮ ਪਦਵੀ ਨੂੰ ਫਿਰ ਇਨਸਾਨ ਪ੍ਰਾਪਤ ਕਰਦਾ। ਸਤਿਗੁਰੂ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਬੈਠ ਕੇ ਅਸੀਂ ਗੁਰੂ ਮਹਾਰਾਜ ਦੀ ਬਾਣੀ ਦੀ ਵਿਚਾਰ ਸਰਵਣ ਕੀਤੀ ਹੈ, ਕਿਉਂਕਿ ਇਹ ਜੋ ਸ਼ਬਦ ਹੈ ਬਾਣੀ ਹੈ, ਅਗਾਧ ਬੋਧ ਹੈ। ਅਗਾਧ ਬੋਧ ਬਾਣੀ ਜਿਹੜੀ ਹੈ, ਇਹ ਜਦੋਂ ਅਸੀਂ ਵਿਚਾਰ ਕਰਦੇ ਹਾਂ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਜਪਜੀ ਸਾਹਿਬ ਬਾਣੀ ਹੈ, ਉਸ ਬਾਣੀ ਦੇ ਅਰਥ ਦੁਨੀਆਂ ਦਾ ਕੋਈ ਇਨਸਾਨ ਨਹੀਂ ਕਰ ਸਕਿਆ। ਇੱਕੋ ਇੱਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਜਦੋਂ ਕਿਸੇ ਸਿੱਖ ਨੇ ਪੁੱਛਿਆ, ਉੱਥੇ ਵੀ ਮਹਾਰਾਜ ਨੇ ਇਹ ਗੱਲ ਕਹੀ ਸੀ। ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਉੱਤੇ ਬੈਠ ਕੇ ਅਸੀਂ ਮਹਾਰਾਜ ਦੀ ਬਾਣੀ ਦੇ ਗੁਣ ਗਾਏ ਹਨ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਆਪਣੇ ਘਰੋਂ ਦਰੋਂ ਸਾਰੀ ਸੰਗਤ ਨੂੰ ਸਿੱਖੀ ਦੀ ਦਾਤ, ਨਾਮ ਦੀ ਦਾਤ ਬਖਸ਼ਿਸ਼ ਕਰਨ। ਜਿੰਨੀਆਂ ਵੀ ਸੰਗਤਾਂ ਭਾਵਨਾ ਦੇ ਨਾਲ ਗੁਰੂ ਦੇ ਦਰ 'ਤੇ ਆਈਆਂ ਹਨ, ਸਾਰੀਆਂ ਸੰਗਤਾਂ ਦੀਆਂ ਸਤਿਗੁਰੂ ਜੀ ਭਾਵਨਾਵਾਂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ, ਆਪਣੇ ਘਰੋਂ ਦਰੋਂ ਸਿੱਖੀ ਦੀ ਦਾਤ, ਨਾਮ ਦੀ ਦਾਤ ਬਖਸ਼ਿਸ਼ ਕਰਨ। ਦੇਹੋ ਸੱਜਣ ਅਸੀਸਣੀਆਂ, ਜੋ ਹੋਵੇ ਸਾਹਿਬ ਸੋ ਮੇਲ, ਉਸ ਮਾਲਕ ਦੇ ਚਰਨਾਂ ਉੱਤੇ ਇੱਕ ਅਸੀਸ ਪ੍ਰਾਪਤ ਕਰਕੇ ਜਾਣਾ ਕਿ ਸਾਡਾ ਉਸ ਪਰਿਪੂਰਨ ਪਰਮਾਤਮਾ ਨਾਲ ਮੇਲ ਹੋ ਜਾਏ। ਕਿਉਂਕਿ ਗੁਣ ਗਾਉਂਦਾ ਗਾਉਂਦਾ ਸਿੱਖ ਇੱਕ ਦਿਨ ਐਸੀ ਅਵਸਥਾ ਆਉਂਦੀ ਆ ਜਿੱਦਣ ਇਹ ਬਾਣੀ ਦਾ ਹੀ ਰੂਪ ਹੋ ਜਾਂਦਾ ਔਰ ਬਾਣੀ ਵਿੱਚ ਹੀ ਮਿਲ ਜਾਂਦਾ। ਇਹ ਸਾਨੂੰ ਗੁਰੂ ਸਾਹਿਬ ਜੀ ਨੇ ਅੱਜ ਦੀ ਸਾਨੂੰ ਸਿੱਖਿਆ ਦਿੱਤੀ ਆ। ਆਓ ਬੜੇ ਪਿਆਰ ਸਹਿਤ, ਜਿੱਥੇ ਮੈਂ ਸਮੁੱਚੇ ਪ੍ਰਬੰਧ ਦਾ ਧੰਨਵਾਦ ਕਰਾਂਗਾ, ਸਿੰਘ ਸਾਹਿਬਾਨ ਦਾ ਧੰਨਵਾਦ ਕਰਾਂਗਾ, ਉੱਥੇ ਬੜੇ ਪਿਆਰ ਸਹਿਤ ਅਸੀਂ ਅਖੀਰਲਾ ਬੰਦ ਪੜ੍ਹ ਕੇ ਸਮਾਪਤੀ

0: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue South East Calgary near Stamp

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary,

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, South East, Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary,

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0483 यानी 4039030483 ते संपर्क कर सकते हो। एमएनडी रूफिंग एंड साइडिंग लिमिटेड।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗੈਮ ਸਕ

0: ਗੈਮ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਹਰ ਅੰਮ੍ਰਿਤ ਪਿਲ

ਅੰਦਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਆਸਾ ਮਹੱਲਾ।

ਤਨ ਵਿੱਚ ਸੁਆਹ ਪੌੜੀ ਆਪੀ ਮੈਂ ਆਪ ਸਾਜਿਓ।

ਸਲੋਕ ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਤਾ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ।

0: ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤਹਿਣ ਸੱਚ
1: ਜੋ ਮਰ ਜੰਮੇ ਸੋ ਕੱਚ ਨਿਕੱਚ ਮਹਲਾ ਪਹਿਲਾ
2: ਵੱਡੀ ਵਡਿਆਈ ਜਾ ਵੱਡਾ ਨਾਉ ਵੱਡੀ ਵਡਿਆਈ ਜਾ ਸੱਚ ਨਿਆਉ ਵੱਡੀ ਵਡਿਆਈ ਜਾ ਨਿਚਲ ਥਾਉ ਵੱਡੀ ਵਡਿਆਈ ਜਾਣੇ ਆਲਾਉ ਵੱਡੀ ਵਡਿਆਈ ਪੁੱਜੈ ਸਭ ਪਾਉ ਵੱਡੀ ਵਡਿਆਈ ਜਾ ਪੁੱਛ ਨਾ ਦਾਤ ਵੱਡੀ ਵਡਿਆਈ ਜਾ ਆਪੇ ਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਣਾ ਸਰਬ ਰਜਾਏ ਮਹਲਾ ਦੂਜਾ
0: ਇਹੋ ਜਗ ਸੱਚੇ ਕੀਏ।

0: ਸੌਕ ਨਾ ਕਰੇ ਵਿਲਾਸ, ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ, ਇਹ ਪਿਆਖ ਨਾ ਜਾਪੀ ਜੇ ਕਿਸੇ ਆਲੇ ਰਾਸ।
1: ਨਾਨਕ ਗੁਰਮੁਖ ਜਾਣੀਐ ਜਾਂ ਕੋ ਆਪ ਕਰੇ ਪਰਗਾਸ, ਪੌੜੀ ਨਾਨਕ

ਜੀਉ ਪਾਇ ਕੈ ਨਿਕਨਾਮ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜਿਆ, ਜਿਹਨੂੰ ਵਕੜੇ ਜੇ ਜਮਾਲਿਆ, ਥਾਉ ਨਾ ਪਾਇਆ ਨਕੂੜਿਆ, ਹਰ ਮੁਹ ਕਾਲੇ ਦੋਜਕ ਚਾਲਿਆ, ਤੇਰੇ ਨਾਇਰ ਤੇ ਸੇਜਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖਨਾਵੇਂ ਧਰਮ ਬਹਾਲਿਆ।

ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰੇ ਜਾਂ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਲ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾ ਵਿਸਮਾਦ ਉਜੜ ਵਿਸਮਾਦ।

0: ਨਾਨਕ ਬੂਜਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖ ਸਾਰ, ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ, ਕੁਦਰਤ ਰੇਕੀਆਂ ਕੁਦਰਤ ਬਦੀਆਂ ਕੁਦਰਤ ਮਾਣ ਅਭਿਮਾਨ, ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ।

ਪੌੜੀ ਆਪੇ ਨੇ ਭੋਗ ਭੋਗ ਕੇ ਹੋਏ ਫਸਣਾ ਔਰ ਸਦਾਇਆ ਵੱਡਾ ਹੋਆ ਦੁਨੀਦਾਰ ਕਲ ਸੰਗਲ ਕਾਗਜ਼ ਚਲਾਇਆ ਅੱਗ ਕਰਨੀ ਕਿਤੋਂ ਆਖੀ ਹੈ।

0: ਆਇਆ ਜਨਮ ਗਵਾਇਆ।
1: ਔੜੀ ਆਪੀ ਨਾ ਭੋਗ ਭੋਗ ਕੈ ਪਸੰਦ ਪਹੁੰਚਦਾ ਆ, ਵੱਡਾ ਹੋਇਆ ਦੁਨੀਦਾਰ ਗੱਲ ਸੰਗਤ ਘੱਟ ਚਲਾਇਆ। ਅੱਗੇ ਕਰਨੀ ਕੀਰਤ ਵੱਜ ਗਿਆ ਮੈਂ ਲੇਖਾ ਕਰ ਸਮਝਾਇਆ, ਥਾਓ ਨਾ ਹੋ ਵੀ ਪੌਦੇ ਹੀ ਸੁਣੀਏ ਕਹਿ ਰੁਆਇਆ।

ਮਹੱਲਾ ਪਹਿਲਾ ਭੈ ਵਿੱਚ ਪਾਨਵਾ ਹੈ ਸਦਵਾ ਭੈ ਵਿੱਚ ਚੱਲੇ ਲੱਖ ਦਰਿਆ ਭੈ ਵਿੱਚ ਅਗਨ ਕੱਢੇ ਵਿਗਾਰ ਭੈ ਵਿੱਚ ਗੱਤੀ ਦੱਬੀ ਪਹਾੜ ਭੈ ਵਿੱਚ ਇੰਦ ਫਿਰੇ ਸਿਰ ਪਹਾੜ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ

0: ਜਾਵੇ ਪੂਰ ਸਗਿਆ ਭਉ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ ਕਿਤੀਆਂ ਕਨ ਕਹਾਣੀਆਂ ਕਿਤੇ ਬੇਦ ਵਿਚਾਰ ਕਿਤੇ ਨਚਹਿ ਮੰਗ ਤੇ ਗਿੜਮੜਪੁਰ ਹੈ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੈ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ ਜਿਤ ਤਨ ਪਾਈਐ ਨਾਨਕਾ ਸੇ ਤਨ ਹੋਵੇ ਛਾਰ ਗਿਆਨ ਨਾ ਗੱਲੀ ਢੂੰਡੀਐ ਕਥਨਾ ਕਰੜਾ ਸਾਰ ਕਰਮ

0: ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰੂ ਮੈਂ ਸੱਚ ਪਾਇਆ ਦਿਨ ਵਿੱਚੋਂ ਆਪ ਗਵਾਇਆ ਦਿਨ ਸੱਚੋ ਸੱਚ ਬੁਝਾਇਆ ਦਿਨ ਸੱਚੋ ਸੱਚ ਬੁਝਾਇਆ
1: ਹਾਉ ਟੁੰਡੇਂਦੀ ਸੱਜਣਾ ਸੱਜਣਾ ਹਾਉ ਟੁੰਡੇਂਦੀ

ਪਾਏ ਚੇਲੇ ਨੱਚਣ ਗੁਰ ਪੈਰ ਹਲਾਇਣ ਫੇਰਨ ਸਿਰ ਉੱਡ ਉਡਰਾਵਾ ਚਾਟੈ ਪਾਏ ਵੇਖੈ ਲੋਕ ਹੱਸੈ ਕਰ ਜਾਏ ਰੋਟੀਆਂ ਕਾਰਨ ਪੂਰੈ ਤਾਲਾ ਪਛਾੜੈ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾਂ ਕਾਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਪਿੰਨੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਾਲ ਵਰੋਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਅਨਗਾਹ ਪੰਖੀ ਪਾਉਂਦੀਆਂ ਲੈ ਨਸਾ ਸੁਐ ਚਾੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਧਨ ਬੰਦ ਪਵਾਏ ਸੋਏ ਭਇਆ ਕੀਰਤਨ ਚ ਸਭ ਕੋਏ ਨੱਚ ਨੱਚ ਹੱਸੈ ਚੱਲੇ ਸਿਰ ਓਏ।

0: ਮਨ ਵਾਲੀ ਹਰ ਮਿਲਿਆ ਮਨ ਵਾਲੀ।
1: ਸਲੋਕ ਮਹਲਾ ਪਹਿਲਾ। ਮੁਸਲਮਾਨ ਸਿਰਫ ਸਰੀਅਤ ਪੜ ਕਰੇ ਬੇਚਾਰ, ਬੰਦੇ ਸੇਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ। ਹਿੰਦੂ ਸਲਾਹੀ ਸਾਲਾ ਹਨ ਦਰਸ਼ਨ ਰੂਪ ਅਪਾਰ, ਕੀਰਤਨਾ ਵੇ ਅਰਜਾ ਪੂਜਾ ਗਰਵਾਸ ਬੇਕਾਰ। ਜੋਗੀ ਸੁਣ ਧਿਆਨ ਜੇ ਤੇ ਅਲਖ ਨਾਮ ਕਰਤਾਰ, ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਕਾਰ। ਸਤੀਆ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ, ਦੇ ਦੇ ਬੰਗੇ ਸਹਿਸਾ ਗੁਣਾ ਸੋ ਕਰੇ ਸੰਸਾਰ। ਚੋਰਾ ਜਾਰਾ ਤੇ ਕੁੜਿਆਰਾ ਖਾਰਾ ਬਾਵੇ ਕਾਰ, ਇੱਕ ਹੋਦਾ ਖਾਏ ਚਲੇ ਅਥਾਉ ਤਿਨਾ ਪੀ ਕਾਏ ਕਾਰ। ਜਲ ਥਲ ਜੀਆਂ ਪੁਰੀਆਂ ਲੋਹਾ ਕਾਰਾ ਕਰ, ਓਏ ਜੇ ਆਖੇ ਸੋ ਤੂੰ ਜਾਣੇ ਤਿਨਾ ਪੀ ਤੇਰੀ ਸਾਰ। ਨਾਨਕ ਭਗਤਾ ਭੁੱਖ ਸਲਾਣ ਸਚ ਨਾਮ ਆਧਾਰ।

का कारण किया, सो जाने करतार पौड़ी बिन सतगुर किने न पायो।

ਬਿਨ ਸਤਿਗੁਰ ਕਿਰਿਆ ਨਾ ਪਾਇਓ, ਬਿਨ ਸਤਿਗੁਰ ਕਿਰਿਆ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਹੁਣ ਕਰ ਪ੍ਰਗਟਾ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰਿਆ ਜਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

0: ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਏ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੁੱਖ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜਾਣਤੀ ਉਪਾਇਆ, ਹੋਂ ਮੈਂ ਬੂਝੇ ਤਾਂ ਦਰ ਸੂਝੈ, ਗਿਆਨ ਵਿਹੂਣਾ ਕਤ ਕਤ ਲੂਝੈ, ਨਾਨਕ ਹੁਕਮੀ ਲਿਖੀ ਹੈ ਲੇਖ, ਜੇ ਹਾਵੇ ਕਹਿ ਤੇ ਹਾਵੇ ਮਹਲਾ ਦੂਜਾ,
1: ਹਉ ਮੈਂ ਇਹਾ ਜਾਤ ਹੈ, ਹਉ ਮੈਂ ਕਰਮ ਕਮਾਹੇ, ਹਉ ਮੈਂ ਇਹ ਬੰਧਨਾ ਫਿਰ ਫਿਰ ਜੋ ਨੀ ਪਾਹੇ, ਹਉ ਮੈਂ ਕਿੱਥੋਂ ਉਪਜੈ ਕਿਥ ਸੰਜਮ ਇਹੋ ਜਾਏ, ਹਉ ਮੈਂ ਇਹੋ ਹੁਕਮ ਹੈ ਭਇਆ ਕਿਰਤ ਫਿਰਾਹੇ, ਹਉ ਮੈਂ ਤੀਰਗ ਰੋਗ ਹੈ ਦਾਰੂ ਪੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹੇ ਸੁਣੋ ਜਣੋ ਇਤ ਸੰਜਮ ਦੁਖ ਜਾਹੇ, ਔੜ ਸੇਵ ਕੀ ਸੰਤੋਖੀ ਜਿਨ ਸੱਚੋ ਸੱਚ ਤੇ ਆਇਆ, ਉਹ ਨੀ ਮੁੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ।

ਧਿਆਇਆ ਉਹਦੀ ਮੰਦੇ ਪੈਰ ਨਾ ਰੱਖਿਓ ਕਰ ਸੁੱਖ ਧਰਮ ਕਮਾਇਆ ਉਹਨੇ ਦੁਨੀਆ ਤੋੜੇ ਬਰਤਨਾਨ ਪਾਣੀ ਥੋੜਾ ਖਾਇਆ ਤੂੰ ਬਖਸ਼ੀਸੀ ਅਗਲਾ ਦਿੱਤੇ ਵਿਚੜੇ ਸਵਾਇਆ।

0: ਇਸ ਜੋਹਰਿ ਸਵਸਤਿ ਇਸ ਦੀਵਾਨ ਅਪਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹਲਾ ਪਹਿਲਾ
1: ਲੱਖ ਨਿੱਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾ ਸਹਿਜ ਜੋਗ ਬੇਬਾਣ ਲੱਖ ਸੁਰਤਨ ਸੰਗ ਰਾਮ ਰਣ ਮੈਂ ਛੁਟੈ ਪ੍ਰਾਣ ਲੱਖ ਸੁਰਤੀ ਲੱਗ ਗਿਆ ਧਿਆਨ ਪੜ੍ਹਿਆ ਪਾਠ ਪੁਰਾਣ ਜਿਨ ਕਰਤਾ ਕਰਣਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸਾਨ ਪੌੜੀ ਸੱਚਾ ਸਾਹਿਬ ਇੱਕ ਕੋ

0: ਜਿਸ ਦੇ ਤਿਸ ਮਿਲੇ ਸੱਚ ਤਤ ਨੀ ਸੱਚ ਕਮਾਇਆ।
1: ਕੋਈ ਬਾਤ ਸੁਣਾਵੇ ਮੇਰੇ।

0: ਪਹਿਲਾ
1: ਲਿਖ ਲਿਖ ਪੜਿਆ ਤੇ ਤਾਕੜਿਆ, ਬਹੁ ਤੀਰਥ ਭਵਿਆ ਤੇ ਤੁਲਵਿਆ, ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸਾਹਵੇ ਜੀਆ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ, ਵਸਤਰ ਨਾ ਪਹਿਰੇ ਐਨਸ ਕਹਿਰੇ, ਮੋਣ ਵਗਿਉਤਾ ਕਿਉਂ ਜਾਗੇ ਗੁਰਬਿਣ ਸੂਤ, ਪੱਗ ਉਪੇ ਤਾਣਾ ਆਪਣਾ ਕੀਆ ਕਮਾਣ, ਹਲ ਮਲ ਖਾਈ ਸਿਰ ਛਾਈ ਪਾਈ, ਮੂਰਖ ਅੰਦਰ ਪਤ ਗਵਾਈ, ਬਿਣ ਨਾ ਮੈਂ ਕਿਛ ਥਾਏ ਨਾ ਪਾਈ, ਰਹਿ ਬੇ ਬਾਣੀ ਮੜੀ ਮਸਾਣੀ

0: ਸੱਚ ਕਾਲ ਕੂੜ ਵਰਤਿਆ ਕਲ ਕਲਕ ਬੇਤਾਲ ਬਿਓ ਵਿੱਚ ਬਤ ਲੈ ਗਏ ਆਗਿਓ ਉਗਵੈ ਦਾਲ ਜੇਕ ਹੋਏ ਤਾਂ ਉਗਵੈ ਰੁੱਤੀ ਹੋ ਰੁੱਤ ਹੋਏ ਨਾਨਕ ਪਾਹੇ ਬਾਰਾ ਘੋਰੇ ਰੰਗ ਨਾ ਸੋਏ ਤੈ ਵਿੱਚ ਕੁੰਭ ਚੜਾਈਏ ਸਰਮ ਪਾਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਏ ਮਹਲਾ ਪਹਿਲਾ
1: ਲਾਪਾ ਦੇ ਰਾਜਾ ਮਹਿਤਾ ਕੂੜ ਹੋਆ ਸਿਕਦਾਰ ਕਾਮ ਨੇ ਸਦ ਪੁੱਛਿਆ ਬਹਿ ਬਹਿ ਕਰੇ ਵਿਚਾਰ ਅੰਧੀ ਰਹੀਤ ਗਿਆਨ ਮੀ ਹੋਣੀ ਪਾਹੇ ਪਰੇ ਮੁਰਦਾਰ ਗਿਆਨੀ ਨਚੈ ਬਾਜੇ ਬਾਵੈ ਰੂ ਕਰੇ ਸ਼ਿਗਾਰ ਉੱਚੇ ਕੁਕਹਿ ਵਾਦਾ ਗਾਵੇ ਜੋਦਾ ਕਾ ਵਿਚਾਰ ਮੂਰਖ ਪੰਡਤ ਹਿਕਮਤ ਹੁਜਤ ਸੰਜਹਿ ਕਰੇ ਪਿਆਰ ਧਰਮੀ ਧਰਮ ਕਰੇ ਗਾਵਾ ਵਹਿ ਮੰਗੇ ਮੁਖ ਦੁਆਰ ਜਤੀ ਸਦਾ ਵਹਿ ਜੁਗਤ ਨ ਜਾਣੇ ਛੱਡ ਬਹਿ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਤ ਪ੍ਰਭਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾ

ਤੋਂ ਵੀ ਸਾਧਨਾ ਮਾਰੀਐ ਜੇ ਹਕਾਲੇ ਘਾਲਣਾ ਤੇ ਵੇਹੋ ਨਾ ਉਪਚਾਰੀਐ ਐਸੀ ਕਲਾ ਨਾ ਖੇਡੀਐ ਜਿੱਦਰ ਕੇ ਗਿਆ ਹਾਰੀਐ ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਐ ਉਹ ਚੱਲਿਆ ਸੋ ਅੱਗੇ ਮਾਰੀਐ।

देखत दारस पाटक भ्रम भजत, दुख पर हर सुख सहज बिगासे।

ਸ੍ਰੀ ਗੁਰੂ ਸਾਹਿਬ ਸਭ ਉੱਪਰ ਕਰੀ ਕਿਰਪਾ ਸਤਿਯੁਗ ਜਿਨ ਤਰੂਪਰ ਸ੍ਰੀ ਪ੍ਰਹਿਲਾਦ ਭਗਤ ਉਦਰੀਅੰ ਹਸਤ ਕਮਲ ਮਾਥੇ ਪਰ ਤਰੀਅੰ ਅਲੱਖ ਰੂਪ ਜੀ ਲਿਖਿਆ ਨਾ ਜਾਈ ਸਾਧਕ ਸਿੱਧ ਸਗਲ ਸਰਨਾਈ ਗੁਰ ਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇ ਨਿਸਤਾਰੋ ਗੁਰੂ ਜਹਾਜ ਖੇਵਟ ਗੁਰੂ ਗੁਰਬਿਨ ਤਰਿਆ ਨਾ ਕੋਏ ਗੁਰ ਪ੍ਰਸਾਦ ਪ੍ਰਭ ਪਾਈਏ ਗੁਰਬਿਨ ਮੁਕਤ ਨਾ ਹੋਏ ਗੁਰੂ ਨਾਨਕ ਨਿਕਟ ਬਸੇ ਬਨਵਾਰੀ ਤਿਨ ਲੈਣਾ ਥਾਪ ਜੋ ਜਗਧਾਰੀ ਲੈਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ ਤਿਨ ਸ੍ਰੀ ਰਾਮਦਾਸ ਸੋਢੀ ਤੀਰਥ ਪਿਓ ਹਰ ਕਾ ਨਾਮ ਅਖੇਨਿਦ ਅਪਿਓ ਅਪਿਓ ਹਰ ਨਾਮ ਅਖੇਨਿਦ ਚੋਂ ਜੁਗ ਗੁਰ ਸੇਵਾ ਕਰ ਫਲ ਦਈਂ ਬੰਦੇ ਜੋ ਚਰਨ ਸਰਨ ਸੁਖ ਪਾਵੇ ਪਰਮਾਨੰਦ ਗੁਰਮੁਖ ਕਈਂ ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਪਰਨੰ ਸਤਿਗੁਰ ਗੁਰ ਸੇਵ ਅਲੱਖ ਗਤ ਜਾਂ ਕੀ।

0: ਸੱਚ ਸਭਾ ਦੀਵਾਨ ਸੱਚ ਸੱਚੇ ਪੈ ਧਰਿਓ ਸੱਚੇ ਤਖ਼ਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮਨੋ ਪਵੇ ਮੁੱਲੋ ਜੇ ਕਿਰਪਾਲ ਹੋਇਓ ਗੋਬਿੰਦ ਸਰਵ ਸੁਖ ਨੂੰ ਪਾਏ ਹਰ ਗੁਰੂ ਨਾਨਕ ਜੀ ਨੂੰ ਪਰਸਿਓ ਤੇ ਬੋੜ ਫਿਰ ਜੋਨ ਨਾ ਆਏ ਹਰ ਗੁਰੂ ਨਾਨਕ ਜੀ ਨੂੰ ਪਰਸਿਓ ਤੇ ਬੋੜ ਫਿਰ ਜੋਨ ਨਾ ਆਏ
1: ਅਬ ਰੱਖੋ ਦਾਸ ਪਾਠ ਕੀ ਲਾਚ ਜੈਸੀ ਰਾਖੀ ਲਾਚ ਭਗਤ ਪ੍ਰਹਿਲਾਦ ਕੀ ਹਰ ਨਾਖਤ ਫਾਰੇ ਕਰ ਆਚ ਹੁਣ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁਤ ਸਾਰ ਸੋਧਾਮਾ ਅਪਦਾ ਤੇ ਰੱਖਿਆ ਗਨਕਾ ਪਰਪੁਰ ਤਹਿਕਾਜ ਸ੍ਰੀ ਸਤਿਗੁਰ ਸੋ ਪਰਸਨ ਕਲਯੁਗ ਹੋਏ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਓ ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਪ ਕਹਿਤ ਮਜ ਸੋਧ ਜਿਸੇ ਦਹੀ ਪਾਤ ਖਾਏ ਜੀਓ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਪਈ ਕਿਨਕਨੀ ਸਬਦ ਚਨਤਕਾਰ ਖੇਲ ਪਾਏ ਜੀਓ ਕਾਲ ਕਲਮ ਹੁਕਮ ਹਾਥ ਕਹ ਕੌਣ ਮੇਟ ਸਕੈ ਈਸਬਮ ਗਿਆਨ ਧਿਆਨ ਤਰਤ ਹੀ ਚਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ
1: ਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰੇਕਾਰ ਬੇਸੁਮਾਰ ਸਰਬਰ ਕੋ ਕਾਹੇ ਜੀਓ ਸੁਥਰ ਚਿਤ ਭਗਤ ਹਿਤ ਭੇਖ ਤਰਿਓ ਹਰ ਨਖਸ ਹਰਿਓ ਨਖ ਬਿਦਾਰ ਜੀਓ ਸੰਖ ਚੱਕਰ ਗਦਾ ਪਦਮ ਆਪ ਆਪ ਕੀਓ ਛਦਮ ਅਪਰੰਪਰ ਪਾਰ ਬ੍ਰਹਮ ਲਖੇ ਕੌਂਤਾ ਹੈ ਜੀਓ ਸਤ ਸਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਸਤ ਸਚ ਸ੍ਰੀ ਨਿਵਾਸ।

ਤੇ ਗੌਹਰ ਗਿਆਨ ਪ੍ਰਗਟ ਉਜਿਆਰੋ, ਦੁੱਖ ਦਰਿਦਰ ਅੰਧਿਆਰ ਕੋ ਨਾਸ। ਕਵ ਕੀਰਤ ਜੋ ਸੰਤ ਚਰਨ ਮੁੜ ਲਾਗੈ, ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ।

भगत प्रेम लेवलाई तां ते अंगद अंग संग भयो सायर तिन

0: ਜੇ ਸਤਿਗੁਰ ਸਿਮਰੰਤ ਨਾਇਨ ਕੇ ਤਿਮਰ ਮਿਟੈ ਖੇਨ, ਜੇ ਸਤਿਗੁਰ ਸਿਮਰੰਤ ਹਿਰਦੇ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੇ ਕੇ ਤਪਤ ਮਿਟਾਵੇ, ਜੇ ਸਤਿਗੁਰ ਸਿਮਰੰਤ ਰਿਦ ਸਿੱਧ ਨਮਨ ਦਪਾਵੇ, ਸੋਈ ਰਾਮਦਾਸ ਗੁਰਬਲ ਪਨ ਮਿਲ ਸੰਗਤ ਧਨ ਧਨ ਕਰਹੋ, ਜੇ ਸਤਿਗੁਰ ਲਗ ਪ੍ਰਭਾਈਏ ਸੋ ਸਤਿਗੁਰ ਸਿਮਰਹੋ ਨਰਹੋ।
1: ਰਾਜ ਜੋਗ ਤਖਤ ਦੀਨ ਗੁਰ ਰਾਮਦਾਸ, ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ, ਤਾਰਨ ਮਨੁੱਖ ਜਨ ਕੀਓ ਪ੍ਰਗਾਸ, ਗੁਰ ਅੰਗਦ ਦਿਓ ਨਿਧਾਨ ਅਕਥ ਕਥਾ ਗਿਆਨ, ਪੰਚ ਭੂਤ ਵਸ ਕਿਨੇ ਜਮਤ ਨਾ ਤਰਾਸ, ਗੁਰ ਅਮਰ ਗੁਰੂ ਸ੍ਰੀ ਸਤ ਕਲ ਜੁਗ ਰਾਖੀ ਪਾਤ, ਅਗਨ ਦੇਖਤ ਗਤ ਚਰਨ ਕਵਲ ਜਾਸ, ਸਭ ਬਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰ ਰਾਮਦਾਸ।
2: ਅਗਮ ਅਨੰਤ ਅਨਾਦਿ ਆਦਿ ਜਿਸ ਕੋਈ ਨ ਜਾਣੈ, ਸਿਵ ਬਰੰਚ ਤਰ ਧਿਆਨ ਨਿਤੈ ਜਿਸ ਬੇਦ ਬਖਾਣੈ, ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ, ਪੰਜਨ ਗਰਨ ਸਮਥ ਤਰਨ ਤਾਰਨ ਪ੍ਰਭ ਸੋਈ।

ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਤ੍ਰੇਤਾ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤੇ ਜਨ ਦੀਓ, ਕਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ।

ਆਇਆ ਜਿਨਕਾਰ ਉਪਦੇਸ਼ ਗਿਆਨ ਜੰਦੀਆ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜਾ ਲੱਗੇ ਡੁੱਬੇ ਸੇ ਵਣਜਾਰਿਆ ਸਤਿਗੁਰੂ ਬੋਹਿਤਾ ਵਿਰਲੇ ਕਿਨੇ ਵਿਚਾਰਿਆ।

0: ਜਾ ਰਿਦਿਕ ਸੁਦੇ ਜਾਏ ਮਹਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੁਜ ਸਬਗਲ ਸਮਾਧੰ ਮੁਖ ਝੂਠ ਬਿਪੋਖਣ ਸਾਰੰ ਤ੍ਰੈਪਾਲ ਤਹਾਲ ਵਿਚਾਰੰ ਗਲ ਮਾਲਾ ਤਿਲਕ ਲੀਲਾਟੰ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਪੋਕਣ ਨਿਸ਼ਚੋ ਕਰਮੰ ਕਹੋ ਨਾਨਕ ਨਿਸ਼ਚੋ ਧਿਆਵੈ ਬਿਣ ਸਤ

ਬੋਲ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੇ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ। ਹਰ ਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਡਿੱਠੇ ਸਭ ਦੁੱਖ ਜਾਇ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੇ ਤਾਇ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਾਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ। ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵਾ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ। ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ। ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ। ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ। ਤਖਤ ਬਾਹੇ ਤਖਤ ਕੀ ਲਾਇਕ ਪੰਚ ਸਮਾਏ ਗੁਰਮਤਿ ਪਾਇਕ। ਦਿੱਚੇ ਪੂਰਬ ਦੇਵਨਾ ਜਿਸ ਦੀ ਵਸਤ ਤਿਸੇ ਘਰ ਆਵੇ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਪੂਰਨ ਤਾਰਖ ਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ। ਐਸੇ ਦੀ

ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਹਿਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸਨੇ ਹੁਕਮ ਬਣਾਏ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨ ਦਾ, ਖਸਮੇ ਕਾ ਮੈਲ ਪਾਏ ਸੀ, ਖਸਮੇ ਭਾਵੇ ਸੋ ਕਰੇ ਮੈਨੂੰ ਚੰਦਿਆ।

0: ਬਿਕਣਾ ਪਾਇਦਾ ਬਿਕਣਾ ਪਾਇਦਾ
1: ਪੌੜੀ ਜਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਦਾ ਵੱਡੋ ਵੱਡਾ ਵੱਡ ਮੇਦਨੀ ਸਿਰਾ ਸਿਰ ਧੰਦਾ ਲਾਏਦਾ ਨਦਰ ਪੱਠੀ ਜੇਕਰੇ ਸੁਲਤਾਨਾ ਘਾਹ ਕਰਾਏਦਾ ਦਰ ਮੰਗਣ ਭਿੱਖ ਨਾ ਪਾਇਦਾ ਦਰ ਮੰਗਣ ਭਿੱਖ ਨਾ ਪਾਇਦਾ।

0: ਜੇ ਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ, ਗੋਏ ਤੇ ਲੱਕੜੀ ਅੰਦਰ ਕੀੜਾ ਹੋਏ। ਜੇ ਤੇ ਦਾਣੇ ਅਨਕੇ ਜੀਆ ਬਾਜ ਨਾ ਕੋਏ, ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ। ਸੂਤਕ ਕਿਉਂ ਕਰ ਰੱਖੀਏ ਸੂਤਕ ਪਵੇ ਰਸੋਏ, ਨਾਨਕ ਸੂਤਕ ਏ ਮਨਾ ਉਤਰੇ ਗਿਆਨ ਉਤਾਰੇ ਤੋਏ। ਮਹਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰਤਰੇ ਪਰ ਧਨ ਰੂਪ, ਕੰਨੀ ਸੂਤਕ ਕੰਨ ਪੈ ਲਾ ਇਤਬਾਰੀ ਖਾ, ਨਾਨਕ ਹੰਸਾ ਆਦਮੀ ਬਧੇ ਜੰਪੁਰ ਜਾਹ। ਮਹਲਾ ਪਹਿਲਾ। ਸਭੋ ਸੂਤਕ ਭਰਮ ਹੈ ਦੂਜੇ ਲੱਗਾ ਜਾਏ, ਜੰਮਣ ਮਰਨਾ ਹੁਕਮ ਹੈ ਪਾਣੇ ਆਵੈ ਜਾਏ, ਖਾਣਾ ਪੀਣਾ ਪੁੱਤਰ ਹੈ ਦਿੱਤੋਂ ਜਗ ਸੰਭਾਹੇ, ਨਾਨਕ ਜਿਨੀ ਗੁਰਮੁਖ ਪੁੱਜਿਆ ਤਿਨਾ ਸੂਤਕ ਨਾਹੀ। ਪੌੜੀ ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵੱਡਿਆਈਆਂ।

0: Não nem te paia, não nem te paia, não nem te paia.
1: ਔੜੀ ਸਤਿਗੁਰੂ ਵੱਡਾ ਕਰ ਸਲਾਈਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਾਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਗੱਡੀਆਂ ਬੁਰਿਆਈਆਂ ਸਹਿ

0: ਪਹਿਲਾਂ
1: ਪਾਂਡ ਜੰਮੀ ਐ ਪਾਂਡ ਮੰਗਣ ਵੀ ਆ ਪੰਡੋ ਹੋਵੇ ਦੋਸਤੀ ਪੰਡੋ ਚੱਲ ਰਾ ਪਾਂਡ ਮੂਆ ਪਾਂਡ ਪਾਲੀਐ ਪਾਂਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਐ ਜਿੱਤ ਜੰਮੇ ਰਾਜਾ ਸੋ ਕਿਉਂ ਮੰਦਾ ਆਖੀਐ ਜਿੱਤ ਜੰਮੇ ਰਾਜਾ ਪੰਡੋ ਹੀ ਪੰਡ ਉਪਜੈ ਪੰਡੈ ਬਾਜ ਨ ਕੋਏ ਨਾਨਕ ਪੰਡੈ ਵਾਹਰਾ ਇੱਕੋ ਸੱਚਾ ਸੋਏ ਜਿੱਤ ਮੁਖ ਸਦਾ ਸਾਲਾ ਹੀ ਹੈ ਭਾਗਰ ਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸਚੈ ਦਰਬਾਰ ਪੌੜੀ ਸਭ ਕੋ ਆ

ਆਖੇ ਆਪਣਾ ਜਿਸਨਾ ਹੀ ਸੋਚਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਐ ਜਾ ਰਹਿਣਾ ਨਾ ਹੀ ਐਤ ਜਗ ਤੱਕ ਆਇਤਕਾਰ ਬਹੰਡੀਐ ਮੰਦਾ ਕਿਸੇ ਨਾ ਆਖੀਐ ਪੜ ਅੱਖਰ ਇਹੋ ਬੁੱਝੀਐ ਮੂਰਖੇ ਨਾਲ ਨਾ ਲੁੱਜੀਐ ਮੂਰਖੇ ਨਾਲ ਨਾ ਲੁੱਜੀਐ।

0: ਨਾਨਕ ਫਿੱਕੇ ਬੋਲੇ ਹੈ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਆ ਫਿੱਕੇ ਫਿੱਕੀ ਸੋਏ, ਫਿੱਕਾ ਦਰਗੇ ਸਟੀਏ ਮੁਥੁਕਾ ਫਿੱਕੇ ਪਾਏ, ਫਿੱਕਾ ਮੁਰਖ ਆਖੀਏ ਪਾਣਾ ਲੈ ਸਜਾਏ ਬਹਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਾਵੇ ਉਤਰੈ ਨਾਹੀ ਮੈਂ, ਜਿਨ ਪਟ ਅੰਦਰ ਬਾਹਰ ਗੁੱਦੜ ਤੇ

ਹੋਵੇ ਚੁੱਪ ਹੀ ਕਰ ਜਾਏ। ਪ੍ਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ, ਦਰਵਾਟ ਉੱਪਰ ਖਰਚ ਮੰਗਾ ਜੱਬੇ ਦੇ ਤਾ ਖਾਏ। ਦੀਵਾਨ ਏਕੋ ਕਲਮ ਏਕਾ ਹਮਾ ਤੁਮ।

ਆਪੇ ਹੀ ਕਰਨਾ ਕੀਓ ਕਲਾ ਪੇ ਹੀ ਤੇ ਧਾਰੀਐ ਦੇਖਿਆ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀਐ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀਐ ਆਪਣ ਹੱਥੀ ਆਪਣਾ ਆਪੇ ਹੀ ਕਾਰ ਸਵਾਰੀਐ ਆਪਣ ਹੱਥੀ ਆਪਣਾ ਆਪੇ

0: ਜੇ ਲੇਖੇ ਵਰਤੇ ਸੋਏ ਮਹਲਾ ਦੂਜਾ।
1: ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ, ਨਾਨਕ ਦੋਵੇਂ ਕੁੜੀਆਂ ਥਾਏ ਨਕਾਈ ਪਾਏ। ਔੜ ਜਿੱਤ ਸੇਵੇ।

0: ਸੋ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾਕਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਜੇ ਜੇ ਲੰਬੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹ ਪਾਸਾ ਢਾਲੀਐ ਕਿਛਲਾਹੇ ਉੱਪਰ ਘਾਲੀਐ ਕਿਛਲਾਹੇ ਉੱਪਰ ਘਾਲੀਐ
1: ਜਿਨ ਗੁਰਮੁਖ

0: ਆਪਸ ਤੇ ਜੋ ਪਾਈਐ ਨਾਨਕ ਸਾਕਰਮਾਤ ਸਾਹਿਬ ਤੁਠੇ ਜੋ ਮਿਲੇ ਮਹਲਾ ਦੂਜਾ
1: ਏਕ ਨਹੀਂ ਚਾਕਰੀ ਜਿਤ ਪਉ ਖਸਮ ਨਾ ਜਾਏ ਨਾਨਕ ਸੇਵਕ ਕਾਢੀਐ ਜਿ ਸੇਤੀ ਖਸਮ ਸਮਾਏ ਪੌੜੀ ਨਾਨਕ ਅੰਤ।

ਨਾਨਕ ਅੰਤਰਾਂ ਜਾ ਆਪਣੀ ਹਰ ਤਾਂ ਕੇ ਪਰ ਆਵਾਰ ਆਪ ਕਰਾਏ ਸਾਖਤੀ ਆਪ ਕਰਾਏ ਮਾ ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਜਰੇ ਵਿਸਿਆਰ ਆਪ ਕਰਾਏ ਕਰੇ ਆਪ ਹਉ ਕੈਸੇ ਹੋ ਕਰੀ ਪੁਕਾਰ ਨਾਨਕ ਕਰਨਾ ਜਿਨਕੀਆ ਫਿਰ ਤੁਸੀਂ ਕਰਨੀ ਸਾ।

0: ਪਹਿਲਾ ਆਪੇ ਭਾਂਡੇ ਸਾਜੀਐਨ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਈਏ ਚੁੱਲ੍ਹੇ ਰਹਿਣ ਚੜੇ ਇੱਕ ਨਿਹਾਲੀ ਫੈਸਵਨ ਇੱਕ ਉੱਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋਨ ਉਧਰ ਕਰੇ ਮਹਲਾ ਦੂਜਾ
1: ਆਪੇ ਸਜ ਕਰੇ ਆਪ ਜਾਈ ਭੇ ਰੱਖੇ ਆਪ ਤੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਔੜੀ ਵਡੇਕੀਆਂ ਵਡਿਆਈਆਂ, ਕੁਛ ਕਹਿਣਾ ਕਹਿਣ ਨਾ ਜਾ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਹੇ, ਸਾਹਿਕਾਰ ਕਮਾਵਣੀ ਤੁਰ ਛੋਟੀ ਤਿੰਨੇ ਪਾਏ, ਨਾਨਕੇ ਕੀ ਬਾਰੀ ਹੋਰ ਦੂਜੀ ਨਾਹੀ ਜਾਏ, ਸੋ ਕਰੇ ਜਿਤ ਸਿਰ ਜਾਏ, ਸੋ ਕਰੇ ਜਿਤ ਸਿਰ ਜਾਏ। ਸੋ
2: ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ ਸਿਰਸਾਹ ਪਾਤਸ਼ਾਹ, ਨਿਹਚਲ ਚੌਰ
0: ਪੌੜੀ ਵੱਡੀ ਵੱਡਾ ਬਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਰੰਜਾਪਣ ਕਰਤਬਾ।

0: ਪੌੜੀ ਵੱਡੀ ਹੋ ਵੱਡਾ ਪਾਰ ਤੇਰਾ ਮਰਤਬਾ ਰੰਗ ਪ੍ਰੰਗ ਅਨੇਕ ਨਾ ਜਾਪਣ ਕਰਤਬਾ ਜੀਆ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਣ ਮਹਾਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੇ ਜਦ ਕਹਤਾ ਨਾਨਕ ਦਸਣ ਦਾਸ ਤੁਧ ਆਗੈ ਬਿਨਵਤਦਾ
1: ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ

0: ਕਹਿਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਏ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ

ਗੁਰੂ ਬੋਲਾ ਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਾਠੀਆਂ ਜਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਾ ਜੇ ਵਾਹਿਗੁਰੂ ਬੋਲਾ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ।

ਤਹਾਂ ਰਛਿਆ ਰਿਆਇਤ ਦੇਗ ਤੇਗ ਫਤੇ ਬਿਰਧ ਕੀ ਪੈਜ ਪੰਥ ਕੀ ਜੀਤ।

ਬਾਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ।

ਤੇ ਸੇਵਾ ਸੰਭਾਲ ਦਾ ਦਾਨ। ਖਾਲਸਾ ਜੀ ਨੂੰ ਬਖਸ਼ੋ, ਤਖ਼ਤ ਰਾਜਾ ਸੋਭ ਹੈ, ਜੇ ਤਖ਼ਤ ਲਾਇਕ ਹੋਈ। ਜਿੰਨੀ ਸੱਚ ਪਛਾਣਿਆ, ਸੱਚ ਰਾਜੇ ਸੇਈ। ਤਖ਼ਤ ਬਹਿ ਤਖ਼ਤ ਕੀ ਲਾਇਕ, ਪੰਜ ਸਮਾਏ ਗੁਰਮਤ ਪਾਇਕ। ਐਸੇ ਦੀਨ ਦਿਆਲ ਸਤਿਗੁਰੂ ਚੌਥੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਅੱਜ ਦੇ ਸ਼ੁਭ ਦਿਹਾੜੇ ਗੁਰ ਤਾਂ ਗੱਦੀ ਤੇ ਬਿਰਾਜਮਾਨ ਹੋਏ, ਤਿਨਾ ਸਤਿਗੁਰਾਂ ਦਾ ਗੁਰ ਤਾਂ ਗੱਦੀ ਗੁਰਪੁਰਬ। ਬੇਅੰਤ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾ ਰਹੀਆਂ ਹਨ। ਜਥਾ ਸ਼ਕਤ ਭੇਟਾਵਾਂ ਹਾਜ਼ਰ ਕਰ ਰਹੀਆਂ ਹਨ। ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ। ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਇਹ ਨਮਾਣਿਆਂ ਦੇ ਮਾਂ।

0: ਸਾਹਿਬ ਜੀਓ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ, ਆਸਾਂ ਦੀ ਵਾਰ ਦੇ ਭੋਗ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਵੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋ ਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ। ਤਿਰ ਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਣ ਕਹਿਤ। ਤੋ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਣ।

ਆਵ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰ ਨਾਖ ਸਫਾਰੀ ਕਰ ਆਜ। ਫੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬਹੁ ਸਾਜ। ਸੋ ਦਮ ਆਪਦਾ ਤੇ ਰਾਖਿਆ, ਗਨ ਕਾ ਪੜਤ ਪੂਰੇ ਤਿਹ ਕਾਜ। ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਯੁਗ ਹੋਏ, ਰਾਖੋ ਦਾਸ ਭਾਟ ਕੀ ਲਾਜ। ਤਖਤ ਰਾਜਾ ਸੋ ਬਹਿ ਜੇ ਤਖਤ ਲਾਇਕ ਹੋਈ, ਜਿਨੀ ਸੱਚ ਪਛਾਣਿਆ ਸੱਚ ਰਾਜੇ ਸੇਈ। ਤਖਤ ਬਹਿ ਤਖਤ ਕੀ ਲਾਇਕ, ਪੰਚ ਸਮਾਏ ਗੁਰਮਤ ਪਾਇਕ। ਆਦ ਜੁਗਾਦੀ ਹੈ ਪੀ ਹੋਸੀ, ਸਹਿਸਾ ਭਰਮ ਚੁਕਾਇਆ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ, ਆਪ ਸਿਰਜਨਹਾਰ ਧਾਰਿਆ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ, ਆਪ ਸਿਰਜਨਹਾਰ ਧਾਰਿਆ। ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ, ਕੇਤੇ ਗਨੋ ਅਸੰਖ ਆਵਗਣ ਮੇਰਿਆ। ਅਸੰਖ ਆਵਗਣ ਖਤੇ ਫੇਰੇ, ਨਿਤ ਪ੍ਰਤ ਸਦ ਭੁੱਲੀਐ। ਮੋਹ ਮਗਨ ਬਿਕਰਾਲ ਮਾਇਆ, ਤੋ ਪ੍ਰਸਾਦੀ ਭੁੱਲੀਐ। ਲੋਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰ ਹੂੰ ਤੇ ਨੇਰਿਆ। ਬਿਨਵੰਤ ਨਾਨਕ ਦਇਆ ਧਾਰੋ, ਕਾਡ ਭਵ ਜਲ ਫੇਰਿਆ। ਅਸੀਂ ਖਤੇ ਬਹੁਤ ਕਮਾਵ ਦੇ, ਅੰਤ ਨਾ ਪਾਰਵਾਰ। ਹਰ ਕਿਰਪਾ ਕਰਕੇ ਬਖਸ਼ ਲੈ ਹੋ, ਹੋ ਪਾਪੀ ਬੜ ਗੁਨਹਿਗਾਰ। ਦਰਸ਼ਨ ਪਿਆਸੀ ਦਿਨ ਸਰਾਤ, ਚਿਤ

ਗੁਰ ਸੇਵੀਐ ਐਹਨ ਸੁਸਹਿਜ ਸੁਭਾਇ। ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਾਮੰਦੀ ਨੂਰ ਅਰਸੋਂ ਕੁਰਸੋਂ ਚਟੀ। ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ। ਸੱਜਣ ਸੱਚਾ ਪਾਤਸ਼ਾਹ ਸਿਰ ਸਹਾਂਦੈ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹੁ। ਸੱਜਣ ਸੱਚਾ ਪਾਤਸ਼ਾਹ ਸਿਰ ਸਹਾਂਦੈ ਜਿਸ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਏਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਏਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਏਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th ਐਵੀਨਿਊ ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼, 1 ਅਪ੍ਰੈਲ ਸੰਨ 1621 ਈਸਵੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਜੋ ਬਾਜ਼ਾਰ ਵਿੱਚ ਹੁਣ ਅਸਥਾਨ ਹੈ, ਗੁਰਦੁਆਰਾ ਗੁਰੂ ਕੇ ਮਹਿਲ ਦੀ ਪਾਵਨ ਪਵਿੱਤਰ ਧਰਤੀ ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਧੰਨ ਮਾਤਾ ਨਾਨਕੀ ਜੀ ਦੀ ਪਾਵਨ ਕੁੱਖ ਤੋਂ ਹੋਇਆ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ 4 ਭਰਾ ਅਤੇ 1 ਭੈਣ ਸਭ ਨਾਲੋਂ ਛੋਟੇ 6ਵੀਂ ਜਗ੍ਹਾ ਉੱਤੇ ਸਨ ਔਰ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਸੰਨ 1621 ਈਸਵੀ ਨੂੰ ਜਦੋਂ ਹੋਇਆ, ਗੁਰਵਿਲਾਸ ਪਾਤਸ਼ਾਹੀ 6ਵੀਂ ਦਾ ਰਚੇਤਾ ਲਿਖਦਾ ਕਿ ਅੰਮ੍ਰਿਤ ਵੇਲੇ ਪਹਿਲੇ ਪਹਿਰ ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਸਾ ਦੀ ਵਾਰ ਸਰਵਣ ਕਰ ਰਹੇ ਸਨ, ਉਦੋਂ ਘਰ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਘਰ ਤੋਂ ਗੁਰੂ ਕੇ ਮਹਿਲ ਤੋਂ ਚੱਲ ਕੇ ਕਿਸੇ ਕਮੇਵੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜਾ ਕੇ ਖਬਰ ਦਿੰਦਾ, ਮਹਾਰਾਜ ਤੁਹਾਡੇ ਘਰ ਇੱਕ ਖੁਸ਼ੀ ਦੀ ਖਬਰ ਹੈ, ਤੁਹਾਡੇ ਘਰ ਪੁੱਤਰ ਨੇ ਜਨਮ ਲਿਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਸਾ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਸਾਰੀ ਸੰਗਤ ਸਮੇਤ ਗੁਰਸਿੱਖਾਂ ਸਮੇਤ ਆਪਣੇ ਘਰ ਗਏ, ਸਭ ਨੇ ਵਧਾਈਆਂ ਦਿੱਤੀਆਂ। ਜਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਨਵ ਜਨਮੇ ਬਾਲਕ ਦੇ ਦਰਸ਼ਨ ਕੀਤੇ। ਇਤਿਹਾਸ ਕਹਿੰਦਾ ਸਤਿਗੁਰ ਆਪਣੇ ਇਸ ਤਰ੍ਹਾਂ ਹੱਥਾਂ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਲਿਆ, ਬਹੁਤ ਪਿਆਰ ਕਰਕੇ ਮਸਤਕ ਚੁੰਮਿਆ, ਛਾਤੀ ਨਾਲ ਲਾਇਆ ਔਰ ਜਦੋਂ ਵਾਪਸ ਮਾਤਾ ਨਾਨਕੀ ਨੂੰ ਸੌਂਪਣ ਲੱਗੇ, ਉਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪੈਰਾਂ ਵੱਲ ਇਸ ਤਰ੍ਹਾਂ ਬੜੇ ਅਦਬ ਨਾਲ ਸੀਸ ਝੁਕਾ ਕੇ ਸਜਦਾ ਕੀਤਾ। ਕੋਲ ਖਲੋਤੇ ਸਭ ਸਿੱਖਾਂ ਨੇ ਵੇਖਿਆ ਮਹਾਰਾਜ ਇੰਨਾ ਅਦਬ ਸਤਿਕਾਰ ਆਪਣੇ ਪੁੱਤਰ ਦਾ। ਭਾਈ ਸਾਹਿਬ ਭਾਈ ਵਿਧੀ ਚੰਦ ਸਾਹਿਬ ਸਤਿਗੁਰੂ ਜੀ ਦੇ ਕੋਲ ਸਨ, ਉਹਨਾਂ ਪੁੱਛਿਆ ਮਹਾਰਾਜ ਇੰਨਾ ਅਦਬ ਸਤਿਕਾਰ ਤੁਸੀਂ ਪਿਆਰ ਕੀਤਾ, ਉਹ ਤਾਂ ਗੱਲ ਸਮਝ ਆਉਂਦੀ ਹੈ, ਹਰ ਪਿਓ ਆਪਣੇ ਬੱਚਿਆਂ ਨੂੰ ਪਿਆਰ ਕਰਦਾ, ਪਰ ਮਹਾਰਾਜ ਸੀਸ ਝੁਕਾ ਕੇ ਸਿਜਦਾ ਕਰਨਾ ਇੰਨਾ ਅਦਬ ਕਿਉਂ? ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕਹਿੰਦੇ ਭਾਈ ਵਿਧੀ ਚੰਦ, ਇਹ ਕੋਈ ਆਮ ਪੁਰਸ਼ ਨਹੀਂ ਜੋ ਸਾਡੇ ਘਰ ਅੱਜ ਪੈਦਾ ਹੋਇਆ, ਜਿਸ ਨੇ ਸਾਡੇ ਘਰ ਵਿੱਚ ਜਨਮ ਧਾਰਿਆ ਹੈ, ਇਹ ਕੋਈ ਆਮ ਪੁਰਸ਼ ਨਹੀਂ। ਮਹਾਰਾਜ ਫਿਰ ਸਤਿਗੁਰਾਂ ਕਿਹਾ ਦੀਨ ਰਛਕ ਸੰਕਟ ਹਰਨ ਤੀਰ ਤੁਰੰਤਰ ਅਜਰ ਜਰਨ। ਵਿਧੀ ਚੰਦ, ਇਹ ਧੀਰਜ ਵਿੱਚ ਇੰਨਾ ਤੁਰੰਤਰ ਭਾਵ ਟਿਕਿਆ ਹੋਇਆ, ਇਹ ਅਜਰ ਨੂੰ ਜਰਨ ਵਾਲਾ, ਇਹ ਦੀਨ ਦਾ ਧਰਮ ਦਾ ਰਸ਼ਕ ਹੈ, ਇਹ ਦੁਨੀਆਂ ਦੇ ਸੰਕਟ ਹਰਨ ਵਾਲਾ ਸਾਡੇ ਘਰ ਵਿੱਚ ਆਇਆ, ਇਹ ਕੋਈ ਆਮ ਪੁਰਸ਼ ਨਹੀਂ। ਸਤਿਗੁਰਾਂ ਬਚਨ ਕਿਹਾ ਇਹ ਦੀਨ ਰਸ਼ਕ ਹੋਣਗੇ, ਇਹ ਸੰਕਟ ਹਰਨ ਹੋਣਗੇ ਤੇ ਇਹ ਜੋ ਸਾਡੇ ਘਰ ਅੱਜ ਜਿਸ ਨੇ ਜਨਮ ਲਿਆ, ਇਹ ਧੀਰਜ ਦਾ ਤੁਰਾ ਤੇ ਅਜਰ ਨੂੰ ਜਰਨ ਵਾਲਾ ਹੈ। ਉਸ ਵਕਤ ਸਤਿਗੁਰਾਂ ਨਾਮ ਰੱਖਿਆ ਤੇਗ ਬਹਾਦਰ, ਦਸਾਂ ਪਾਤਸ਼ਾਹੀਆਂ ਦੇ ਨਾਂ ਵਿੱਚੋਂ ਇੱਕ ਸਿਰਫ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਾਮ ਫਾਰਸੀ ਵਿੱਚੋਂ ਲਿਆ ਗਿਆ, ਬਾਕੀ ਸਭ ਸਾਧ ਸੰਗਤ ਹਿੰਦੀ ਪੰਜਾਬੀ ਗੁਰਮੁਖੀ ਭਾਸ਼ਾ ਵਿੱਚੋਂ ਨਾਮ ਰੱਖੇ ਗਏ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਨਾਮ ਫਾਰਸੀ ਭਾਸ਼ਾ ਚੋਂ ਚੁਣਿਆ ਗਿਆ, ਤੇਗ ਸ਼ਬਦ ਵੀ ਫਾਰਸੀ ਦਾ, ਬਹਾਦਰ ਸ਼ਬਦ ਵੀ ਫਾਰਸੀ ਭਾਸ਼ਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਨਾਮ ਰੱਖਿਆ ਤੇਗ ਬਹਾਦਰ, ਨਾਲ ਕਿਹਾ ਦੀਨ, ਇਹ ਧਰਮ ਦਾ ਰਸ਼ਕ ਹੈ, ਦੀਨ ਰਸ਼ਕ ਸੰਕਟ ਹਰਨ ਧੀਰ ਤੁਰੰਤਰ ਅਜਰ ਜਰਨ, ਇਹ ਜਰ ਨੂੰ ਜਰਨ ਵਾਲਾ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇੱਕ ਫਿਰ ਬਚਨ ਹੋਰ ਕਿਹਾ, ਜਦੋਂ ਮਾਤਾ ਨਾਨਕੀ ਨੇ ਕਿਹਾ ਮਹਾਰਾਜ ਤੁਹਾਡੇ ਘਰ ਦੂਜੇ ਵੀ 4 ਪੁੱਤਰ ਨੇ, ਮਹਾਰਾਜ ਬਾਬਾ ਅਣੀ ਰਾਏ, ਬਾਬਾ ਅਟਲ ਰਾਏ, ਬਾਬਾ ਸੂਰਜ ਮਹਿਲ ਧੰਨ ਗੁਰੂ ਬਾਬਾ ਗੁਰਦਿੱਤਾ ਸਾਹਿਬ, ਇਹ ਵੀ ਤਾਂ ਤੁਹਾਡੇ ਪੁੱਤਰ ਨੇ, ਤੁਸੀਂ ਉਹਨਾਂ ਨੂੰ ਵੀ ਪਿਆਰ ਕਰਦੇ ਹੋ, ਪਰ ਇੰਨਾ ਅਦਬ ਸਤਿਕਾਰ ਮੇਰੇ ਤੇਗ ਬਹਾਦਰ ਨੂੰ ਕਿਉਂ? ਉਦੋਂ 6ਵੇਂ ਪਾਤਸ਼ਾਹ ਨੇ ਬਚਨ ਕਹਿ, ਨਾਨਕੀ, ਇਹ ਬਹੁਤ ਵੱਡਾ ਦੀਨ ਰਸ਼ਕ ਹੈ,
संकट हरने ते सब तो वड्डी गल इहदे घर विच इक दिन बहुत वड्डा महाबली योधा जन्म लेगा जिहदे सामने तुरकां दी ताकत खत्म हो जाएगी। जुलम करन वाले तुरकां दीआं जड़ां पुट के रख देगा। छेवें पातशाह ने गुरु तेग बहादुर महाराज की छोटी उम्र अजे कुछ घंटिया की उम्र है ते साध संगत कित्थों तक बचन कह दिते इहदे घर विच अगे महाबली योधा जन्म लेगा। तनु गुरु हरगोबिंद साहब महाराज ने बचन कहे इसके ग्रह प्रगटे सुत बलवंड अगों इहदे घर विच भी महाबली योधा आउणा इसके ग्रह प्रगटे सुत बलवंड तेज प्रचंड तुरंड खल खंड। एक महाबली योधा जिहदा प्रताप लोकां तो झल्लिया नहीं जाएगा वड्डे वड्डे जुलम करन वालियां दी जड़ पुट देगा। वह इस धरती ते जिहड़ा इस धरती ते तीजे पंथ नूं अमली जामा देगा। सतगुरु गुरु हरगोबिंद साहिब महाराज ने धन गुरु गोबिंद सिंह महाराज के प्रकाश बारे भी बचन कह दिते। मैं गुरु के महल श्री अमृतसर साहब बेनती की साढ़े सिखां विच इस गल दी कई बार शंके होण लग पए नहीं जी ए गुरु ने अगे किवें कहता दसवें पातशाह तक। ये गुरु काल के अंदर साध संगत पहली बार नहीं इस तो पहला भी बचन होए। सतगुरु गुरु अमरदास महाराज जदों अपनी हयाती विच गुरतक गद्दी ते गोइंदवाल साहब विराजमान ने गुरु अमरदास महाराज की गोद विच पहला भी दो दोते खेडदे रहे ने। बीबी भानी दे दो पुत्र बाबा महादेव ते बाबा प्रिथी चंद नाने नूं अपने दोतियां दा ते दादे नूं अपने पोतियां दा बड़ा प्यार हुंदा है। अपनी गोदी विच दोवां दोतियां नूं खड़ाया। बाबा प्रिथी चंद भी गुरु अमरदास महाराज की गोद विच खेडदे रहे बाबा महादेव भी खेडदे रहे। पर जिद्दण सब तो छोटे गुरु अर्जन देव महाराज रुड़द्यां रुड़द्यां मंजी दा पावा पकड़ के खड़े हुंदे ने उदन गुरु अमरदास महाराज कहिंदे ने इह कौण है जिसने साडी मंजी हिलाई है। पिछे खलोते हथ जोड़ के बीबी भानी ने कहा पिता गुरदेव इह तुहाडा छोटा दोता है अर्जन देव। ते साध संगत उस वक्त गुरु अमरदास महाराज ने वेख के अपने हत्थां विच चुक लिया गोदी विच बिठा के एक गल कही भानीए इह कल्ला दोता नहीं साडा इह दोहता बाणी दा बोहता होएगा। अजे उम्र बिल्कुल छोटी है इन्ने साल पहला गुरु अमरदास महाराज ने बचन कहे दोहता बाणी दा बोहता। अजे तो गुरु अमरदास महाराज तो बाद 7 साल गुरु रामदास महाराज ने गुरतक गद्दी ते रहना सी। इतिहास पढ़ो 7 साल गुरु रामदास महाराज फिर गुरतक गद्दी ते रहे पर गुरु अमरदास महाराज ने किन्ने साल पहला बचन कहे दोहता बाणी दा बोहता। ये गुरु नानक साहब के घर विच इस तरह रहा साध संगत। श्री गुरु रामदास महाराज कदे अपने हिस्से का पुत्र दे के कहिंदे ने लै भाई आदम अपने घर का पुत्र तैनू बख्शे हुण तेरे घर विच पुत्र होएगा उहदा नाम भाई भगतू रखी। दसवें पातशाह तक उहदे वंश की सिखी चली। जे कोई दुनियावी छोटा मोटा विद्या जानण वाला ज्योतिष विद्या का ज्ञान रखण वाला पंडित कोई 5-10 साल 20 साल अगे गल दस सकदा है मेरा गुरु तो समर्थ है साध संगत। ये तो गुर गोबिंद गोबिंद गुरु है नानक भेद ना भाई। ये तो गुरु आप नारायण कला धार जग में परवरियो निरंकार आकार जोत जग मंडल करियो। ये तो तत् विचार जह मथुरा जग तारन को अवतार बनायो। ये तो धन गुरु अर्जन देव महाराज प्रतख हर ने धरन गगन नवखंड में जोत सब रूपी रहो पर पन मथुरा कछ भेद नहीं गुर अर्जन प्रतख हर। ये तो गुरु नानक का घर सिद्धा गुरु रब है। गुरु ते रब विच भेद ही कोई नहीं। सतगुरु गुरु तेग बहादुर महाराज के प्रकाश वेले छेवें पातशाह ने बचन कह दिते कि इसके ग्रह प्रगटे सुत बलवंड तेज प्रचंड तुरंड खल खंड। आपां कई बार कहने जी गुरु नूं ऐ ना कहो कि गुरु का जन्म होया। ये ठीक है प्रकाश पुरब बहुत सोहना शब्द है प्रकाश पुरब ही कहना चाहिए पर साध संगत जे कोई गुरु का जन्म भी कह दे कि गुरु का जन्म होया जा अवतार होया आगमन होया शब्द कोई माड़ा नहीं अंदर भावना सही होनी चाहिए। अपन शब्द के रौले विच नहीं पैना चाहिए। कल भी मैं उत्थों दरबार साहब तो गुरु के महल तो बेनती की असी कई बार शब्दों के रौले विच पै गए
ਜੇ ਆਪਾਂ ਕਹੀਏ ਜਨਮ ਨਹੀਂ ਕਹਿਣਾ, ਆਪਾਂ ਕਹਿੰਦੇ ਛੇਵੇਂ ਪਾਤਸ਼ਾਹ ਦੇ ਘਰ ਗੁਰੂ ਤੇਗ ਬਹਾਦਰ ਮਹਾਰਾਜ ਦਾ ਜਨਮ ਹੋਇਆ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਜਨਮ ਹੋਇਆ ਉਦੋਂ ਪਾਤਸ਼ਾਹ ਅੰਮ੍ਰਿਤ ਵੇਲੇ ਆਸਾਂ ਦੀ ਵਾਰ ਸੁਣ ਰਹੇ ਸੀ। ਹੁਣ ਜਨਮ ਸ਼ਬਦ ਵੀ ਮਾੜਾ ਨਹੀਂ, ਇਹ ਵੀ ਸਾਧ ਸੰਗਤ ਕਿਹਾ ਜਾ ਸਕਦਾ, ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਮੋਹਰ ਲੱਗੀ ਹੈ, ਇਹਨੂੰ ਸਤਿਗੁਰੂ ਜੀ ਨੇ ਪ੍ਰਵਾਨ ਕੀਤਾ ਸ਼ਬਦ ਨੂੰ, ਇਹ ਸ਼ਬਦ ਗੁਰੂ ਵਾਸਤੇ ਵਰਤਿਆ ਗਿਆ। ਜਦੋਂ ਭੱਟ ਸਾਹਿਬਾਨਾ ਗੁਰੂ ਅਰਜਨ ਦੇ ਮਹਾਰਾਜ ਵਾਸਤੇ ਕਿਹਾ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਉੱਥੇ ਜਨਮਤ ਦਾ ਅਰਥ ਵੀ ਜਨਮ ਹੈ ਕਿ ਮਹਾਰਾਜ ਤੁਸੀਂ ਜਨਮ ਤੋਂ ਹੀ ਉਸ ਗੁਰਮਤ ਨੂੰ ਰੱਬ ਨੂੰ ਪਛਾਣਿਆ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਇੱਕ ਸ਼ਬਦ ਹੁਣੇ ਆਪਾਂ ਪੜ੍ਹਿਆ, ਧਨ ਧਨ ਪਿਤਾ ਧਨ ਧਨ ਕੁੱਲ ਧਨ ਧਨ ਸੋ ਜਨਣੀ ਜਿਨ ਗੁਰੂ ਜਣਿਆ ਮਾਏ, ਜਣਿਆ ਦਾ ਅਰਥ ਵੀ ਜਨਮ। ਅਵਤਾਰ ਸ਼ਬਦ ਉੱਤੇ ਵੀ ਗੁਰੂ ਨੇ ਮੋਹਰ ਲਾਈ ਹੈ। ਗੁਰੂ ਦਾ ਅਵਤਾਰ ਪੁਰਬ ਕਹਿ ਲਓ, ਗੁਰੂ ਦਾ ਪ੍ਰਕਾਸ਼ ਪੁਰਬ ਕਹੋ, ਗੁਰੂ ਦਾ ਆਗਮਨ ਪੁਰਬ ਕਹੋ। ਆਗਮਨ ਦਾ ਅਰਥ ਵੀ ਜੇ ਕਹੀਏ ਜਨਮ ਤੇ ਮਰਨ ਹੈ, ਏਦਾਂ ਆਗਮਨ ਦਾ ਅਰਥ ਵੀ ਸਾਧ ਸੰਗਤ ਜਨਮ ਮਰਨ ਹੈ। ਆਗਮਨ ਦਾ ਅਰਥ ਆ ਦਾ ਅਰਥ ਆਉਣਾ, ਗਵਨ ਦਾ ਅਰਥ ਚਲੇ ਜਾਣਾ, ਆਉਣਾ ਤੇ ਜਾਣਾ ਆਗਮਨ। ਅਵਤਾਰ ਸ਼ਬਦ ਉੱਤੇ ਵੀ ਗੁਰੂ ਨੇ ਮੋਹਰ ਲਾਈ ਹੈ। ਤੁਸੀਂ ਅਵਤਾਰ ਪੁਰਬ ਵੀ ਕਹਿ ਸਕਦੇ ਹੋ, ਪ੍ਰਕਾਸ਼ ਪੁਰਬ ਵੀ ਕਹਿ ਸਕਦੇ ਹੋ, ਪਰ ਪ੍ਰਕਾਸ਼ ਪੁਰਬ ਬੜਾ ਸ਼ੋਭਨਿਕ ਸ਼ਬਦ ਹੈ। ਅਵਤਾਰ ਸ਼ਬਦ ਉੱਤੇ ਵੀ ਗੁਰੂ ਨੇ ਮੋਹਰ ਲਾਈ। ਜਦੋਂ ਸਾਹਿਬ ਨੇ ਕਿਹਾ ਧਰਨ ਗਗਨ ਨਵ ਖੰਡ ਮੈਂ ਜੋਤ ਸਭ ਰੂਪੀ ਰਹੋ ਭਰ, ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪਰਤਖ ਹਰ। ਅਗਲੇ ਸਵਈਏ ਵਿੱਚ ਕਿਹਾ ਤੱਤ ਵਿਚਾਰ ਜਹਿ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ। ਅਵਤਾਰ ਸ਼ਬਦ ਗੁਰੂ ਨੇ ਪ੍ਰਵਾਨ ਕੀਤਾ ਕਿਹਾ ਜਾ ਸਕਦਾ, ਕਿਉਂਕਿ ਗੁਰੂ ਵਾਸਤੇ ਵਰਤਿਆ। ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਗੁਰੂ ਵਾਸਤੇ ਅਵਤਾਰ ਪੁਰਬ ਵੀ ਵਰਤਿਆ ਜਾ ਸਕਦਾ। ਸੋ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਸੰਨ 1621 ਈਸਵੀ ਚ ਹੋਇਆ। ਛੇਵੇਂ ਪਾਤਸ਼ਾਹ ਨੇ ਬਚਪਨ ਤੋਂ ਹਰ ਵਕਤ ਆਪਣੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਨੂੰ ਰੱਖਿਆ। ਹਾਲਾਂਕਿ ਛੇਵੇਂ ਪਾਤਸ਼ਾਹ ਦੇ 4 ਪੁੱਤਰ ਹੋਰ ਸਨ, ਵੱਡੇ ਬਾਬਾ ਗੁਰਦਿੱਤਾ ਸਾਹਿਬ, ਉਹਨਾਂ ਤੋਂ ਬਾਅਦ ਪਾਤਸ਼ਾਹ ਦੇ ਘਰ ਇੱਕ ਧੀ ਨੇ ਜਨਮ ਲਿਆ ਬੀਬੀ ਵੀਰੋ ਜੀ, ਫਿਰ ਬਾਬਾ ਅਣੀ ਰਾਏ, ਬਾਬਾ ਟੱਲ ਰਾਏ, ਬਾਬਾ ਸੂਰਜਮਲ ਤੇ ਸਾਧ ਸੰਗਤ। ਛੇਵੀਂ ਜਗ੍ਹਾ ਉੱਤੇ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ। ਇੱਕ ਬੇਨਤੀ ਹੋਰ, ਜਿਹੜੀ ਗੱਲ ਦੁਨੀਆ ਅੱਜ ਕਹਿੰਦੀ ਹੈ ਜੀ, ਧੀਆਂ ਨੂੰ ਬਰਾਬਰਤਾ ਦੇਣੀ ਚਾਹੀਦੀ ਹੈ, ਧੀਆਂ ਨੂੰ ਮਾਣ ਦੇਣਾ ਚਾਹੀਦਾ। ਅੱਜ ਥਾਂ ਥਾਂ ਤੇ ਲੋਕ ਸੈਮੀਨਾਰ ਕਰਦੇ ਨੇ, ਦੀਵਾਰਾਂ ਉੱਤੇ ਸਕੂਲ ਦੀਆਂ ਕੰਧਾਂ ਤੇ ਲਿਖਿਆ ਹੁੰਦਾ, ਰੁੱਖ ਤੇ ਕੁੱਖ ਬਚਾਓ, ਧੀਆਂ ਨੂੰ ਕੁੱਖਾਂ 'ਚ ਨਾ ਮਾਰੋ। ਜਿਹੜੀਆਂ ਗੱਲਾਂ ਅੱਜ ਲੋਕਾਂ ਨੂੰ ਸਮਝਾਈਆਂ ਜਾ ਰਹੀਆਂ ਨੇ, ਇਹ 500 ਸਾਲ ਪਹਿਲਾਂ ਮੇਰੇ ਗੁਰੂ ਨੇ ਸਮਝਾਈ ਹੈ। 500 ਸਾਲ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਪਦੇਸ਼ ਦਿੱਤਾ ਦੁਨੀਆਂ ਦੇ ਲੋਕੋ, ਪੁੱਤਰ ਭਾਵੇਂ 4-4 5-5 ਤੁਹਾਡੇ ਘਰ ਹੋ ਜਾਣ, ਪਰ ਧੀਆਂ ਤੋਂ ਬਗੈਰ ਤੁਹਾਡਾ ਘਰ ਖਾਲੀ ਰਹੇਗਾ। ਤੁਹਾਡੇ ਘਰ ਭਾਵੇਂ 4-4 5-5 ਪੁੱਤਰ ਹੋਣ, ਧੀਆਂ ਤੋਂ ਬਗੈਰ ਘਰਾਂ ਵਿੱਚ ਰੌਣਕਾਂ, ਧੀਆਂ ਤੋਂ ਬਗੈਰ ਘਰਾਂ ਵਿੱਚ ਸੁੱਖ ਸੁਭਨ ਸਵਾਰਥ ਨਹੀਂ, ਧੀਆਂ ਤੋਂ ਬਗੈਰ ਤੁਹਾਡੇ ਘਰ ਵਿੱਚ ਸਕੂਨ ਨਹੀਂ, ਧੀਆਂ ਤੋਂ ਬਗੈਰ ਘਰ ਖਾਲੀ ਰਹਿੰਦੇ ਨੇ। ਇਹ ਗੱਲ ਗੁਰੂ ਨੇ ਉਪਦੇਸ਼ ਦਿੱਤਾ। ਜਦੋਂ ਛੇਵੇਂ ਪਾਤਸ਼ਾਹ ਦੇ ਘਰ ਸਭ ਤੋਂ ਪਹਿਲਾਂ ਵੱਡੇ ਸਪੁੱਤਰ ਦਾ ਜਨਮ ਹੋਇਆ, ਬਾਬਾ ਗੁਰਦਿੱਤਾ ਸਾਹਿਬ ਦਾ, ਹਜ਼ੂਰ ਪ੍ਰਸੰਨ ਹੋਏ ਤੇ ਗੋਦੀ ਵਿੱਚ ਚੁੱਕੇ ਹੋਏ ਬਾਬਾ ਗੁਰਦਿੱਤਾ ਸਾਹਿਬ ਨੂੰ ਮਾਂ ਗੰਗਾ ਬੜਾ ਪਿਆਰ ਕਰ ਰਹੇ ਸੀ। ਜਦੋਂ ਮਾਤਾ ਗੰਗਾ ਦੇ ਚਿਹਰੇ ਦੀ ਖੁਸ਼ੀ ਵੇਖੀ ਤਾਂ ਛੇਵੇਂ ਪਾਤਸ਼ਾਹ ਹੱਥ ਜੋੜ ਕੇ ਕਹਿੰਦੇ, ਮਾਂ ਅੱਜ ਤੁਸੀਂ ਬਹੁਤ ਖੁਸ਼ ਹੋ, ਤੂੰ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇ ਮਹਾਰਾਜ ਦੀ ਮਹਿਲ ਹੈ, ਤੂੰ ਮੀਰੀ ਪੀਰੀ ਦੇ ਮਾਲਕ ਦੀ ਧਨ ਜਨਣੀ ਮਾਂ ਹੈ, ਤੇ ਮਾਂ ਗੰਗਾ ਅੱਜ ਤੁਸੀਂ ਬਹੁਤ ਖੁਸ਼ ਹੋ, ਕੋਈ ਅਸੀਸ ਦਿਓ। ਜਦੋਂ ਮਾਂ ਖੁਸ਼ ਹੋਵੇ ਉਹਦੀ ਦਿੱਤੀ ਹੋਈ ਅਸੀਸ ਪੁੱਤਾਂ ਨੂੰ ਲੱਗਦੀ ਹੈ, ਇਹ ਯਾਦ ਰੱਖਿਓ। ਜਦੋਂ ਮਾਂ ਪਿਓ ਬਹੁਤ ਖੁਸ਼ ਹੋਣ, ਉਹਨਾਂ ਦੀ ਦਿੱਤੀ ਹੋਈ ਅਸੀਸ ਪੁੱਤਾਂ ਧੀਆਂ ਨੂੰ ਜ਼ਰੂਰ ਲੱਗਦੀ ਹੈ। ਸਾਧ ਸੰਗਤ ਅੱਜ ਵੇਖਿਆ ਮਾਂ ਬੜੀ ਖੁਸ਼ ਹੈ, ਤੇ ਛੇਵੇਂ ਪਾਤਸ਼ਾਹ ਨੇ ਕਿਹਾ ਕੋਈ ਅਸੀਸ ਦਿਓ, ਤੇ ਮਾਂ ਗੰਗਾ ਨੇ ਕਿਹਾ ਖੁਸ਼ ਮੈਂ ਪਤਾ ਕਿਉਂ ਹਾਂ, ਮੇਰੀ ਖੁਸ਼ੀ ਦੇ 2 ਕਾਰਨ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਪਾਤਸ਼ਾਹ ਕਹਿਣ ਲੱਗੇ, ਮਾਂ 2 ਕਾਰਨ ਕਿਵੇਂ? ਕਹਿੰਦੇ, ਇੱਕ ਕਾਰਨ ਮੇਰੀ ਖੁਸ਼ੀ ਦਾ ਇਹ ਹੈ ਕਿ ਅੱਜ ਮੈਂ ਦਾਦੀ ਬਣੀ ਹਾਂ। ਜਦੋਂ ਕੋਈ ਦਾਦੀ ਬਣਦੀ, ਦਾਦੀ ਨੂੰ ਪੋਤਰੇ ਦੀ ਬੜੀ ਖੁਸ਼ੀ ਹੁੰਦੀ ਹੈ। ਤੇ ਦੂਜਾ ਮੇਰੀ ਖੁਸ਼ੀ ਦਾ ਕਾਰਨ ਪਤਾ ਕੀ ਹੈ? ਜਿਹੜੇ ਮਿਹਣੇ ਮੈਂ ਲੋਕਾਂ ਦੇ ਕਦੇ ਸੁਣੇ ਨੇ, ਮੇਰੀ ਨੂੰਹ ਨੂੰ ਉਹ ਮਿਹਣੇ ਨਹੀਂ ਸੁਣਨੇ ਪਏ, ਇਸ ਲਈ ਮੈਂ ਖੁਸ਼ ਹਾਂ। ਦੁਨੀਆਂ ਨੇ ਕਦੇ ਮੈਨੂੰ ਮਿਹਣੇ ਮਾਰੇ ਸੀ,
ਗੰਗਾ ਦੇ ਕਿਹੜਾ ਔਲਾਦ ਹੋਣੀ, ਇਹਨੇ ਦੁਨੀਆ ਤੋਂ ਅੰਤਰੀ ਜਾਣਾ। ਉਹ ਮਿਹਣੇ ਮੇਰੀਆਂ ਨੋਹਾਂ ਨੂੰ ਨਹੀਂ ਸੁਣਨੇ ਪਏ। ਪਹਿਲੇ ਸਾਲ ਵਿੱਚ ਹੀ ਗੁਰੂ ਨਾਨਕ ਸਾਹਿਬ ਨੇ ਨਜ਼ਰ ਕਰ ਦਿੱਤੀ, ਇਹ ਮਿਹਣੇ ਮੇਰੀਆਂ ਨੋਹਾਂ ਨੂੰ ਨਹੀਂ ਸੁਣਨੇ ਪਏ, ਤਾਂ ਮੈਂ ਖੁਸ਼ ਹੈ। ਕਿਉਂਕਿ ਸਾਧ ਸੰਗਤ ਸਭ ਤੋਂ ਵੱਡਾ ਦੁੱਖ, ਇੱਕ ਵਿਆਹਤਾ ਔਰਤ ਵਾਸਤੇ ਸਭ ਤੋਂ ਵੱਡਾ ਦੁੱਖ, ਇੱਕ ਵਿਆਹਤਾ ਔਰਤ ਵਾਸਤੇ ਸਭ ਤੋਂ ਵੱਡਾ ਦੁੱਖ ਹੈ, ਉਹ ਗਰੀਬੀ ਝੱਲ ਸਕਦੀ ਹੈ, ਘਰ ਦੇ ਦੁੱਖ ਝੱਲ ਸਕਦੀ ਹੈ, ਪਰ ਸਾਧ ਸੰਗਤ ਕੋਈ ਉਹਨੂੰ ਮਿਹਣਾ ਮਾਰੇ ਨਾ, ਇਹਨੇ ਔਂਤਰੀ ਜਾਣਾ, ਇਹਦੇ ਨਹੀਂ ਔਲਾਦ ਹੋਣੀ, ਉਹ ਮਿਹਣਾ ਉੱਤੋਂ ਜਰਿਆ ਨਹੀਂ ਜਾਂਦਾ। ਇਹ ਸਭ ਤੋਂ ਵੱਡਾ ਦੁੱਖ ਹੈ, ਕਿਸੇ ਦੇ ਔਲਾਦ ਨਾ ਹੋਵੇ ਤੇ ਉਹਨੂੰ ਮਿਹਣਾ ਮਾਰੇ ਕੋਈ। ਸਾਧ ਸੰਗਤ ਤੋਂ ਲੋਕ ਡਿਪਰੈਸ਼ਨ ਦੇ ਮਰੀਜ਼ ਹੋ ਜਾਂਦੇ ਨੇ, ਉਹਨਾਂ ਲੋਕ

ਨੂੰ ਥਾਇਰਾਇਡ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਜਿਹਨਾਂ ਨੂੰ ਇੱਦਾਂ ਦੀ ਟੈਨਸ਼ਨ ਪੈ ਜਾਂਦੀ। ਇੱਕ ਬੀਬੀ ਮੈਨੂੰ 2-3 ਦਿਨ ਤੋਂ ਵਿਚਾਰੀ ਫੋਨ ਕਰ ਰਹੀ ਸੀ, ਉਹ ਕਹਿੰਦੀ ਭਾਈ ਸਾਹਿਬ ਜੀ ਮੇਰੇ ਨਾਲ 3 ਕੁੜੀਆਂ ਹੋ ਗਈਆਂ, ਪਰ ਮੈਨੂੰ ਕੁੜੀਆਂ ਦੇ ਹੋਣ ਦਾ ਧੀਆਂ ਦੇ ਹੋਣ ਦਾ ਮੈਨੂੰ ਦੁੱਖ ਨਹੀਂ, ਪਰ ਮੇਰਾ ਘਰ ਸੱਸ ਸਹੁਰਾ ਤੇ ਹੋਰ ਆਲੇ ਦੁਆਲੇ ਦਰਾਣੀ ਜਠਾਣੇ ਤੇ ਮੇਰੇ ਘਰ ਵਾਲਾ ਕਹਿੰਦੀ ਹੁਣ ਮੈਨੂੰ ਮੈਂਟਲੀ ਟੋਰਚਰ ਕਰਨ ਲੱਗਦਾ ਕਿ ਤੇਰੇ ਲੜਕਾ ਹੋਣਾ ਹੀ ਨਹੀਂ ਹੈ, ਹੁਣ ਅਸੀਂ ਕੀ ਕਰੀਏ, 3 ਲੜਕੀਆਂ ਹੋ ਗਈਆਂ। ਤੋਂ ਕਹਿੰਦੀ ਇੰਨਾ ਮੈਨੂੰ ਧੀਆਂ ਨੂੰ ਜਨਮ ਦੇਣ ਦਾ ਦੁੱਖ ਨਹੀਂ ਜਿੰਨਾ ਉਹਨਾਂ ਦਾ ਮੈਂਟਲੀ ਟੋਰਚਰ ਕਰਨ ਕਰਕੇ ਬਿਮਾਰੀ ਲੱਗ ਰਹੀ ਹੈ। ਸਾਧ ਸੰਗਤ ਕਿਸੇ ਦੇ ਘਰ ਧੀਆਂ ਹੋਣ, ਉਹ ਬੀਬੀਆਂ ਨੂੰ ਮੈਂਟਲੀ ਟੋਰਚਰ ਨਾ ਕਰਿਓ। ਇਹ ਯਾਦ ਰੱਖਿਓ, ਧੀਆਂ ਨਾਲ ਤੁਹਾਡੇ ਘਰ 'ਚ ਬਰਕਤ ਪੈਂਦੀ ਹੈ, ਆਪਣੇ ਲੇਖ ਲਿਖਾ ਕੇ ਆਉਂਦੀਆਂ ਨੇ। ਜਿਹਦੇ ਘਰ ਵਿੱਚ ਧੀਆਂ ਨੇ, ਯਾਦ ਰੱਖਿਓ, ਉੱਥੇ ਕਿਸੇ ਚੀਜ਼ ਦੀ ਤੋਟ ਨਹੀਂ ਹੋ ਸਕਦੀ। ਉਹ ਬੰਦੇ ਨੂੰ ਆਉਣ ਵਾਲੇ ਭਵਿੱਖ 'ਚ ਕਦੇ ਪਛਤਾਉਣਾ ਨਹੀਂ ਪਏਗਾ। ਪਰ ਅਰਦਾਸ ਕਰਿਓ, ਸਤਿਗੁਰੂ ਤੁਹਾਨੂੰ ਸਿੱਖੀ ਨਾਲ ਜੁੜੇ ਹੋਏ ਬੱਚੇ ਦੇਣ, ਰੱਬ ਦਾ ਭੈ ਤੇ ਸਿਮਰਨ ਕਰਨ ਵਾਲੇ ਬੱਚੇ ਦੇਣ। ਸਾਧ ਸੰਗਤ, ਜਦੋਂ ਮਾਂ ਗੰਗਾ ਨੇ ਕਿਹਾ ਨਾ, 2 ਖੁਸ਼ੀਆਂ ਨੇ, ਪਹਿਲਾਂ ਖੁਸ਼ੀ ਦਾ ਕਾਰਨ ਦਾਦੀ ਬਣੀ ਹੈ, ਦੂਜਾ ਖੁਸ਼ੀ ਦਾ ਕਾਰਨ ਇਹ ਹੈ ਜਿਹੜੇ ਮਿਹਣੇ ਮੈਂ ਸੁਣੇ ਨੇ ਮੇਰੀਆਂ ਨੋਹਾਂ ਨੂੰ ਸੁਣਨੇ ਨਹੀਂ ਪਏ, ਮੇਰੇ ਗੁਰੂ ਨਾਨਕ ਨੇ ਨਜ਼ਰ ਕਰ ਦਿੱਤੀ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਫਿਰ ਕੋਈ ਅਸੀਸ ਦਿਓ, ਤੇ ਮਾਂ ਗੰਗਾ ਨੇ ਅਸੀਸ ਦਿੱਤੀ, ਕਹਿੰਦੇ ਤੁਹਾਡੇ ਘਰ ਪੁੱਤਾਂ ਦੀ ਜੋੜੀ ਬਣ ਜਾਏ। 6ਵੇਂ ਪਾਤਸ਼ਾਹ ਸੁਣ ਕੇ ਚੁੱਪ ਹੋ ਗਏ। ਮਾਂ ਗੰਗਾ ਪੁੱਛਦੇ ਖੁਸ਼ ਨਹੀਂ ਹੋਏ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਬੇਟਾ ਤੁਸੀਂ ਖੁਸ਼ ਨਹੀਂ? ਕਹਿੰਦੇ ਨਹੀਂ ਮਾਂ, ਅਸੀਸ ਛੋਟੀ ਹੈ, ਕੋਈ ਹੋਰ ਅਸੀਸ ਦਿਓ, ਤੁਹਾਡਾ ਰੁਤਬਾ ਵੱਡਾ, ਅਸੀਸ ਬਹੁਤ ਛੋਟੀ ਹੈ, ਇਹ ਤੋਂ ਵੱਡੀ ਕੋਈ ਅਸੀਸ ਦਿਓ। ਮਾਂ ਗੰਗਾ ਕਹਿੰਦੇ ਤੁਹਾਡੇ ਘਰ 2-2 ਪੁੱਤਾਂ ਦੀਆਂ ਜੋੜੀਆਂ ਹੋ ਜਾਣ, ਹੁਣ ਤਾਂ ਖੁਸ਼ ਹੋ? ਕਹਿੰਦੇ ਨਹੀਂ। ਫਿਰ ਮਾਂ ਗੰਗਾ ਨੇ ਕਿਹਾ ਚਲੋ ਇਸ ਤੋਂ ਵੱਡੀ ਅਸੀਸ ਮੇਰਾ ਗੁਰੂ ਨਾਨਕ ਨਜ਼ਰ ਕਰੇ, ਤੁਹਾਡੇ ਘਰ 5 ਪਰਵਾਨ, 5 ਪ੍ਰਧਾਨ, 5 ਪਾਵੇਂ ਦਰਗਾਹ ਮਾਨ, ਪ੍ਰਵਾਨ ਤੇ ਹੋਏ, ਪ੍ਰਧਾਨ ਹੋਏ ਦਰਗਾਹ ਤੋਂ ਮਾਣੇ ਹੋਏ, ਤੁਹਾਡੇ ਘਰ 5 ਪੁੱਤਰ ਹੋ ਜਾਣ, ਹੁਣ ਤਾਂ ਖੁਸ਼ ਹੋ? ਤੇ 6ਵੇਂ ਪਾਤਸ਼ਾਹ ਨੇ ਝੋਲੀ ਅੱਡ ਕੇ ਕਿਹਾ ਮਾਂ, 5 ਪੁੱਤਾਂ ਦੀ ਅਸੀਸ ਲੈ ਕੇ ਵੀ ਮੈਨੂੰ ਇੰਜ ਲੱਗਦਾ ਜਿਵੇਂ ਗੁਰੂ ਹਰਸੀਸ ਲੈ ਕੇ ਵੀ ਮੈਨੂੰ ਇੰਜ ਲੱਗਦਾ ਜਿਵੇਂ ਗੁਰੂ ਹਰਗੋਬਿੰਦ ਦੀ ਝੋਲੀ ਖਾਲੀ ਹੋਵੇ, ਮੇਰੀ ਝੋਲੀ ਭਰ ਦਿਓ, ਮੇਰਾ ਵਿਹੜਾ ਭਰ ਦਿਓ, ਮੈਨੂੰ ਪੁੱਤਾਂ ਦੀ ਅਸੀਸ ਦਿੱਤੀ, ਇੱਕ ਧੀ ਦੀ ਅਸੀਸ ਦੇ ਦਿਓ, ਧੀਆਂ ਨਾਲ ਵਿਹੜਾ ਭਰਦਾ। ਮਾਂ ਗੰਗਾ ਨੇ ਖੁਸ਼ ਹੋ ਕੇ ਕਿਹਾ ਸਤਿਗੁਰੂ ਜਾਓ, ਗੁਰੂ ਨਾਨਕ ਤੁਹਾਨੂੰ ਧੀ ਦੀ ਦਾਤ ਦੇਣ। ਤੇ ਸਾਧ ਸੰਗਤ, ਬਾਬਾ ਗੁਰਦਿੱਤਾ ਸਾਹਿਬ ਤੋਂ ਬਾਅਦ 6ਵੇਂ ਪਾਤਸ਼ਾਹ ਦੇ ਘਰ ਫਿਰ ਧੀ ਦਾ ਜਨਮ ਹੋਇਆ, ਬੀਬੀ ਵੀਰੋ ਜੀ ਦਾ। ਉਹਨਾਂ ਤੋਂ ਬਾਅਦ ਫਿਰ 4 ਪੁੱਤਰ ਹੋਏ, ਬਾਬਾ ਅਣੀ ਰਾਏ, ਬਾਬਾ ਅਟਲ ਰਾਏ, ਬਾਬਾ ਸੂਰਜਮਲ ਜੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉੱਤੇ 6ਵੇਂ ਪਾਤਸ਼ਾਹ ਦੀ ਬੜੀ ਵੱਡੀ ਬਖਸ਼ਿਸ਼ ਰਹੀ। ਹਰ ਵਕਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਨਾਲ ਰੱਖਿਆ, ਇੰਨਾ ਸਾਧ ਸੰਗਤ ਦੂਜੇ 4 ਪੁੱਤਰਾਂ ਨੂੰ ਨਾਲ ਨਹੀਂ ਰੱਖਿਆ ਜਿੰਨਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ। 3 ਘਟਨਾਵਾਂ ਦਾ ਅਸਰ ਗੁਰੂ ਤੇਗ ਬਹਾਦਰ ਮਹਾਰਾਜ ਉੱਤੇ ਬਚਪਨ ਵਿੱਚ ਹੀ ਪੈ ਗਿਆ। ਤਾਂ ਸਾਧ ਸੰਗਤ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਐਡੀ ਵੱਡੀ ਕੁਰਬਾਨੀ ਦੇ ਮਾਲਕ ਨੇ। ਪਹਿਲੀ ਘਟਨਾ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ 1621 ਵਿੱਚ ਜਨਮ ਹੁੰਦਾ। ਲਗਾਤਾਰ 10 ਸਾਲ 6ਵੇਂ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਬਾਬਾ ਬੁੱਢਾ ਸਾਹਿਬ ਦੇ ਕੋਲ ਸਿੱਖਿਆ ਦਵਾਈ, ਹਰ ਤਰ੍ਹਾਂ ਦੀ ਸਿੱਖਿਆ, ਪੜ੍ਹਨਾ ਲਿਖਣਾ, ਗੁਰਮਤਿ ਦੀ ਸਿੱਖਿਆ ਸਭ ਕੁਝ ਬਾਬਾ ਬੁੱਢਾ ਸਾਹਿਬ ਨੇ ਦਿੱਤੀ। ਇੱਥੋਂ ਤੱਕ ਸ਼ਸਤਰ ਵਿੱਦਿਆ ਦਾ ਅਭਿਆਸ ਵੀ 10 ਸਾਲ ਦੀ ਉਮਰ ਤੱਕ ਬਾਬਾ ਬੁੱਢਾ ਸਾਹਿਬ ਨੇ ਕਰਵਾਇਆ। ਬਾਬਾ ਬੁੱਢਾ ਸਾਹਿਬ ਕੋਲ 10 ਸਾਲ ਸਿੱਖਿਆ ਲੈਂਦੇ ਰਹੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ। ਔਰ ਸਾਧ ਸੰਗਤ, ਫਿਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ 10 ਸਾਲ ਦੀ ਉਮਰ ਹੋਈ, ਉਦੋਂ ਸੰਨ 1631 ਈਸਵੀ ਵਿੱਚ ਬਾਬਾ ਬੁੱਢਾ ਸਾਹਿਬ ਦਾ ਅਕਾਲ ਚਲਾਣਾ ਹੋਇਆ। ਉਹ ਤੋਂ ਪਹਿਲਾਂ ਇੱਕ ਪ੍ਰਭਾਵ ਗੁਰੂ ਤੇਗ ਬਹਾਦਰ ਮਹਾਰਾਜ ਤੇ ਪਿਆ। ਅਜੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਉਮਰ 8 ਸਾਲ ਦੀ ਸੀ, ਜਿੱਦਣ ਮਹਾਨ ਤਪਸਵੀ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਦ ਸਾਹਿਬ ਸਰੀਰ ਛੱਡਣ ਲੱਗੇ। ਸੰਨ 1629 ਈਸਵੀ ਨੂੰ ਬਾਠ ਸਾਹਿਬ ਦੀ ਧਰਤੀ ਤੇ ਬਾਬਾ ਸ਼੍ਰੀ ਚੰਦ ਸਾਹਿਬ ਦੇ ਸਵਾਸ ਪੂਰੇ ਹੋਏ। ਉਦੋਂ 6ਵੇਂ ਪਾਤਸ਼ਾਹ ਉਹਨਾਂ ਉਸ ਮੌਕੇ ਪਹੁੰਚੇ, 1 ਦਿਨ ਪਹਿਲਾਂ ਬਾਬਾ ਸ਼੍ਰੀ ਚੰਦ ਸਾਹਿਬ ਦੇ ਕੋਲ ਚਲੇ ਗਏ, ਨਾਲ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਲੈ ਕੇ ਗਏ। 8 ਸਾਲ ਦੀ ਉਮਰ ਵਿੱਚ ਆਪਣੇ ਪੁੱਤਰ ਨੂੰ ਨਾਲ ਲੈ ਕੇ ਗਏ। ਉਹ ਸਭ ਕੁਝ ਅੱਖਾਂ ਦੇ ਸਾਹਮਣੇ 8 ਸਾਲ ਦੀ ਉਮਰ ਵਿੱਚ ਵੇਖਿਆ ਕਿ ਕਿਵੇਂ ਮਹਾਨ ਤਪਸਵੀ ਬਾਬਾ ਸ਼੍ਰੀ ਚੰਦ ਸਾਹਿਬ ਨੇ 6ਵੇਂ ਪਾਤਸ਼ਾਹ ਦਾ ਅਦਬ ਕੀਤਾ ਤੇ 6ਵੇਂ ਪਾਤਸ਼ਾਹ ਨੇ ਕਿੰਨੀ ਨਿਮਰਤਾ ਨਾਲ ਹੱਥ ਜੋੜ ਕੇ ਬਾਬਾ ਸ਼੍ਰੀ ਚੰਦ ਸਾਹਿਬ ਦਾ ਸਤਿਕਾਰ ਕੀਤਾ। ਉਦੋਂ ਗੁਰੂ ਤੇਗ ਬਹਾਦਰ ਸਾਹਿਬ ਤੇ ਪ੍ਰਭਾਵ

ਪਿਆ। ਇੰਨੀ ਬੰਦਗੀ ਤਪੱਸਿਆ ਕਰਨ ਵਾਲਿਆਂ ਨੂੰ ਵੀ ਇੰਨਾ ਅਦਬ ਕਰਨਾ ਪੈਂਦਾ, ਇੰਨੀ ਨਿਮਰਤਾ ਹੋਣੀ ਚਾਹੀਦੀ ਹੈ। ਬਾਬਾ ਸ਼੍ਰੀ ਚੰਦ ਸਾਹਿਬ ਦੀ ਚਿਖਾ ਸੰਭਾਲਣ ਤੱਕ, ਸੰਸਕਾਰ ਕਰਨ ਤੱਕ ਛੇਵੇਂ ਪਾਤਸ਼ਾਹ ਉੱਥੇ ਰਹੇ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਰਹੇ ਆਪਣੇ ਪਿਤਾ ਜੀ ਦੇ। ਫਿਰ ਦੋਵਾਂ ਸਾਲਾਂ ਬਾਅਦ ਇੱਕ ਘਟਨਾ ਹੋਰ ਘਟੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਦੋਂ 10 ਸਾਲ ਦੀ ਉਮਰ ਪੂਰੀ ਹੋਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ, ਤੇ ਛੇਵੇਂ ਪਾਤਸ਼ਾਹ ਆਪਣੇ ਪੁੱਤਰ ਨੂੰ 10 ਸਾਲ ਦੀ ਉਮਰ ਵਿੱਚ ਰਮਦਾਸ ਲੈ ਕੇ ਗਏ, ਜਿੱਥੇ ਬਾਬਾ ਬੁੱਢਾ ਸਾਹਿਬ ਦਾ ਅਕਾਲ ਚਲਾਣਾ ਹੋਣਾ ਸੀ। ਅਕਾਲ ਚਲਾਣੇ ਤੋਂ ਇੱਕ ਰਾਤ ਪਹਿਲਾਂ ਰਮਦਾਸ ਪਹੁੰਚ ਗਏ। ਉੱਥੇ ਛੇਵੇਂ ਪਾਤਸ਼ਾਹ ਨੇ ਬਚਨ ਕਹਿ, ਸਿੱਖੋ ਅੱਜ ਕੋਈ ਵੀ ਸਿੱਖ ਰਾਤ ਨੂੰ ਸੋਇਓ ਨਾ, ਜਾਓ ਜਾ ਕੇ ਬਾਬਾ ਬੁੱਢਾ ਸਾਹਿਬ ਦੀ ਸੇਵਾ ਕਰੋ, ਕੱਲ ਸਵੇਰ ਤੱਕ ਬਾਬਾ ਬੁੱਢਾ ਸਾਡੇ ਕੋਲ ਸਰੀਰ ਵਿੱਚ ਹੈ, ਜਿਹਨੇ ਸਿੱਖੀ ਕਮਾਉਣੀ ਸਿੱਖਣੀ ਹੈ ਬਾਬੇ ਬੁੱਢੇ ਕੋਲੋਂ ਸਿੱਖ ਲਓ। ਸਾਰੀ ਰਾਤ ਸਿੱਖ ਬਾਬਾ ਬੁੱਢਾ ਸਾਹਿਬ ਦੀ ਸੇਵਾ ਵਿੱਚ ਰਹੇ, 10 ਸਾਲ ਦੀ ਉਮਰ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਸੇਵਾ ਵਿੱਚ ਜਾਗਦੇ ਰਹੇ। ਜੋ ਕੁਝ ਉਸ ਰਾਤ ਵਿੱਚ ਘਟਨਾ ਘਟੀ, ਸਾਧ ਸੰਗਤ ਤੋਂ ਅੱਖਾਂ ਨਾਲ ਸਭ ਕੁਝ ਵੇਖਿਆ, 10 ਸਾਲ ਦੀ ਉਮਰ ਵਿੱਚ ਪ੍ਰਭਾਵ ਪੈ ਗਿਆ ਗੁਰੂ ਤੇਗ ਬਹਾਦਰ ਮਹਾਰਾਜ। ਤੁਸੀਂ ਸਿਆਣੇ ਸੱਜਣ ਬੈਠੇ ਹੋ, ਜਿਹੜੇ ਬੰਦੇ ਨੇ ਆਪਣੇ ਬੱਚੇ ਨੂੰ ਵਪਾਰੀ ਦੁਕਾਨਦਾਰ ਬਣਾਉਣਾ ਹੋਵੇ, ਉਹ ਸਿਆਣਾ ਬੰਦਾ ਉਹਨੂੰ 8-10 ਸਾਲ ਦੀ ਉਮਰ ਵਿੱਚ ਦੁਕਾਨ ਤੇ ਸੱਦਣ ਲੱਗ ਪੈਂਦਾ। 8-10 ਸਾਲ ਦੀ ਉਮਰ ਵਿੱਚ ਬੱਚੇ ਨੂੰ ਦੁਕਾਨ ਤੇ ਨਾਲ 10-10 ਮਿੰਟ ਅੱਧਾ ਘੰਟਾ ਬਿਠਾਉਣ ਲੱਗ ਪੈਂਦਾ। ਜੇ ਇੰਨਾ ਹੀ ਪਿਓ ਕਵੇ, ਕਾਕਾ ਤੂੰ ਕਾਊਂਟਰ ਤੇ ਬੈਠ ਮੈਂ ਰੋਟੀ ਖਾ ਲਾਂ, 15-15-20 ਮਿੰਟ ਘੰਟਾ ਨਾਲ ਬਿਠਾਉਣ ਲੱਗ ਜਾਏ, ਉਹਦੇ ਉੱਤੇ ਦੁਕਾਨ ਦੇ ਕਾਰੋਬਾਰ ਦਾ ਪ੍ਰਭਾਵ ਪੈਂਦਾ, ਉਹ ਬੱਚਾ ਵੱਡਾ ਹੋ ਕੇ ਸਫਲ ਕਾਰੋਬਾਰੀ ਬਣਦਾ। ਤੇ ਜਿਹੜਾ ਪਿਓ ਆਪਣੇ ਕਾਰੋਬਾਰ ਵਿੱਚ ਨਾਲ ਨਾ ਲੈ ਕੇ ਜਾਵੇ, ਉਹ ਬੱਚਾ ਕਾਰੋਬਾਰ ਦਾ ਭੇਦ ਕਦੇ ਨਹੀਂ ਸਿੱਖਦਾ। ਬਹੁਤੇ ਲੋਕ ਮਾਂ ਪਿਓ ਦੁਕਾਨਾਂ ਕਰਦੇ ਨੇ, ਔਲਾਦ ਪਰਤ ਕੇ ਦੁਕਾਨ ਨਹੀਂ ਕਰਦੀ। ਕਿਉਂ? ਉਸ ਬੱਚੇ ਨੂੰ ਉਹਦੇ ਬਾਰੇ ਦੱਸਿਆ ਹੀ ਨਹੀਂ ਗਿਆ, ਉਸ ਬੱਚੇ ਨੂੰ ਨਾਲ ਰੱਖਿਆ ਹੀ ਨਹੀਂ ਗਿਆ ਦੁਕਾਨ ਉੱਤੇ। ਸਾਧ ਸੰਗਤ, ਕੋਈ ਪਿਓ ਬੱਚੇ ਨੂੰ ਕਾਰੋਬਾਰ ਵਿੱਚ ਛੋਟੀ ਉਮਰੇ ਨਾਲ ਰੱਖਣ ਲੱਗ ਜਾਏ, ਕਾਰੋਬਾਰ ਦਾ ਉਹਦੇ ਉੱਤੇ ਪ੍ਰਭਾਵ ਪੈ ਜਾਂਦਾ। ਮੇਰੇ ਛੇਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਛੋਟੀ ਉਮਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਨਾਲ ਰੱਖਿਆ, ਤਾਂ ਜੋ ਹਰ ਗੁਰਮਤ ਦੇ ਅੰਗ ਦਾ ਗੁਰੂ ਤੇਗ ਬਹਾਦਰ ਸਾਹਿਬ ਤੇ ਪ੍ਰਭਾਵ ਪਵੇ। ਅੱਜ ਬੜਾ ਵੱਡਾ ਪ੍ਰਭਾਵ ਪਿਆ, ਜਦੋਂ ਸਾਰੀ ਰਾਤ ਸਿੱਖ ਬਾਬਾ ਬੁੱਢਾ ਸਾਹਿਬ ਦੀ ਸੇਵਾ ਕਰਦੇ ਰਹੇ। ਜਦੋਂ ਛੇਵੇਂ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਬਾਬੇ ਬੁੱਢੇ ਨੂੰ ਪੁੱਛਿਆ, ਬਾਬਾ ਬੁੱਢਾ ਸਾਹਿਬ, ਤੁਸੀਂ ਬੜੀ ਵੱਡੀ ਸੇਵਾ ਤੇ ਸਿੱਖੀ ਕਮਾਈ ਹੈ ਗੁਰੂ ਨਾਨਕ ਦੇ ਘਰ ਦੀ, ਦੱਸੋ ਤੁਹਾਡੀ ਕੋਈ ਇੱਛਾ ਹੋਵੇ, ਜੋ ਤੁਸੀਂ ਚਾਹੁੰਦੇ ਹੋ ਬਾਬਾ ਬੁੱਢਾ ਸਾਹਿਬ, ਕੋਈ ਤੁਹਾਡੇ ਮਨ ਦੀ ਅੰਤਮ ਇੱਛਾ ਹੋਵੇ। ਜਦੋਂ ਇੰਨੀ ਗੱਲ ਛੇਵੇਂ ਪਾਤਸ਼ਾਹ ਨੇ ਪੁੱਛੀ, 10 ਸਾਲ ਦੀ ਉਮਰ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਨਾਲ ਬੈਠੇ, ਤੇ ਵੇਖੋ ਬਾਬਾ ਬੁੱਢਾ ਸਾਹਿਬ ਨੇ ਕੀ ਕਿਹਾ। 113 ਸਾਲ ਬਾਬਾ ਬੁੱਢਾ ਸਾਹਿਬ ਨੇ ਸਿੱਖੀ ਕਮਾਈ, 125 ਸਾਲ ਉਮਰ ਹੋਈ ਬਾਬੇ ਬੁੱਢੇ ਦੀ। 6 ਪਾਤਸ਼ਾਹੀਆਂ ਵਿੱਚੋਂ 5 ਪਾਤਸ਼ਾਹੀਆਂ ਨੂੰ ਗੱਦੀ ਨਸ਼ੀਨ ਤਿਲਕ ਦਿੱਤਾ ਬਾਬਾ ਬੁੱਢਾ ਸਾਹਿਬ ਨੇ। 6ਵੇਂ ਪਾਤਸ਼ਾਹ ਤੱਕ, ਗੁਰਿਆਈ ਤੱਕ ਬਾਬਾ ਬੁੱਢਾ ਸਾਹਿਬ ਸਰੀਰ ਵਿੱਚ ਰਹੇ, ਤੇ ਹੋਰ ਇਤਿਹਾਸ ਪੜ੍ਹੋ, 8 ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਨੇ ਬਾਬੇ ਬੁੱਢੇ ਨੇ। ਕਿਵੇਂ? ਉਸ ਵਕਤ ਜਦੋਂ 1631 ਵਿੱਚ ਬਾਬਾ ਬੁੱਢਾ ਸਾਹਿਬ ਅਕਾਲ ਚਲਾਣਾ ਕਰਦੇ ਨੇ, ਇਤਿਹਾਸ ਪੜ੍ਹਿਓ, ਉਦੋਂ 7ਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਦਾ ਪ੍ਰਕਾਸ਼ ਹੋ ਚੁੱਕਾ ਹੈ, ਉਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਪ੍ਰਕਾਸ਼ ਹੋ ਚੁੱਕਾ ਹੈ, 8 ਗੁਰੂਆਂ ਦੇ ਦਰਸ਼ਨ ਕੀਤੇ ਅੱਖਾਂ ਨਾਲ, 6 ਗੁਰੂ ਸਾਹਿਬਾਨਾਂ ਤੱਕ ਜੀਵਨ ਕਾਲ ਚ ਸੇਵਾ ਕੀਤੀ, 5 ਗੁਰੂ ਸਾਹਿਬਾਨਾਂ ਨੂੰ ਗੱਦੀ ਤਿਲਕ ਗੁਰੂ ਅੰਗਦ ਸਾਹਿਬ ਮਹਾਰਾਜ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਬਾਬੇ ਬੁੱਢੇ ਨੇ ਦਿੱਤਾ, 113 ਸਾਲ ਸਿੱਖੀ ਕਮਾਈ। ਅੱਜ ਜਦੋਂ 6ਵੇਂ ਪਾਤਸ਼ਾਹ ਨੇ ਕਿਹਾ ਬਾਬਾ ਬੁੱਢਾ ਸਾਹਿਬ ਮੰਗੋ ਕੁਝ ਚਾਹੀਦਾ ਹੋਵੇ, ਤੁਸੀਂ 113 ਸਾਲ ਸਿੱਖੀ ਸਿਦਕ ਸੇਵਾ ਦੀ ਕਮਾਈ ਕੀਤੀ ਹੈ, ਬਾਬਾ ਬੁੱਢਾ ਸਾਹਿਬ ਕੋਈ ਮਨ ਦੀ ਇੱਛਾ ਦੱਸੋ। ਤੇ ਸਾਰੇ ਸਿੱਖ ਸੁਣਦੇ ਸਨ, 10 ਸਾਲ ਦੀ ਉਮਰ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੁਣ ਰਹੇ ਸੀ। ਬਾਬੇ ਬੁੱਢੇ ਨੇ ਹੱਥ ਜੋੜ ਕੇ ਇੱਕੋ ਗੱਲ ਕਹੀ, ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਸ ਬੁੱਢੇ ਤੇ ਕੋਈ ਤਰਸ ਕਰਨਾ ਨਾ, ਜੇ ਇਸ ਬੁੱਢੇ ਦੀ ਅੰਤਮ ਇੱਛਾ ਪੁੱਛੀ ਹੈ, ਫਿਰ ਅੰਤਮ ਇੱਛਾ ਇੱਕੋ ਹੀ ਹੈ ਇਸ ਬੁੱਢੇ ਦੀ, 113 ਸਾਲ ਗੁਰੂ ਨਾਨਕ ਦੇ ਘਰ ਵਿੱਚ ਤੁਹਾਡੀ ਕਿਰਪਾ ਨਾਲ ਸੇਵਾ ਕਮਾਈ ਹੈ, 113 ਸਾਲਾਂ ਵਿੱਚ ਪਤਾ ਨਹੀਂ ਕਰੋੜਾਂ ਗਲਤੀਆਂ ਹੋਈਆਂ ਹੋਣਗੀਆਂ, ਬਸ ਇਸ ਬੁੱਢੇ ਨੂੰ ਬਖਸ਼ ਕੇ ਆਪਣੇ ਚਰਨਾਂ 'ਚ ਥਾਂ ਦੇ ਦਿਓ। ਉਦਣ ਪ੍ਰਭਾਵ ਪਿਆ ਉਹ ਮਨਾ, ਇੰਨੀ ਸਿੱਖੀ ਕਮਾਉਣ ਵਾਲੇ ਦੇ ਅੰਦਰ ਇੰਨੀ ਨਿਮਰਤਾ, ਇੰਨੀ ਸਿੱਖੀ ਕਮਾਉਣ ਵਾਲੇ ਦੇ ਅੰਦਰ ਇੰਨੀ ਨਿਰਮਾਣਤਾ। 6ਵੇਂ ਪਾਤਸ਼ਾਹ ਨੇ ਕਿਹਾ, ਬਾਬਾ ਬੁੱਢਾ ਤੋਂ ਸਿੱਖੀ ਦੀ ਹੱਦ ਹੈ, ਬਾਬਾ ਬੁੱਢਾ ਤੋਂ ਸਿੱਖੀ ਦਾ ਰੂਪ ਹੈ,
ਤੇਰੇ ਜੀਵਨ ਤੋਂ ਸਿੱਖ ਸਿੱਖਣਗੇ ਬਾਬੇ ਬੁੱਢੇ ਤੋਂ ਕਿਵੇਂ ਸਿੱਖੀ ਕਮਾਈ ਦੀ ਹੈ। ਬਾਬਾ ਬੁੱਢਾ ਤੈਨੂੰ ਚਰਨਾਂ ਵਿੱਚ ਥਾਂ ਮੰਗਣ ਦੀ ਲੋੜ ਨਹੀਂ, ਤੈਨੂੰ ਗੁਰੂ ਨਾਨਕ ਨੇ ਪਹਿਲਾਂ ਹੀ ਥਾਂ ਦਿੱਤੀ ਹੈ। ਤੇਰੇ ਵਰਗੇ ਗੁਰਸਿੱਖਾਂ ਦੀ ਚਰਨ ਧੂੜ ਨਾਲ ਤਾਂ ਪਾਪੀਆਂ ਦਾ ਵੀ ਉਧਾਰ ਹੋਇਆ ਕਰੇਗਾ। ਸਾਧ ਸੰਗਤ, ਉਦਣ ਗੁਰੂ ਤੇਗ ਬਹਾਦਰ ਸਾਹਿਬ ਉੱਤੇ ਪ੍ਰਭਾਵ ਪਿਆ। ਕੋਈ ਕਿੰਨਾ ਵੱਡਾ ਤਪਸਵੀ ਹੋਵੇ, ਕੋਈ 100 ਸਾਲ 125 ਸਾਲ ਸੇਵਾ ਵੀ ਕਮਾ ਲੈ, ਪਰ ਗੁਰੂ ਦੇ ਘਰ ਉਹ ਪਰਵਾਨ ਹੈ ਜਿਹਦੇ ਅੰਦਰ ਇੰਨੀ ਨਿਮਰਤਾ ਹੋਵੇ, ਇੱਥੇ ਸੇਵਾ ਕਰਕੇ ਅਹੰਕਾਰ ਨਾ ਕਰੇ। ਜਿਹੜਾ ਆਪਣੇ ਆਪ ਨੂੰ ਅਹੰਕਾਰ ਤੇ ਹੋਮੇ ਵਿੱਚ ਰੱਖੇ, ਉਹਦੀ ਸੇਵਾ ਦੀ ਕੌਡੀ ਕੀਮਤ ਨਹੀਂ ਜੇ ਪੈਂਦੀ। ਸਾਧ ਸੰਗਤ, ਤਾਈਓ ਫਿਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਦੋਂ ਬਾਣੀ ਉਚਾਰਨ ਕੀਤੀ, ਉਦੋਂ ਇਹ ਸਲੋਕ ਕਹਿਣਾ ਪਿਆ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ। ਕੋਈ ਬੰਦਾ ਤੀਰਥਾਂ ਤੇ ਜਾਵੇ, ਵਰਤ ਕਰੇ, ਪੂਜਾ ਪਾਠ ਕਰੇ, ਪਰ ਗੁਮਾਨ ਕਰ ਲੈ ਮਨ ਵਿੱਚ, ਤੇ ਕਹਿੰਦੇ ਉਹਦਾ ਪੂਜਾ ਪਾਠ ਪਤਾ ਕਿਵੇਂ ਆ? ਜਿਵੇਂ ਹਾਥੀ ਨੇ ਨਦੀ ਵਿੱਚ ਨਹਾ ਕੇ ਮੁੜ ਕੇ ਗੰਦਗੀ ਫਿਰ ਉੱਪਰ ਪਾ ਲਈ ਹੋਵੇ। ਜਿਵੇਂ ਦਾਨ ਪੁੰਨ ਸੇਵਾ ਸਿਮਰਨ ਕਰਕੇ ਕੋਈ ਹੰਕਾਰ ਕਰ ਲੈ, ਇਸ ਤਰ੍ਹਾਂ ਹੈ ਜਿਵੇਂ ਹਾਥੀ ਨੇ ਨਹਾ ਕੇ ਫਿਰ ਗੰਦਗੀ ਉੱਪਰ ਪਾ ਲਈ ਹੋਵੇ। ਭਾਈ, ਇੰਨੀ ਸੇਵਾ ਕਰਕੇ ਵੀ ਨਿਮਰਤਾ 'ਚ ਰਹਿਣਾ ਪੈਂਦਾ। ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਪਦੇਸ਼ ਦਿੱਤਾ, ਉਹ ਦੁਨੀਆਂ ਦੇ ਲੋਕੋ, ਤੀਰਥ ਵਰਤੇ ਅਰਦਾਨ ਕਰ, ਪੜੋ ਮਨ ਮੈਂ

ਉਸ ਦਿਨ ਪ੍ਰਭਾਵ ਪਿਆ 10 ਸਾਲ ਦੀ ਉਮਰ ਵਿੱਚ ਕਿ ਨਹੀਂ ਉੱਚਾ ਪਤਾ ਕੌਣ ਹੈ ਜਿਹੜਾ ਆਪਣੇ ਆਪ ਨੂੰ ਨੀਵਾ ਜਾਣਦਾ ਹੈ। ਗੁਰੂ ਨਾਨਕ ਦੀ ਨਜ਼ਰ ਵਿੱਚ ਉਹ ਉੱਚਾ ਜਿਹੜਾ ਬਾਬੇ ਬੁੱਢੇ ਦੀ ਤਰ੍ਹਾਂ ਸੇਵਾ ਕਰਕੇ ਇੰਨਾ ਮਨ ਨੂੰ ਨੀਵਾ ਰੱਖੇ। ਉਦਣ ਪ੍ਰਭਾਵ ਪਿਆ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ। ਉਦਣ ਪ੍ਰਭਾਵ ਪਿਆ ਇਸ ਗੱਲ ਦਾ ਕਿ ਨਹੀਂ ਜੇ ਕੋ ਆਪਣੀ ਸੋਭਾ ਲੋਰੇ, ਜੇ ਕੋਈ ਬੰਦਾ ਵਡਿਆਈ ਚਾਹੁੰਦਾ ਸਾਧ ਸੰਗੋ ਹਉਮੈ ਸ਼ੋਰੈ, ਉਹ ਸੰਗਤ ਵਿੱਚ ਆ ਕੇ ਆਪਣਾ ਹੰਕਾਰ ਛੱਡੇ, ਸੰਗਤ ਵਿੱਚ ਆ ਕੇ ਆਪਣੇ ਆਪ ਦਾ ਹਉਮੈ ਗੁਮਾਨ ਅਹੰਕਾਰ ਤਿਆਗੇ। ਉਹਨੂੰ ਗੁਰੂ ਬਹੁਤ ਵੱਡੀ ਸੋਭਾ ਦਿੰਦਾ। ਆਪਣੇ ਆਪ ਵੀ ਬੰਦਾ ਸੋਭਾ ਕਈ ਵਾਰ ਕਰਵਾ ਲੈਂਦਾ ਪਰ ਉਹ ਸੋਭਾ ਰੁਲ ਜਾਂਦੀ ਹੈ। ਜੇ ਚਾਹੁੰਦੇ ਹੋ ਵਡਿਆਈ ਲੋਕ ਤੇ ਪਰਲੋਕ ਤੱਕ ਰਵੇ ਫਿਰ ਸਾਧ ਸੰਗਤ ਆਪਣੇ ਆਪ ਨੂੰ ਨਿਮਰਤਾ ਚ ਰੱਖਣਾ ਪੈਂਦਾ, ਸਭ ਕੁਝ ਕਰ ਕਰਾ ਕੇ ਕਹਿਣਾ ਪੈਂਦਾ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਇੱਥੇ ਬੰਦਾ 500 ਦੇ ਕੇ ਕਥਾ ਕੀਰਤਨ ਭਾਵੇਂ ਨਾ ਸੁਣੇ, ਬਾਅਦ ਵਿੱਚ ਜ਼ਰੂਰ ਸੁਣਨਾ ਚਾਹੁੰਦਾ ਨਾ ਕਦੋਂ ਬੋਲਣੇ ਨੇ, ਸੈਕਟਰੀ ਨੇ ਕਦੋਂ ਕਹਿਣਾ ਵੀ ਘਿਓ ਦਾ ਟੀਨ ਤੇ ਖੰਡ ਦੀ ਬੋਰੀ ਫਲਾਨੇ ਪਰਿਵਾਰ ਵੱਲੋਂ। ਸਾਧ ਸੰਗਤ ਉਹ ਤਾਂ ਤੁਸੀਂ ਸੁਣ ਲਓਗੇ, ਇਹ ਤੇ ਠੀਕ ਹੈ 500 ਬੰਦੇ ਵਿੱਚੋਂ ਸੁਣਾਇਆ ਜਾ ਸਕਦਾ ਫਲਾਨੇ ਪਰਿਵਾਰ ਵੱਲੋਂ ਆਹ ਸੇਵਾ, ਇੰਨਾ ਪੈਸਾ, ਇੰਨਾ ਘਿਓ ਦਾ ਟੀਨ ਤੇ ਖੰਡ ਦੀ ਬੋਰੀ ਆਈ ਹੈ। ਲੋਕਾਂ ਵਿੱਚ ਤਾਂ ਸੁਣ ਲਓਗੇ ਪਰ ਗੁਰੂ ਦੇ ਰਜਿਸਟਰ ਵਿੱਚੋਂ ਉਸੇ ਵਕਤ ਕੱਟ ਹੋ ਜਾਣਾ। ਕਿਉਂ? ਉਹ ਸੁਣ ਕੇ ਗੁਮਾਨ ਆਉਂਦਾ, ਉਹ ਸੁਣ ਕੇ ਹਉਮੈ ਪੈਦਾ ਹੁੰਦੀ ਹੈ। ਸੂਖਮ ਹਉਮੈ ਤੋਂ ਬਚਣਾ ਸਭ ਤੋਂ ਔਖਾ, ਕਿਉਂਕਿ ਸਭ ਤੋਂ ਵੱਡਾ ਦੀਰਘ ਵੱਡਾ ਰੋਗ ਪਤਾ ਕਿਹੜਾ? ਹਉਮੈ। ਇਹਨੂੰ ਸਾਹਿਬ ਨੇ ਕਿਹਾ

0: ਮਾਹੇ ਭਾਈ, ਇਹ ਹਉਮੈ ਤਾਂ ਜਾਂਦੀ ਹੈ ਜੇ ਗੁਰੂ ਕਿਰਪਾ ਕਰੇ, ਕੋਈ ਗੁਰੂ ਦਾ ਸ਼ਬਦ ਕਮਾਈ ਕਰੇ। ਉਸ ਤੋਂ ਬਾਅਦ ਫਿਰ ਸਭ ਤੋਂ ਵੱਡਾ ਪ੍ਰਭਾਵ ਗੁਰੂ ਤੇਗ ਬਹਾਦਰ ਮਹਾਰਾਜ ਉੱਤੇ 15 ਸਾਲ ਦੀ ਉਮਰ ਵਿੱਚ ਪਿਆ। ਜਦੋਂ ਉਮਰ 15 ਸਾਲ ਦੀ ਹੋਈ, ਸਨ 1636 ਈਸਵੀ ਵਿੱਚ ਸਿੱਖ ਕੌਮ ਦੀ ਇੱਕ ਮਹਾਨ ਹਸਤੀ ਦਾ ਅਕਾਲ ਚਲਾਣਾ ਹੋਇਆ, ਜਿਸ ਨੂੰ ਬਹੁਤ ਵੱਡੀ ਬਖਸ਼ਿਸ਼ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤੀ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਲਿਖਣ ਦਾ ਸੁਭਾਗ ਪ੍ਰਾਪਤ ਹੋਇਆ, ਭਾਵ ਭਾਈ ਗੁਰਦਾਸ ਸਾਹਿਬ ਜੀ। 1636 ਈਸਵੀ ਵਿੱਚ ਭਾਈ ਗੁਰਦਾਸ ਜੀ ਦਾ ਅਕਾਲ ਚਲਾਣਾ ਹੋਇਆ। ਉਸ ਵਕਤ 6ਵੇਂ ਪਾਤਸ਼ਾਹ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਨੂੰ 15 ਸਾਲ ਦੀ ਉਮਰ ਵਿੱਚ ਨਾਲ ਲੈ ਕੇ ਆਏ ਤੇ ਸਾਧ ਸੰਗਤ ਉਦਣ ਵੇਖਿਆ ਸਿੱਖ ਕਿਹਨੂੰ ਕਹਿੰਦੇ ਨੇ, ਉਦਣ ਵੇਖਿਆ ਸਿੱਖੀ ਕਿਵੇਂ ਕਮਾਈ ਦੀ ਹੈ, ਉਦਣ ਵੇਖਿਆ ਕਿ ਗੁਰਸਿੱਖ ਕਿਵੇਂ ਅਸਮਾਨ ਤੇ ਉੱਚੀ ਚੋਟੀ ਗੁਰੂ ਦੇ ਦਰ ਉੱਤੇ ਪ੍ਰਵਾਨ ਹੁੰਦਾ, ਉਦਣ ਇੱਕ ਅਵਘਟ ਘਾਟੀ ਰਾਮ ਦੀ ਗੁਰੂ ਦਾ ਸਿੱਖ ਕਿਵੇਂ ਚੜ੍ਹਦਾ, ਉਸ ਦਿਨ ਪ੍ਰਭਾਵ ਪਿਆ ਇੰਨਾ ਔਖਾ ਹੈ ਪਰ ਸਿੱਖੀ ਕਮਾਉਣ ਵਾਸਤੇ ਆ ਕੁਝ ਚਾਹੀਦਾ। ਭਾਈ ਗੁਰਦਾਸ ਸਾਹਿਬ ਦਾ ਅੰਤਮ ਸਮਾਂ ਆਇਆ, 6ਵੇਂ ਪਾਤਸ਼ਾਹ ਹਾਜ਼ਰ ਸਨ। ਹਜ਼ੂਰ ਨੇ ਕਿਹਾ, ਭਾਈ ਗੁਰਦਾਸ ਜੀ, ਤੁਸੀਂ ਬੜੀ ਵੱਡੀ ਸੇਵਾ ਕੀਤੀ, ਤੁਹਾਡੇ ਕੋਲੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਲਿਖਵਾਈ ਹੈ, ਤੁਹਾਡੇ ਹੱਥੀਂ ਅਕਾਲ ਤਖ਼ਤ ਸਾਹਿਬ ਦੀ ਨੀਂਹ ਰਖਵਾਈ ਗਈ ਹੈ। ਭਾਈ ਗੁਰਦਾਸ ਸਾਹਿਬ, ਸਿੱਖੀ ਨੂੰ ਸਮਝਣ ਵਾਸਤੇ ਤੁਹਾਡੀਆਂ ਰਚਨਾਵਾਂ ਸਾਰਥਕ ਨੇ, ਤੁਸੀਂ 350 ਤੋਂ ਵੱਧ ਕਵਿਤ ਰਚੇ, ਤੁਸੀਂ 22-12 ਬਾਣੀ ਦੇ ਸਿਧਾਂਤ ਉੱਤੇ ਰਚੀਆਂ ਨੇ, ਇੰਨਾ ਵੱਡਾ ਗਿਆਨ, ਇੰਨੀ ਵੱਡੀ ਸੇਵਾ। ਭਾਈ ਗੁਰਦਾਸ ਜੀ, ਤੁਹਾਡਾ ਨਾਮ ਕਿਤੇ ਇਹ ਨਾ ਮਨ ਚ ਹੋਵੇ, ਮੇਰਾ ਨਾਮ ਕੋਈ ਮੇਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਨਹੀਂ ਆਇਆ, ਦੱਸੋ ਤੁਹਾਡਾ ਨਾਮ ਬਣਾ ਦਈਏ, ਤੁਹਾਡੇ ਵਾਸਤੇ ਕੀ ਕਰੀਏ, ਦੱਸੋ। ਕੋਈ ਅੰਤਮ ਇੱਛਾ ਮਨ ਚ ਰਹਿ ਗਈ ਹੋਵੇ ਕਿ ਇੰਨੀ ਵੱਡੀ ਸੇਵਾ, ਇੰਨਾ ਗਿਆਨ, ਏਡਾ ਵਿਦਵਾਨ, ਤੇ ਮੈਂ ਦੁਨੀਆਂ ਤੋਂ ਚੱਲਿਆ। ਭਾਈ ਗੁਰਦਾਸ, ਫਿਰ ਤੁਹਾਡਾ ਆਪਣਾ ਕੋਈ ਪੁੱਤਰ ਧੀ ਪਰਿਵਾਰ ਨਹੀਂ, ਕਿਉਂਕਿ ਭਾਈ ਗੁਰਦਾਸ ਸਾਹਿਬ ਗ੍ਰਸਥ ਆਸ਼ਰਮ ਵਿੱਚ ਨਹੀਂ ਆਏ, ਉਹਨਾਂ ਵਿਆਹ ਸ਼ਾਦੀ ਨਹੀਂ ਕਰਵਾਈ। ਭਾਈ ਗੁਰਦਾਸ, ਕਿਤੇ ਮਨ ਵਿੱਚ ਇਹ ਨਾ ਹਜੇ, ਮੇਰਾ ਕਿਹੜਾ ਕੋਈ ਪੁੱਤਰ ਧੀ ਹੈ, ਮੇਰਾ ਕਿਹੜਾ ਕੋਈ ਨਾਮ ਰਹਿਣਾ, ਐਡੀ ਵੱਡੀ ਗੁਰੂ ਦੀ ਸੇਵਾ ਕੀਤੀ ਹੈ। ਦੱਸ ਭਾਈ ਗੁਰਦਾਸ, ਤੇਰਾ ਨਾਮ ਰਹਿ ਜਾ, ਕੋਈ ਗੱਲ ਦੱਸ, ਕੋਈ ਮਨ ਚ ਇੱਛਾ ਹੋਵੇ ਉਹ ਕਰ ਦੇਈ। ਉਦੋਂ ਸਭ ਸਿੱਖ ਸੁਣਦੇ ਸੀ ਭਾਈ ਗੁਰਦਾਸ ਕੀ ਮੰਗਣਗੇ, ਗੁਰੂ ਕਹਿ ਰਿਹਾ ਹੋਵੇ ਇੰਨੀ ਸੇਵਾ ਕੀਤੀ ਹੈ, ਮੰਗ ਕੀ ਚਾਹੀਦਾ। ਗੁਰੂ ਨੇ ਇੱਕ ਵਾਰ ਟੋਹ ਕੇ ਵੇਖਿਆ, ਤੇਰੀ ਕੋਈ ਔਲਾਦ ਪੁੱਤਰ ਧੀਆਂ ਨਹੀਂ, ਤੂੰ ਵਿਆਹ ਨਹੀਂ ਕਰਾਇਆ ਭਾਈ ਗੁਰਦਾਸ, ਪਰ ਤੂੰ ਗੁਰੂ ਦੇ ਸਿਧਾਂਤ ਤੇ ਪਹਿਰਾ ਦਿੱਤਾ, ਆਪ ਗ੍ਰਸਤੀ ਨਹੀਂ, ਫਿਰ ਵੀ ਗੁਰੂ ਦੀ ਗੱਲ ਲੋਕਾਂ ਨੂੰ ਕਹੀ ਹੈ ਕਿ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਭਾਈ ਗੁਰਦਾਸ, ਤੇਰੀ ਸੇਵਾ ਬਹੁਤ ਹੈ, ਦੱਸ ਇੱਛਾ। ਤੇ ਹੁਣ ਭਾਈ ਗੁਰਦਾਸ ਵੱਲ ਸਭ ਸਿੱਖ ਵੇਖਦੇ ਨੇ ਕੀ ਮੰਗਣਗੇ। 15 ਸਾਲ ਦੀ ਉਮਰ, ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬੈਠੇ ਵੇਖ ਰਹੇ ਨੇ, ਕੀ ਮੰਗਣਗੇ ਗੁਰੂ ਕੋਲੋਂ। ਭਾਈ ਗੁਰਦਾਸ ਸਾਹਿਬ ਨੇ ਤੇ ਹੱਦ ਹੀ ਮੁਕਾ ਕੇ ਰੱਖ ਦਿੱਤੀ, ਹੱਥ ਜੋੜ ਕੇ ਬੈਠ ਗਏ, ਜੀ ਕੁਝ ਘੜੀਆਂ ਦੇ ਸਵਾਸ ਰਹਿ ਗਏ ਨੇ, ਇੱਕ ਤੁਹਾਡੇ ਚਰਨਾਂ ਵਿੱਚੋਂ ਮੰਗ ਹੈ, ਜੇ ਅੱਜ ਤਰੁੱਟ ਕੇ ਕਹਿੰਦੇ ਹੋ ਭਾਈ ਗੁਰਦਾਸ ਕੁਝ ਮੰਗ ਲੈ। ਕਹਿੰਦੇ, ਮਹਾਰਾਜ ਇੱਕੋ ਹੀ ਤੁਹਾਡੇ ਚਰਨਾਂ ਵਿੱਚੋਂ ਮੰਗ ਹੈ, ਆਹ ਸਰੀਰ ਔਗਣਾਂ ਨਾਲ ਭਰਿਆ, ਐਸਾ ਦੁਨੀਆਂ ਦਾ ਕੋਈ ਔਗਣ ਨਹੀਂ ਜਿਹੜਾ ਮੇਰੇ ਵਿੱਚ ਨਾ ਹੋਵੇ, ਪਰ ਤੁਸੀਂ ਬਖਸ਼ੰਦੋ, ਮੈਨੂੰ ਬਖਸ਼ ਦਿੱਤਾ, ਇੱਕੋ ਹੀ ਬੇਨਤੀ ਹੈ, ਮੈਨੂੰ ਬਖਸ਼ ਕੇ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ। ਜਿਹੜੀ ਗੱਲ ਭਾਈ ਗੁਰਦਾਸ ਸਾਹਿਬ ਨੇ ਕਹੀ ਉਹ ਪੌੜੀ ਉਹਨਾਂ ਪਹਿਲਾਂ ਰਚੀ। ਅੱਜ 6ਵੇਂ ਪਾਤਸ਼ਾਹ ਨੂੰ ਕਿਹਾ, ਦੁਨੀਆਂ ਦਾ ਕੋਈ ਐਸਾ ਔਗਣ ਨਹੀਂ ਜਿਹੜਾ ਮੇਰੇ 'ਚ ਨਾ ਹੋਵੇ, ਇੰਨੀ ਨਿਮਰਤਾ ਸਾਧ ਸੰਗਤ ਹੈ, ਇੱਥੇ ਬੰਦੇ ਵਿੱਚ ਕੋਈ ਗੁਣ ਨਾ ਹੋਵੇ ਤਾਂ ਵੀ ਉਹ ਕਹਿੰਦਾ ਮੇਰੇ 'ਚ ਗੁਣੇ ਹੀ ਗੁਣ, ਔਗਣ ਦੱਸਦਾ ਹੀ ਨਹੀਂ ਕਿਸੇ ਨੂੰ, ਔਗਣ ਹੋਵੇ ਵੀ ਤਾਂ ਵੀ ਆਪਾਂ ਐਡਮਿਟ ਨਹੀਂ ਕਰਦੇ ਕਿ ਔਗਣ ਹੈ। ਭਾਈ ਗੁਰਦਾਸ ਸਾਹਿਬ ਵਿੱਚ ਕੋਈ ਔਗਣ ਨਹੀਂ, ਗੁਣ ਨਿਧਾਨ ਨਾਲ ਜੁੜੇ ਹੋਏ ਗੁਣਾਂ ਨਾਲ ਭਰੇ ਨੇ, ਪਰ ਅੱਜ ਗੁਰੂ ਕੋਲ ਕਹਿੰਦੇ ਮੇਰੇ ਕੋਲ ਔਗਣ ਹੀ ਔਗਣ ਨੇ, ਹੇ ਦਾਤਿਆ ਜੇ ਮੰਗਣ ਵਾਸਤੇ ਕਹਿੰਦੇ ਫਿਰ ਚਰਨਾਂ ਵਿੱਚ ਥਾਂ ਦੇ ਦਿਓ ਬਖਸ਼ ਕੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। प्रोग्राम का यह हिस्सा तुहाडे तक HMP कस्टम कैबिनेट्स के सहयोग नाल पहुंचाया जा रहा है। होर जानकारी लई पॉल सेखू जी नूं 403-829-5000 या फिर 403-719-4947 ते संपर्क कर सकते हो। HMP कस्टम कैबिनेट्स लिमिटेड का पता है यूनिट नंबर 11 2316 एवेन्यू नॉर्थ ईस्ट कैलगरी। प्रोग्राम का यह हिस्सा तुहाडे तक सुंदर बिल्डिंग एंड सप्लाईज दे सहयोग नाल पहुंचाया जा रहा है। इना तो किसी भी तरह दे ड्राई वॉल रूफिंग इंसुलेशन दे नाल नाल किसी भी प्रकार दे कस्टम मेटल मिटन साइडिंग दे सामान बारे कोई भी जानकारी लैण लई तुसी अज ही निर्वैर जौहल जी नूं 403-690-8700 यानी 403-690-8700 जा फिर भजन सिंह जौहल जी नूं 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है यूनिट नंबर 4612 6th स्ट्रीट नॉर्थ ईस्ट कैलगरी। प्रोग्राम दा एह हिस्सा तुहाडे तक M&R रूफिंग एंड साइटिंग लिमिटेड दे सहयोग नाल पहुंचाया जा रहा है। इना तो किसी भी तरह दी रूफिंग साइडिंग स्टुको सॉफ्ट फेशिया स्मार्ट ट्रिम फ्लैट रूफ अते रेनोवेशन बारे कोई भी जानकारी लैण लई तुसी रंजीत विर्क जी नूं 403-903-0483 यानी 403-903-0483 ते संपर्क कर सकते हो। M&R रूफिंग एंड साइडिंग लिमिटेड। प्रोग्राम दा ए हिस्सा तुहाडे तक कैसडी हे इंजरी लॉ तो तारा कैसडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसडी जी नूं 403-770-1099 यानी 403-777-1099 ते संपर्क कर सकते हो। कैसडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
0: भाई गुरदास साहब ने इको पौड़ी विच 20 औगण गिने और दुनिया दे तमाम औगण ने इतों वड्डा होर कोई औगण नहीं हो सकदा। हाथ जोड़

ਨਾਲ ਕੋਈ ਪਿਆਰ ਨਹੀਂ। ਜੇ ਸ਼ਰਤਾਂ ਰੱਖ ਕੇ ਬਾਣੀ ਪੜ੍ਹਨੇ ਫਿਰ ਉਹ ਬਾਣੀ ਪੜ੍ਹੀ ਹੋਈ ਗੁਰੂ ਨਾਲ ਕੋਈ ਪਿਆਰ ਨਹੀਂ। ਜੇ ਤੂੰ ਲਾਲਚ ਰੱਖ ਕੇ ਗੁਰੂ ਕੋਲ ਉਹਨਾਂ ਨਾਲ ਮਿਲੇਗਾ ਤੇ ਆਵਾਂਗਾ ਤੇ ਫਿਰ ਗੁਰੂ ਨਾਲ ਪਿਆਰ ਨਹੀਂ ਕੋਈ। ਜਿੱਦਣ ਕੋਈ ਵੱਡਾ ਦੁੱਖ ਆਉਣੇ ਤੂੰ ਟੁੱਟ ਜਾਣਾ ਗੁਰੂ ਨਾਲ, ਜਿੱਦਣ ਕੋਈ ਵੱਡੀ ਘਟਨਾ ਕੱਢਣੀ ਫਿਰ ਤੂੰ ਗੁਰੂ ਤੋਂ ਕੋਸਾਂ ਦੂਰ ਚਲੇ ਜਾਣੇ। ਉਹ ਬੰਦੇ ਮੈਂ ਗੁਰੂ ਦਰ ਤੋਂ ਟੁੱਟਦੇ ਵੇਖੇ ਨੇ ਜਿਹੜੇ ਬਾਹਰੋਂ ਪਹਿਲਾਂ ਬੜਾ ਰੌਲਾ ਸੀ ਤੇ ਪੱਕਾ ਹੀ ਗੁਰਦੁਆਰੇ ਉਹਨੇ ਨੀ, ਇੱਥੇ ਸਾਰੇ ਘਰ ਨੇ ਅੰਮ੍ਰਿਤ ਛਕਿਆ ਹੋਇਆ, ਸਾਰੇ ਬੱਚੇ ਅੰਮ੍ਰਿਤਧਾਰੀ ਨੇ ਤੇ ਟੁੱਟ ਪਤਾ ਕਿਉਂ ਗਏ? ਉਹਨਾਂ ਦਾ ਰੋਜ਼ ਆਉਣਾ ਗੁਰੂ ਨਾਲ ਵਪਾਰ ਸੀ, ਉਹਨਾਂ ਦਾ ਹਰ ਰੋਜ਼ ਬਾਣੀ ਪੜ੍ਹਨੀ ਗੁਰੂ ਨਾਲ ਲਾਲਚ ਕਰਕੇ ਲੋਭ ਸੀ, ਤੇ ਉਹ ਹਰ ਰੋਜ਼ ਕਿਸੇ ਲਾਲਚ ਕਿਸੇ ਵਪਾਰ ਕਰਕੇ ਆਉਂਦੇ ਰਹੇ ਤੇ ਜਿੱਦਣ ਕੋਈ ਵੱਡੀ ਘਟਨਾ ਕੋਈ ਵੱਡਾ ਦੁੱਖ ਆਇਆ ਉਦਣ ਗੁਰੂ ਨਾਲੋਂ ਟੁੱਟ ਕੇ ਖਿੰਡ ਗਏ। ਇਸ ਲਈ ਸਾਧ ਸੰਗਤ ਹਰ ਰੋਜ਼ ਨਿਤਨੇਮ ਕਰਕੇ ਗੁਰੂ ਕੋਲੋਂ ਪਦਾਰਥ ਨਹੀਂ ਮੰਗਣੇ ਚਾਹੀਦੇ, ਗੁਰੂ ਕੋਲੋਂ ਪਿਆਰ ਵੀ ਮੰਗਣਾ ਚਾਹੀਦਾ। ਜਿੱਦਣ ਸਿੱਖ ਗੁਰੂ ਕੋਲੋਂ ਪਿਆਰ ਮੰਗਦਾ ਉਦਣ ਗੁਰੂ ਫਿਰ ਉਹ ਪਿਆਰ ਟੁੱਟਣ ਨਹੀਂ ਦਿੰਦਾ। ਕਹਿਣਾ ਪੈਂਦਾ ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ। ਮਹਾਰਾਜ ਪ੍ਰੀਤ ਲਾਓ ਤੁਸੀਂ, ਮਹਾਰਾਜ ਏਦਾਂ ਪਿਆਰ ਕਰੋ ਜਿਵੇਂ ਮਾਂ ਆਪਣੇ ਬੱਚੇ ਨੂੰ ਕਰਦੀ ਹੈ। ਮਾਂ ਨੂੰ ਬੱਚੇ ਤੇ ਕੋਈ ਸਵਾਰਥ ਨਹੀਂ, ਤੇ ਸਾਧ ਸੰਗਤ ਬੱਚਾ ਵੀ ਫਿਰ ਇਸ ਤਰ੍ਹਾਂ ਪਿਆਰ ਕਰੇ ਨਾ ਮਾਂ ਨੂੰ। ਸਤਿਗੁਰ ਦੇ ਨਾਲ ਲਾਲਚ ਰੱਖ ਕੇ ਲੋਭ ਰੱਖ ਕੇ ਪਿਆਰ ਕਰੋਗੇ ਬਹੁਤੀ ਦੇਰ ਨਹੀਂ ਨਿਵੇਗਾ। ਸਾਹਿਬ ਨੇ ਬਾਣੀ ਅੰਦਰ ਕਿਹਾ ਮੀਂਹ ਪੈਂਦਾ ਛੱਪਰਾ ਕਿੰਨੀ ਕੁ ਦੇਰ ਰਹਿ ਸਕਦਾ, ਉਹਨੇ ਚੋ ਜਾਣੇ। ਲਾਲਚ ਕਰਕੇ ਗੁਰੂ ਕੋਲ ਆਉਣੇ ਇੱਕ ਦਿਨ ਰਿਸ਼ਤਾ ਟੁੱਟ ਜਾਣੇ। ਫਰੀਦਾ ਜਹਾਂ ਲੱਭ ਤਾਂ ਨਿਹੋ ਕਿਹਾ, ਲੱਭ ਤਾਂ ਕੂੜਾ ਨੇ, ਕਿੱਚਰ ਝੱਤ ਲੰਘਾਈਏ ਛੱਪਰ ਟੁੱਟੇ ਮੇਂ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਖਸ਼ਿਸ਼ ਕੀਤੀ। ਇੱਕ ਗੱਲ ਯਾਦ ਰੱਖਿਓ, ਬਿਨਾਂ ਸਵਾਰਥ ਤੋਂ ਥੋੜੀ ਕੀਤੀ ਸੇਵਾ ਵੀ ਗੁਰੂ ਨੂੰ ਪ੍ਰਵਾਨ ਹੈ। ਭਾਈ ਗੁਰਦਾਸ ਸਾਹਿਬ ਨੇ ਕਿਹਾ ਇੱਕ ਜਪਜੀ ਸਾਹਿਬ ਵੀ ਤੂੰ ਪੜ੍ਹ ਲੈਣਾ, ਇੱਕ ਕਦਮ ਵੀ ਗੁਰੂ ਵੱਲ ਦੇ ਪਾਸੇ ਤੁਰ ਲੈ, ਅੰਦਰ ਕੋਈ ਲੋਭ ਲਾਲਚ ਕੋਈ ਸ਼ਰਤ ਨਾ ਹੋਵੇ, ਉਹ ਪੜ੍ਹਿਆ ਜਪਜੀ ਸਾਹਿਬ ਤੇਰੇ ਕਈ ਸਾਲ ਕੰਮ ਆ ਸਕਦਾ, ਤੇਰਾ ਉਹਦੇ ਬਦਲੇ ਚ ਸਵਾਰਥ ਨਾ ਹੋਵੇ ਕੋਈ। ਇਹ ਠੀਕ ਹੈ ਦੁਨੀਆਂ ਦੇ ਪਦਾਰਥ ਸੁੱਖ ਚਾਹੀਦੇ ਨੇ, ਪਰ ਕਦੇ ਗੁਰੂ ਕੋਲੋਂ ਇਹ ਵੀ ਮੰਗਿਆ ਕਰ ਦਾਤਾ ਅੱਜ ਬਾਣੀ ਪੜ੍ਹੀ ਇਹਦੇ ਬਦਲੇ ਵਿੱਚ ਕੁਝ ਨਹੀਂ ਚਾਹੀਦਾ, ਅੱਜ ਬਸ ਆਪਣਾ ਪਿਆਰ ਬਖਸ਼ਿਸ਼ ਕਰੋ। ਅਗਲੇ ਦਿਨ ਅੰਮ੍ਰਿਤ ਵੇਲੇ ਉੱਠ ਕੇ ਵੇਖਿਓ ਜੋ ਆਨੰਦ ਅਗਲੇ ਦਿਨ ਆਏਗਾ ਉਹ ਕਦੇ ਵੀ ਨਹੀਂ ਆਇਆ ਹੋਣਾ, ਕਿਉਂਕਿ ਅੱਜ ਤੁਸੀਂ ਮੰਗ ਕੇ ਨਹੀਂ ਗਏ, ਅੱਜ ਸਿਰਫ ਗੁਰੂ ਕੋਲੋਂ ਪਿਆਰ ਮੰਗਿਆ। ਇੱਕ ਗੁਰੂ ਦੇ ਕੀਰਤਨੀਏ ਤਿੰਨੇ ਭਰਾ ਦਰਬਾਰ ਸਾਹਿਬ ਦੇ ਰਾਗੀ ਨੇ, ਉਹ ਵਿਚਾਰਿਆਂ ਕੋਲ ਆਪਣਾ ਘਰ ਵੀ ਨਹੀਂ ਸੀ, ਘਰੋਂ ਬੜੇ ਗਰੀਬ, ਇੱਥੇ ਬੱਚੇ ਉਹਨਾਂ ਦੇ ਵੱਡੇ ਹੋਣ ਲੱਗ ਪਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਆਟਰਾਂ ਵਿੱਚ ਰਹਿੰਦੇ ਸੀ। ਜਦੋਂ ਬੱਚੇ ਵੱਡੇ ਹੋਣ ਲੱਗ ਪੈਣ ਫਿਰ ਬੰਦੇ ਨੂੰ ਚਿੰਤਾ ਪੈਂਦੀ ਹੈ, ਘਰ ਵੀ ਚਾਹੀਦਾ, ਆਪਣੀ ਜਗ੍ਹਾ ਚਾਹੀਦੀ ਹੈ, ਕੱਲ ਨੂੰ ਬੱਚੇ ਵਿਆਹੁਣੇ ਨੇ। ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਨੇ ਗ੍ਰਸਤੀ ਦੇ ਖਰਚੇ ਵੀ ਵੱਧਦੇ ਨੇ, ਬੰਦੇ ਦੇ ਪੜ੍ਹਾਈਆਂ ਦੇ ਖਰਚੇ ਵੱਧ ਜਾਂਦੇ ਨੇ। ਉਹ ਵਿਚਾਰੇ ਬੜੀ ਟੈਨਸ਼ਨ ਵਿੱਚ ਰਹਿਣ ਲੱਗ ਪਏ, ਆਪਣਾ ਘਰ ਨਹੀਂ ਬਣ ਰਿਹਾ, ਮਾੜਾ ਮੋਟਾ ਰੋਟੀ ਦਾ ਖਰਚਾ ਚੱਲ ਰਿਹਾ, ਬੱਚਿਆਂ ਨੂੰ ਪਾਲ ਰਹੇ ਨੇ, ਘਰ ਕਿਵੇਂ ਬਣਾਵਾਂਗੇ, ਬੱਚੇ ਬੱਚੀਆਂ ਵੱਡੇ ਹੋ ਰਹੇ ਨੇ, ਘਰ ਚਾਹੀਦਾ, ਕੱਲ ਨੂੰ ਬੱਚੇ ਵਿਆਹੁਣੇ ਨੇ, ਬੱਚਿਆਂ ਦਾ ਖਰਚਾ ਵੱਧ ਰਿਹਾ, ਤਾਂ ਚਿੰਤਾ ਵਿੱਚ ਰਹਿਣ ਲੱਗ ਪਏ। ਇੱਕ ਦਿਨ ਕੋਈ ਗੁਰਮੁਖ ਪਿਆਰਾ ਜਦੋਂ ਉਹਨਾਂ ਦੇ ਕੋਲ ਉਹਨਾਂ ਬਚਨ ਕਿਹਾ ਨਾ, ਉਹ ਕਹਿੰਦੇ ਭਾਈ ਸਾਹਿਬ ਕੀਰਤਨ ਬਹੁਤ ਸੋਹਣਾ ਕਰਦੇ ਹੋ, ਉਦਾਸ ਕਿਉਂ ਰਹਿੰਦੇ ਹੋ? ਕਿਉਂਕਿ ਸਾਧ ਸੰਗਤ ਜਿਹੜੇ ਜਪਣ ਵਾਲੇ ਹੁੰਦੇ ਨਾ, ਉਹ ਤੁਹਾਡੇ ਬਾਹਰਲਾ ਜਿਹੜਾ ਆਰਟੀਫਿਸ਼ਲ ਹਾਸਾ ਹੈ ਨਾ, ਉਤੋਂ ਅੱਗੇ ਤੱਕ ਵੇਖ ਲੈਂਦੇ ਨੇ। ਦੁਨੀਆਂ ਝੂਠਾ ਮੂਠਾ ਮੁਸਕਰਾਉਂਦੀ ਹੈ, ਬਾਹਰ ਇੱਕ ਦੂਜੇ ਨੂੰ ਮਿਲਣਗੇ ਨਾ ਸੈਰ ਕਰਦੇ ਗੋਰੇ, ਨਕਲੀ ਜਿਹਾ ਹਾਸਾ, ਉਹ ਇੱਕ ਦੂਜੇ ਨੂੰ ਹੱਸ ਕੇ ਵਿਸ਼ ਕਰਕੇ ਲੰਘ ਜਾਂਦੇ ਨੇ, ਹੈਲੋ ਹਾਏ ਕਹਿ ਕੇ ਲੰਘ ਜਾਂਦੇ, ਅੰਦਰ ਬਹੁਤ ਕੁਝ ਭਰਿਆ, ਅੰਦਰੋਂ ਖੁਸ਼ ਨਹੀਂ। ਕਈ ਵਾਰ ਬਾਹਰੋਂ ਖੁਸ਼ ਤੇ ਸੁਲਝੇ ਹੋਏ ਲੋਕ ਅੰਦਰੋਂ ਬੜੇ ਉਲਝੇ ਹੋਏ ਤੁਹਾਨੂੰ ਨਜ਼ਰ ਆਉਣਗੇ, ਉਹ ਤੇ ਟੈਂਪਰੇਰੀ ਬਾਹਰੋਂ ਹਾਸਾ ਮਾੜਾ ਜਿਹਾ, ਉਹ ਤਾਂ ਟੈਂਪਰੇਰੀ। ਹਰ ਬੰਦਾ ਕਹਿੰਦਾ ਠੀਕ ਹੈ ਜੀ, ਹੋਰ ਸੁਣਾਓ, ਥੋੜੇ ਜਿਹਾ ਹੱਸ ਕੇ ਅਗਲੇ ਨੂੰ ਵਿਖਾਉਣੇ ਬੁਲਾਉਣੇ, ਕਿਉਂ? ਉਹ ਤਾਂ ਫੋਲ ਕੇ ਵੇਖੋ ਫਿਰ, ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ, ਇੱਕ ਗੱਲ ਸ਼ੁਰੂ ਕਰਕੇ ਵੇਖੋ 50 ਸੁਣਾ ਦੇਗਾ, ਮੈਂ ਤੇ ਆਪ ਦੁਖੀ ਹਾਂ। ਤੇ ਸਾਧ ਸੰਗਤ ਜਦੋਂ ਉਹ ਨਾਮ ਜਪਣ ਵਾਲੇ ਉਹਨਾਂ ਨੇ ਬਾਹਰੋਂ ਵੇਖਿਆ, ਕਹਿੰਦੇ ਭਾਈ ਸਾਹਿਬ ਕੀਰਤਨ ਬਹੁਤ ਸੋਹਣਾ ਕਰਦੇ ਹੋ, ਉਦਾਸ ਹੋ? ਕਹਿੰਦੇ ਨਹੀਂ ਨਹੀਂ ਕੋਈ ਉਦਾਸ ਨਹੀਂ, ਚੜ੍ਹਦੀ ਕਲਾ। ਕਹਿੰਦੇ ਨਹੀਂ, ਦੱਸੋ ਨਾ ਭਾਵੇਂ, ਪਰ ਮੇਰਾ ਮਨ ਕਹਿੰਦਾ ਤੁਸੀਂ ਉਦਾਸ, ਦੱਸੋ ਕੀ ਗੱਲ ਹੈ? ਤਾਂ ਉਹਨਾਂ ਦੱਸ ਦਿੱਤਾ, ਉਹ ਕਹਿੰਦੇ ਚਿੰਤਾ ਵਿੱਚ, ਕੁਆਟਰਾਂ ਵਿੱਚ ਹੀ ਰਹਿੰਦੇ ਹਾਂ, ਘਰ ਨਹੀਂ ਬਣਿਆ, ਬੱਚੇ ਵੱਡੇ ਹੋ ਰਹੇ ਨੇ, ਖਰਚੇ ਵੱਧ ਰਹੇ ਨੇ, ਕੀਰਤਨ ਵਿੱਚ ਕਿੱਥੇ ਪੂਰੀ ਪੈਂਦੀ ਹੈ? ਕੀਰਤਨ ਕਰਦੇ ਹਾਂ ਬਸ, ਜਿੰਨੀ ਕੁ ਤਨਖਾਹ ਮਿਲਦੀ ਉਨਾ ਕੁ ਖਰਚਾ ਖੜਾ ਹੁੰਦਾ, ਜਿੰਨੇ ਕੁ ਬਾਹਰੋਂ ਕੀਰਤਨ ਦੇ ਪੈਸੇ ਬਣਦੇ ਉਨੇ ਦੁੱਧ ਫੀਸਾਂ ਦੇ ਹੋਰ ਬਣੇ ਹੁੰਦੇ ਨੇ। ਜੇ ਕੋਈ ਵਿਆਹ ਸ਼ਾਦੀ ਦੁੱਖ ਸੁੱਖ ਰਿਸ਼ਤੇਦਾਰੀ ਚ ਆ ਜਾਏ, ਤਾਂ ਜਿਹੜਾ ਮਾੜਾ ਮੋਟਾ 5-10 ਹਜ਼ਾਰ ਜੁੜਿਆ ਹੁੰਦਾ ਉੱਧਰ ਖਰਚ ਹੋ ਜਾਂਦਾ,

ਮਿਹਨਤਾਂ ਕਰਕੇ ਬਰਕਤ ਨਹੀਂ ਪੈ ਰਹੀ, ਘਰ ਨਹੀਂ ਬਣ ਰਿਹਾ, ਬੱਚੇ ਵੱਡੇ ਹੋ ਰਹੇ ਨੇ ਚਿੰਤਾ ਵਿੱਚ, ਤੇ ਸਾਧ ਸੰਗਤ ਤੋਂ ਨਾਮ ਜਪਣ ਵਾਲਾ ਗੁਰਸਿੱਖ, ਗੁਰਸਿੱਖਾਂ ਕੋਲ ਰਾਹ ਹੁੰਦਾ, ਹੋਰ ਕਾਹਦੇ ਵਾਸਤੇ ਗੁਰਸਿੱਖਾਂ ਦੀ ਸੰਗਤ ਕਰਨੀ? ਊਂ ਤਾਂ ਸਾਰੇ ਲੋਕ ਇੱਕੋ ਜਿਹੇ ਨੇ। ਗੁਰਸਿੱਖਾਂ ਕੋਲ ਗੁਰੂ ਦੇ ਦਰ ਦਾ ਰਾਹ ਹੈ, ਕਿਸੇ ਦੀ ਸੰਗਤ ਕਰਕੇ ਉਹ ਤੁਹਾਨੂੰ ਰਾਹ ਪਾ ਸਕਦਾ। ਸਾਧ ਸੰਗਤ ਉਸ ਰਸਤੇ ਤੇ ਤੁਰਿਆਂ ਬਹੁਤ ਕੁਝ ਮਿਲ ਜਾਂਦਾ। ਇਸੇ ਲਈ ਅਰਦਾਸ ਵਿੱਚ ਕਹੀਦਾ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਨਾਮ ਚਿੱਤ ਆਵੇ, ਉਹ ਮਿਲਣ ਜਿਨ੍ਹਾਂ ਮਿਲਿਆ ਨਾਮ ਚਿੱਤ ਆਵੇ। ਜਦੋਂ ਨਾਮ ਚਿੱਤੇ ਆਉਂਦਾ ਉਹਨਾਂ ਦੇ ਮਿਲਿਆ ਰਾਹ ਵੀ ਲੱਭ ਪੈਂਦਾ, ਗੁਰੂ ਉਹਨਾਂ ਦੇ ਰਾਹੀਂ ਰਸਤਾ ਦੱਸਦਾ। ਤਾਈਓ ਰੱਬ ਨੂੰ ਕਿਹਾ ਕਰਨ ਕਾਰਨ ਪ੍ਰਭ ਏਕ ਹੈ, ਰੱਬ ਕਾਰਨ ਪੈਦਾ ਕਰਦਾ, ਉਹ ਆਪ ਨਹੀਂ ਸਾਹਮਣੇ ਆਉਂਦਾ। ਕਿਸੇ ਗੁਰਸਿੱਖ ਦੇ ਰਾਹੀਂ ਤੁਹਾਨੂੰ ਰਾਹ ਦੱਸਦਾ, ਭਾਈ ਇੱਧਰ ਚਲਾ ਜਾ, ਉੱਥੇ ਮਿਲ ਜਾਣਾ। ਜਦੋਂ ਕੀਰਤਨੀਆਂ ਨੇ ਕਿਹਾ ਜੀ ਇਸ ਕਰਕੇ ਦੁਖੀ ਆ, ਘਰ ਨਹੀਂ ਬਣ ਰਿਹਾ, ਖਰਚਾ ਨਹੀਂ ਪੂਰਾ ਪੈਂਦਾ, ਕੀਰਤਨ ਵਿੱਚ ਕਿੱਥੇ ਕੰਮ ਚੱਲਦਾ, ਤਾਂ ਸਾਧ ਸੰਗਤ ਜਦੋਂ ਨੀ ਆਪਣੇ ਮਨ ਦੀ ਗੱਲ ਕਹੀ ਤਾਂ ਗੁਰਮੁਖ ਪਿਆਰੇ ਗੁਰਸਿੱਖ ਕਹਿੰਦੇ ਫਿਰ ਤੁਸੀਂ ਘਰ ਲੈਣਾ ਚਾਹੁੰਦੇ ਹੋ ਆਪਣਾ? ਕਹਿੰਦੇ ਹਾਂਜੀ, ਜੇ ਆਪਣਾ ਘਰ ਬਣ ਜਾਏ ਤਿੰਨਾਂ ਭਰਾਵਾਂ ਦਾ ਵਧੀਆ, ਬੱਚੇ ਵੱਡੇ ਹੋ ਰਹੇ ਨੇ। ਕਹਿੰਦੇ ਜਿਹੜੀ ਗੱਲ ਮੈਨੂੰ ਕਹੀ ਹੈ ਨਾ, ਇਹਨਾਂ ਸ਼ਬਦਾਂ ਵਿੱਚ ਇਹੋ ਗੱਲ, ਜਦੋਂ ਕੱਲ ਅਸਰ ਦੀ ਵਾਰ ਲਾ ਕੇ ਹਟੋ ਤਾਂ ਗੁਰੂ ਤਖ਼ਤ ਤੇ ਵਿਰਾਜਮਾਨ ਹੈ, ਗੁਰੂ ਦਾ ਕੀਰਤਨ ਕਥਾ ਸੇਵਾ ਕਰਕੇ ਕੋਈ ਹਟੇ ਉਦੋਂ ਗੁਰੂ ਇੱਛਾ ਰੱਖਦਾ ਹੁਣ ਮੰਗੇ ਕੀ ਮੰਗਣਾ। ਕਹਿੰਦੇ ਭਾਈ ਸਾਹਿਬ ਇੰਨੇ ਸਾਲ ਕੀਰਤਨ ਕਰਦਿਆਂ ਹੋ ਗਿਆ, ਤੁਸੀਂ ਕੀਰਤਨ ਕਰਕੇ ਗੁਰੂ ਵੱਲ ਮੂੰਹ ਕਰਕੇ ਮੰਗਿਆ ਨਹੀਂ, ਕੀਰਤਨ ਕਰਕੇ ਧਿਆਨ ਪਤਾ ਕਿਹਦੇ ਵੱਲ ਹੁੰਦਾ? ਕਿੰਨੇ ਲੋਕ ਕਹਿਣ ਬਾਹਰ ਆ ਕੇ ਭਾਈ ਸਾਹਿਬ ਇਹ ਤਾਂ ਕਮਾਲ ਹੀ ਕਰਦੇ, ਅੱਜ ਤੇ ਆਨੰਦ ਹੀ ਆ ਗਿਆ, ਉਹ ਚੀਜ਼ ਦੀ ਹਉਮੈ ਰਹਿੰਦੀ। ਮੇਰੇ ਕੀਰਤਨ ਤੋਂ ਬਾਅਦ ਕਿੰਨੇ ਲੋਕ ਉੱਠ ਖੜਦੇ ਨੇ, ਇਸ ਗੱਲ ਦੀ ਹਉਮੈ ਰਹਿੰਦੀ ਹੈ। ਮੇਰੇ ਕੀਰਤਨ ਤੋਂ ਬਾਅਦ ਤਾਂ ਹਾਲ ਹੀ ਖਾਲੀ ਹੋ ਗਿਆ ਜੀ, ਮੇਰੇ ਕੀਰਤਨ ਤੋਂ ਬਾਅਦ ਤਾਂ ਬਾਹਰ 20-50 ਬੰਦੇ ਮਿਲੇ, ਇਹੀ ਇੱਛਾ ਰਹਿੰਦੀ ਹੈ। ਗੁਰੂ ਵੱਲ ਤੇ ਸਾਧ ਸੰਗਤ ਉਦੋਂ ਮੁੱਖ ਹੀ ਨਹੀਂ ਰਹਿੰਦਾ। ਉਹ ਗੁਰਮੁਖ ਨੇ ਰਾਹ ਦੱਸਿਆ, ਜਦੋਂ ਕੀਰਤਨ ਕਰਕੇ ਸਵੇਰੇ ਆਸਾਂ ਦੀ ਵਾਰ ਲਾ ਕੇ ਹਟੋ ਉਦੋਂ ਸੰਗਤ ਵੱਲ ਨਾ ਵੇਖਿਓ ਕੌਣ ਉੱਠਿਆ, ਕਿਹਨੇ ਤੁਹਾਨੂੰ ਵਾਹ ਵਾਹ ਕਹਿਣਾ, ਕਿਹਨੇ ਤੁਹਾਨੂੰ ਸ਼ਾਬਾਸ਼ ਦੇਣੀ, ਬਸ ਸਿੱਧੇ ਗੁਰੂ ਅੱਗੇ ਹੱਥ ਜੋੜ ਕੇ ਕਿਹੋ ਦਾਤਾ ਅੱਜ ਤੇਰੀ ਕੀਰਤੀ ਕੀਤੀ ਹੈ, ਕਿਰਪਾ ਤਰਸ ਕਰੋ, ਸਾਨੂੰ ਰਹਿਣ ਵਾਸਤੇ ਆਪਣਾ ਤਾਂ ਬਖਸ਼ ਦਿਓ। ਉਹ ਗੁਰਮੁਖ ਨੇ ਰਾਹ ਦੱਸਿਆ ਤੇ ਗੁਰੂ ਦੇ ਕੀਰਤਨੀਆਂ ਨੇ ਜਿੱਦਣ ਅਗਲੇ ਦਿਨ ਆਸਾ ਦੀ ਵਾਰ ਕੀਤੀ ਨਾ, ਸੰਗਤ ਵੱਲ ਨਹੀਂ ਵੇਖਿਆ, ਕੌਣ ਸੁਣਦਾ, ਕੌਣ ਉੱਠਦਾ, ਕੌਣ ਵਾਹ ਵਾਹ ਕਹਿੰਦਾ। ਕੀਰਤਨ ਸਮਾਪਤੀ ਤੋਂ ਬਾਅਦ ਸਿੱਧਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਕਿਹਾ, ਮਹਾਰਾਜ ਸਾਡਾ ਘਰ ਬਣਾ ਦਿਓ, ਸਾਨੂੰ ਵੀ ਥੋੜੀ ਬਹੁਤੀ ਜਗ੍ਹਾ ਬਖਸ਼ ਦਿਓ, ਬੱਚੇ ਵੱਡੇ ਹੋ ਰਹੇ ਨੇ, ਲੋੜਾਂ ਨੇ ਮਹਾਰਾਜ। ਇੰਨੀ ਗੱਲ ਕਹਿ ਕੇ ਤਿੰਨੇ ਭਰਾ ਅਰਦਾਸ ਕਰਕੇ ਬਾਹਰ ਨਿਕਲੇ। ਤੁਸੀਂ ਹੈਰਾਨ ਹੋਵੋਗੇ, ਕੋਈ 400 ਫੁੱਟ ਉੱਥੋਂ ਬਾਹਰ ਆਏ ਦਰਬਾਰ ਤੋਂ, ਜਦੋਂ ਪਰਿਕਰਮਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੋਲ ਦਰਸ਼ਨ ਡਿਓੜੀ ਲੰਘ ਕੇ ਆਏ ਨਾ ਬਾਹਰ, ਉਹ ਕਹਿੰਦੇ ਭਾਈ ਸਾਹਿਬ ਜੀ ਇੱਕ ਅਣਜਾਣ ਬੰਦਾ ਮਿਲਿਆ, ਅਸੀਂ ਨਹੀਂ ਉਹਨੂੰ ਜਾਣਦੇ, ਉਹ ਨਿਸ਼ਾਨ ਸਾਹਿਬ ਦੇ ਕੋਲ ਮਿਲਿਆ ਤੇ ਨਿਸ਼ਾਨ ਸਾਹਿਬ ਕੋਲ ਮਿਲ ਕੇ ਕਹਿੰਦਾ ਭਾਈ ਸਾਹਿਬ ਕੀਰਤਨ ਬਹੁਤ ਸੋਹਣਾ ਕੀਤਾ। ਕਹਿੰਦਾ ਸਾਡੀਆਂ ਤੱਖਾਂ ਲਾਲ ਹੋਈਆਂ ਸੀ ਰੋ ਕੇ, ਮਨ ਵਿਰਾਗ ਨਾਲ ਭਰਿਆ, ਅੱਖਾਂ ਭਰੀਆਂ ਸੀ, ਕਿਉਂਕਿ ਜਿਹੜੀ ਰੋਜ਼ ਸੰਗਤ ਵਾਹ ਵਾਹ ਕਹਿਣ ਵਾਲੀ ਉਹ ਤਾਂ ਜਾ ਚੁੱਕੀ ਸੀ, ਅਸੀਂ ਤਾਂ ਕਿੰਨਾ ਚਿਰ ਖਲੋ ਕੇ ਬਹਿ ਕੇ ਅਰਦਾਸ ਕਰਕੇ ਬਾਹਰ ਨਿਕਲੇ। ਕਹਿੰਦਾ ਉਹ ਸੱਜਣ ਮਿਲਿਆ, ਉਹ ਕਹਿੰਦਾ ਭਾਈ ਸਾਹਿਬ ਕੀਰਤਨ ਬਹੁਤ ਸੋਹਣਾ ਕੀਤਾ ਤੇ ਨਾਲ ਉਹ ਬੋਲਿਆ, ਕਹਿੰਦਾ ਭਾਈ ਸਾਹਿਬ ਬਾਹਰ ਗਏ ਉਪਦੇਸ਼? ਉਹ ਕਹਿੰਦੇ ਨਹੀਂ ਜੀ ਬਾਹਰ ਨਹੀਂ ਗਏ। ਕਹਿੰਦੇ ਭਾਈ ਸਾਹਿਬ ਐਂ ਕਰੋ ਮੈਨੂੰ ਆਪਣਾ ਨੰਬਰ ਦਿਓ। ਉਹ ਕਹਿੰਦਾ ਮੋਬਾਈਲ ਨੰਬਰ ਲੈ ਗਿਆ ਸੀ, ਕਹਿ ਲੋਕ ਬਹੁਤ ਲੈ ਜਾਂਦੇ ਨੇ, ਪਰ ਕਹਿੰਦਾ ਹੈਰਾਨ ਹੋਵੋਗੇ, ਉਹ ਸ਼ਾਮਾਂ ਨੂੰ ਨੰਬਰ ਫੋਨ ਕਰਕੇ ਘਰ ਆ ਗਿਆ। ਉਹਨੇ ਕਿਹਾ ਪੇਪਰ ਦਿਓ, 4-5 ਦਿਨਾਂ ਬਾਅਦ ਉਹਦੀ ਫਲਾਈਟ ਸੀ, ਪਾਸਪੋਰਟ ਦੀਆਂ ਕਾਪੀਆਂ ਲੈ ਗਿਆ ਤੇ ਸਾਧ ਸੰਗਤ ਜਾਂਦੇ ਹੀ ਉਹਨੇ ਇੱਕ ਹਫ਼ਤੇ ਵਿੱਚ ਪੇਪਰ ਭੇਜ ਦਿੱਤੇ। ਅਰਦਾਸ ਕਰਨ ਤੋਂ 21 ਦਿਨ ਪੂਰੇ ਨਹੀਂ ਹੋਏ ਜਿੱਦਣ ਵੀਜ਼ਾ ਲੱਗ ਗਿਆ, ਉਹ ਬੰਦੇ ਬਾਹਰ ਕੈਨੇਡਾ 'ਚ ਬਹਿ ਗਏ ਜਾ ਕੇ। ਗੁਰੂ ਰਾਮਦਾਸ ਮਹਾਰਾਜ ਨੇ ਨਜ਼ਰ ਕੀਤੀ, ਉਹ ਕਹਿੰਦਾ ਕੈਨੇਡਾ ਦਾ ਤਾਂ ਐਂ ਜਿਵੇਂ ਗੁਰੂ ਰਾਮਦਾਸ ਮਹਾਰਾਜ ਨੇ ਬਹਾਨਾ ਹੀ ਬਣਾਇਆ ਹੋਵੇ, ਲੋਕਾਂ ਨੂੰ ਪਤਾ ਨਹੀਂ 6-6 ਲੱਖ 8-8 ਬਣਦਾ ਹੋਣਾ। ਕਹਿੰਦਾ ਭਾਈ ਸਾਹਿਬ ਸਾਨੂੰ ਨਹੀਂ ਪਤਾ ਕਿੰਨੀ ਗਿਣਤੀ ਹੋਈ, ਸਾਨੂੰ 20-22 ਲੱਖ ਰੁਪਈਆ ਉਹ ਟੂਰ ਵਿੱਚ ਬਣਿਆ, ਆਉਂਦੇ ਹੀ ਅਸੀਂ ਆਪਣੇ ਘਰ ਕੋਠੀਆਂ ਲੈ ਲਈਆਂ। ਉਹ ਦਿਨ ਹੱਦ ਤੇ ਅੱਜ ਇਟਲੀ ਤੋਂ ਪੱਥਰ ਲਿਆ ਕੇ ਉਹਨੇ ਆਪਣੇ ਘਰ ਚਲਾਇਆ, ਕਿੰਨੇ ਅਮੀਰ ਹੋ ਗਏ ਹੋਣੇ। ਜਿਹੜਾ ਬਾਹਰ ਇੰਟਰਸਟ ਦਾ ਪੱਥਰ ਹੈ ਨਾ, ਉਹ ਇਟਲੀ ਤੋਂ ਉੱਥੋਂ ਲੰਘੋਗੇ ਲੱਗਦਾ ਜਿਵੇਂ ਸ਼ੀਸ਼ਾ ਲੱਗਾ ਹੋਇਆ, ਪਰ ਉਹ ਪੱਥਰ ਉੱਥੋਂ ਮੰਗਾ ਕੇ ਲਾਇਆ, ਇੰਨਾ ਅਮੀਰ। ਜਦੋਂ ਮੈਂ ਪਿਛਲੇ ਮਹੀਨੇ ਉਹਨਾਂ ਦੇ ਘਰ ਹੁਣ ਵੀ ਗਿਆ ਤੇ ਸਾਧ ਸੰਗਤ ਉਦਣ ਉਹ ਗੱਲ ਅਸੀਂ ਯਾਦ ਕੀ ਤਾਂ ਉਹ ਗੁਰੂ ਕਾ ਕੀਰਤਨੀ ਆ, ਉਹਦੇ ਘਰ ਵਾਲੀ ਬੱਚੇ ਅੱਖਾਂ ਭਰ ਕੇ ਰੋ ਪਏ।
ਉਹ ਕਹਿੰਦੇ ਇਹ ਸਭ ਕੁਝ ਗੁਰੂ ਰਾਮਦਾਸ ਮਹਾਰਾਜ ਦਾ, ਦਾਤੇ ਨੇ ਇੰਨਾ ਸ਼ੀਸ਼ੇ ਵਰਗਾ ਪੱਥਰ ਇਟਲੀ ਤੋਂ ਲਿਆ ਕੇ ਇੰਨੇ ਮਹਿਲ ਸਾਨੂੰ ਬਖਸ਼ ਦਿੱਤੇ, ਇਹਦੇ ਵਿੱਚ ਖਲੋ ਕੇ ਕੋਈ ਅਰਦਾਸ ਹੈ ਹੇ ਗੁਰੂ ਰਾਮਦਾਸ ਸਾਹਿਬ, ਕਦੇ ਇਹਨਾਂ ਚੀਜ਼ਾਂ ਦਾ ਮਾਣ ਨਾ ਆ ਜਾਏ ਸਾਡੇ ਮਨ 'ਚ। ਅਸੀਂ ਯਾਦ ਰੱਖੀਏ ਸਭ ਕੁਝ ਗੁਰੂ ਰਾਮਦਾਸ ਸਾਹਿਬ ਨੇ ਦਿੱਤਾ, ਇਹ ਸਾਨੂੰ ਯਾਦ ਰਵੇ। ਇਸ ਘਰ ਦੀ ਇੱਕ ਇੱਕ ਇੱਟ ਗੁਰੂ ਰਾਮਦਾਸ ਮਹਾਰਾਜ ਦੀ ਦੇਣ ਹੈ, ਇਹ ਸਭ ਕੁਝ ਗੁਰੂ ਰਾਮਦਾਸ ਸਾਹਿਬ ਨੇ ਦਿੱਤਾ। ਉਹ ਸਿੱਖੋ ਇੰਨਾ ਹੀ ਕੋਈ ਯਾਦ ਰੱਖ ਲੈ, ਗੁਰੂ ਕਦੇ ਸੇਵਾ ਵਿਅਰਥ ਨਹੀਂ ਜਾਣ ਦਿੰਦਾ। ਮੈਂ ਛੋਟੀ ਜਿਹੀ ਗੱਲ ਕਹਿਣੀ, ਭਾਈ ਗੁਰਦਾਸ ਸਾਹਿਬ ਨੇ ਕਿਹਾ ਭਾਵਨੀ ਭਗਤ ਭਾਏ ਕੋਢੀ ਅਗਰ ਭਾਗ ਰੱਖੇ ਤਾਂ ਹੀ ਗੁਰ ਸਰਬ ਨਿਧਾਨ ਦਾਨ ਦੇਤ ਹੈ। ਜੇ ਕੋਈ ਸਤਿਗੁਰੂ ਦੇ ਦਰ ਤੇ ਭਾਵਨਾ ਨਾਲ ਇੱਕ ਕੌਡੀ ਅਰਪਣ ਕਰੇ, ਗੁਰੂ ਕਰੋੜਾਂ ਦੇ ਦਿੰਦਾ। ਜੇ ਕੋਈ ਭਾਵਨਾ ਨਾਲ ਇੱਕ ਕਦਮ ਗੁਰੂ ਵੱਲ ਆਵੇ, ਗੁਰੂ ਕਰੋੜਾਂ ਕਦਮ ਅੱਗੇ ਹੁੰਦਾ। ਤੇ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬਨਾਰਸ ਤੋਂ ਅੱਗੇ ਗਏ, ਉਹ ਸ਼ਹਿਰ ਦਾ ਨਾਮ ਹੈ ਸਸਰਾਮ। ਇਹ ਸ਼ੇਰ ਸ਼ਾਹ ਸੂਰੀ ਦੀ ਜਨਮ ਭੂਮੀ ਹੈ, ਜਿਹਦੇ ਨਾਮ ਉੱਤੇ ਦਿੱਲੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਰਸਤਾ ਬਣਿਆ ਹੋਇਆ, ਦਿੱਲੀ ਅੰਮ੍ਰਿਤਸਰ ਰੋਡ, ਇਹਨੂੰ ਸ਼ੇਰ ਸ਼ਾਹ ਸੂਰੀ ਮਾਰਗ ਕਹਿੰਦੇ ਨੇ। ਸ਼ੇਰ ਸ਼ਾਹ ਸੂਰੀ ਦਾ ਜਨਮ ਸਸਰਾਮ ਹੋਇਆ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਿੱਖ ਉੱਥੇ ਰਹਿੰਦਾ, ਉਹਦਾ ਨਾਮ ਹੈ ਭਾਈ ਫੱਗੂ, ਸੰਗਤ ਉਹਨੂੰ ਚਾਚਾ ਫੱਗੂ ਕਹਿੰਦੀ ਹੈ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦਾ ਮਸੰਦ ਹੈ। ਮਹਾਰਾਜ ਉਹਦੇ ਘਰ ਵਿੱਚ ਗਏ, ਤੁਸੀਂ ਸਾਖੀ ਸੁਣੀ ਹੋਣੀ, ਉਹਨੇ ਦਰਵਾਜ਼ਾ ਬਹੁਤ ਵੱਡਾ ਬਣਾਇਆ ਤਾਂ ਜੋ ਮੇਰੇ ਗੁਰੂ ਨੂੰ ਉਤਰਨਾ ਨਾ ਪਵੇ, ਘੋੜੇ ਤੇ ਸਵਾਰ ਸਤਿਗੁਰੂ ਆਉਣ। ਇਸੇ ਤਰ੍ਹਾਂ ਪਾਤਸ਼ਾਹ ਉਹਦੇ ਘਰ ਵਿੱਚ ਗਏ, ਜਦੋਂ ਦੋ ਦਿਨ ਹੋ ਗਏ ਨਾ ਰਹਿੰਦਿਆਂ, ਤੀਜੇ ਦਿਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨੇ ਕਿਹਾ ਭਾਈ ਫੱਗੂ, ਤੂੰ ਗੁਰੂ ਘਰ ਦਾ ਮਸੰਦ ਹੈ, ਬਈ ਤੇਰੇ ਵੱਲ ਭੇਟਾ ਰਹਿੰਦੀ ਹੈ ਗੁਰੂ ਦੀ, ਉਹ ਦਿਓ। ਹੱਥ ਜੋੜ ਕਹਿੰਦਾ ਮਹਾਰਾਜ, ਜਦੋਂ ਵੀ ਕੋਈ ਭੇਟਾ ਇਕੱਠੀ ਹੁੰਦੀ ਹੈ ਮਹਾਰਾਜ, ਉਹ ਮੈਂ ਹੁੰਡੀ ਬਣਾ ਕੇ ਜਿੱਥੇ ਤੁਸੀਂ ਹੁੰਦੇ ਹੋ ਭੇਜ ਦਿੰਦੇ। ਹਾਂ, ਕੋਈ ਦੋ ਡੇਢ ਮਹੀਨੇ ਦੀ ਭੇਟਾ ਜ਼ਰੂਰ ਮੇਰੇ ਵੱਲ ਹੈ ਮਹਾਰਾਜ, ਉਹ ਮੈਂ ਹਿਸਾਬ ਕਰਕੇ ਦੇ ਦਿੰਦੇ। ਜਿੰਨਾ ਸੰਗਤ ਦਾ ਦਸਵੰਧ ਭੇਟਾ ਸੀ, ਉਹਨੇ ਗੁਰੂ ਨੂੰ ਲਿਆ ਕੇ ਭੇਂਟ ਕਰ ਦੇ। ਮਹਾਰਾਜ, ਆਹ ਦਸਵੰਧ ਭੇਟ ਮੇਰੇ ਵੱਲ ਰਹਿੰਦੀ ਹੈ ਡੇਢ ਦੋ ਮਹੀਨਿਆਂ ਦੀ। ਆਹ ਇਲਾਕੇ ਵਿੱਚੋਂ ਮਾਇਆ ਜਿਹੜੀ ਸੰਗਤ ਦੀ ਆਈ ਹੈ, ਆਹ ਲਓ ਮਹਾਰਾਜ। ਜਦੋਂ ਅਰਪਣ ਕੀਤੀ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ, ਕਹਿੰਦੇ ਕੋਈ ਹੋਰ ਭੇਟਾ ਵੀ ਰਹਿੰਦੀ ਹੈ? ਕਹਿੰਦਾ ਮਹਾਰਾਜ, ਨਹੀਂ ਹੋਰ ਤੇ ਨਹੀਂ ਰਹਿੰਦੀ, ਡੇਢ ਦੋ ਮਹੀਨੇ ਦੀ ਇਹ ਮਾਇਆ ਸੀ ਸੰਗਤ ਦੀ, ਇਹ ਮੈਂ ਅਲੱਗ ਰੱਖਣੇ ਮਹਾਰਾਜ ਦਸਵੰਧ। ਮਹਾਰਾਜ, ਇਹੀ ਉਹ ਦਸਵੰਧ, ਇਹੀ ਭੇਟਾ, ਹੋਰ ਨਹੀਂ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ, ਕਹਿੰਦੇ ਨਹੀਂ, ਉਹ ਪੰਜ ਸੱਤ ਸਾਲ ਪੁਰਾਣੀ ਭੇਟਾ ਤੇਰੇ ਵੱਲ ਰਹਿੰਦੀ। ਹੁਣ ਤਾਂ ਸੋਚਾਂ 'ਚ ਪੈ ਗਿਆ ਨਾ, ਵੀ ਪੰਜ ਸੱਤ ਸਾਲ ਪਹਿਲਾਂ ਕਿਸੇ ਦੀ ਭੇਟਾ ਆਈ ਹੋਵੇ, ਮੈਂ ਗੁਰੂ ਨੂੰ ਦਿੱਤੀ ਨਾ ਹੋਵੇ ਭੇਟਾ। ਸੋਚਣ ਲੱਗ ਪਿਆ, ਇੰਨੇ ਸਾਲ ਪਹਿਲਾਂ ਕਿੱਥੇ ਕੋਈ ਯਾਦ ਰਹਿੰਦਾ। ਹੱਥ ਜੋੜ ਕੇ ਸੋਚ ਕੇ ਅੱਖਾਂ ਭਰ ਕੇ ਕਹਿੰਦਾ ਮਹਾਰਾਜ, ਮੈਂ ਗੁਨਾਹਗਾਰ ਹਾਂ, ਪਰ ਮੈਨੂੰ ਯਾਦ ਨਹੀਂ, ਇੰਨੇ ਸਾਲ ਪਹਿਲਾਂ ਭੇਟਾ ਤਾਂ ਮੈਂ ਨਾਲ ਦੀ ਨਾਲ ਸੰਗਤ ਦੀ ਭੇਜ ਦਿੰਦਾ, ਅੱਜ ਤੱਕ ਕਿਸੇ ਦੀ ਮਾਇਆ ਰੱਖੀ ਨਹੀਂ ਮਹਾਰਾਜ, ਫੇਰ ਵੀ ਮੈਂ ਅਣਜਾਣ ਹਾਂ, ਭੁੱਲਣ ਹਾਰ ਹੈ ਮਹਾਰਾਜ, ਬਖਸ਼ ਦਿਓ, ਮੈਨੂੰ ਭੇਟਾ ਯਾਦ ਕਰਾ ਦਿਓ। ਕਿਹੜੀ ਭੇਟਾ ਨਹੀਂ ਦਿੱਤੀ ਮਹਾਰਾਜ, ਮੈਨੂੰ ਭੁੱਲ ਗਿਆ ਹੋਣਾ। ਸੱਚੇ ਪਾਤਸ਼ਾਹ, ਮੈਨੂੰ ਭੁੱਲ ਗਿਆ ਹੋਣਾ। ਇੱਕ ਬੇਨਤੀ ਸਮਝਿਓ, ਸਿੱਖੀ ਕਮਾਉਣੀ ਬਹੁਤ ਔਖੀ ਹੈ। ਇੱਥੇ ਕਿਸੇ ਸੱਜਣ ਨੂੰ ਸੇਵਾ ਕਰਦਿਆਂ ਕਹਿ ਦਿਓ ਵੀ ਤੇਰੇ ਵੱਲ ਗੁਰਦੁਆਰੇ ਦੇ ਪੈਸੇ ਰਹਿੰਦੇ ਨੇ, ਉਹ ਕਹਿੰਦਾ ਅਸੀਂ ਚੋਰ ਹਾਂ, ਤੂੰ ਕਿਵੇਂ ਹੁੰਦਾ ਕਹਿਣ ਵਾਲਾ। ਸੇਵਾ ਕਮਾਉਣੀ ਬਹੁਤ ਔਖੀ ਹੈ। ਹੋ ਸਕਦਾ ਹੈ ਕਿਸੇ ਤੋਂ ਕੋਈ ਪੈਸਾ ਭੁੱਲ ਗਿਆ ਹੋਵੇ, ਜਿਹਨੇ ਸੇਵਾ ਕਰਨੀ ਹੈ ਉਹਨੂੰ ਕਈ ਵਾਰ ਭੁੱਲਣਾ ਵਿਸਰਨਾ, ਉਹਦੇ ਕੋਲੋਂ ਇੱਧਰ ਵੱਧ ਘੱਟ ਕਈ ਵਾਰ ਪੈਸਾ ਦੋ ਚਾਰ ਰੁਪਈਏ ਹੋ ਜਾਂਦੇ ਨੇ। ਕਦੇ ਹੰਕਾਰ ਵਿੱਚ ਨਹੀਂ ਕਹਿਣਾ ਚਾਹੀਦਾ, ਸਿਗੜਾ ਚੋਰ ਹੈ, ਸਾਨੂੰ ਕਿਉਂ ਕਹਿ ਰਹੇ ਹੋ। ਸਾਧ ਸੰਗਤ, ਇਸੇ ਲਈ ਸੇਵਾ ਕਰਨੀ ਔਖੀ ਹੈ। ਸਤਿਗੁਰ ਕੀ ਸੇਵਾ ਗੱਖੜੀ, ਜਿਨ੍ਹਾਂ ਨੇ ਗੁਰੂ ਕਾ ਮਹਿਲ ਅਸਥਾਨ ਬਣਾਇਆ ਨਾ, ਜਿੱਥੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਉਹ ਸੰਤਾਂ ਦਾ ਨਾਮ ਹੈ ਸ਼੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ, ਸੰਤ ਬਾਬਾ ਲਾਭ ਸਿੰਘ ਜੀ, ਕਿਲ੍ਹਾ ਆਨੰਦਗੜ੍ਹ ਵਾਲੇ, ਉਹ ਕਾਰ ਸੇਵਾ ਵਾਲੇ। ਜਦੋਂ ਬਾਬਾ ਸੇਵਾ ਸਿੰਘ ਜੀ ਨੇ ਅੰਤਮ ਸਮਾਂ ਕਾਲ ਚਲਾਣਾ ਕੀਤਾ ਨਾ, ਇੱਕ ਦਿਨ ਪਹਿਲਾਂ ਉਹਨੇ ਕਿਹਾ ਪੱਗ ਲਾਭ ਸਿੰਘ ਨੂੰ ਬੰਨ ਦਿਓ, ਅੱਜ ਤੋਂ ਬਾਅਦ ਸੇਵਾ ਬਾਬਾ ਲਾਭ ਸਿੰਘ ਕਰਨਗੇ, ਤੇ ਸਰੀਰ ਛੱਡਣ ਤੋਂ ਪਹਿਲਾਂ ਨਾ ਉਹਨਾਂ ਦੇ ਪੰਜ ਸੱਤ ਖੱਦਰ ਦੇ ਚੋਲੇ ਟੰਗੇ ਹੋਏ ਸੀ। ਉਹ ਸਾਰੇ ਸੇਵਾਦਾਰਾਂ ਦੇ ਸਾਹਮਣੇ ਕਹਿੰਦੇ ਲਾਭ ਸਿੰਘ ਜੀ, ਸਾਰੇ ਚੋਲਿਆਂ ਦੀਆਂ ਜੇਬਾਂ ਵੇਖੋ, ਕਿਸੇ ਜੇਬ ਵਿੱਚ ਕੋਈ ਪੈਸਾ ਨਾ ਹੋਵੇ, ਸਾਰੇ ਚੋਲਿਆਂ ਵਿੱਚ ਕੋਈ ਰੁਪਈਆ, ਦੋ ਰੁਪਈਏ, ਚਾਰ ਰੁਪਏ, ਜਿੱਥੇ ਪੈਸੇ ਸੀ ਸਾਰੇ ਚੋਲਿਆਂ ਦੀਆਂ ਜੇਬਾਂ ਖਾਲੀ ਕਰ ਲਈਆਂ। ਤੇ ਫਿਰ ਬਾਬਾ ਸੇਵਾ ਸਿੰਘ ਕਹਿੰਦੇ ਲਾਭ ਸਿੰਘ ਜੀ, ਆ ਜਿਹੜੀ ਕੁੜਤੀ ਚੋਲੇ ਮੈਂ ਪਾਏ ਨਾ, ਮੇਰੀ ਵੀ ਤਲਾਸ਼ੀ ਲਓ, ਕੋਈ ਮੇਰੀ ਖੀਸੇ ਵਿੱਚ, ਕੋਈ ਝੱਗੀ ਵਿੱਚ ਕੋਈ ਪੈਸਾ ਨਾ ਰਹਿ ਜਾਏ। ਉਹ ਕਹਿੰਦੇ ਬਾਬਾ ਜੀ, ਐਂ ਕਿਉਂ ਕਰਦੇ ਹੋ, ਤੁਹਾਡੀ ਤਲਾਸ਼ੀ ਅਸੀਂ ਕਿਵੇਂ ਲੈ ਸਕਦੇ ਮਹਾਰਾਜ, ਤੁਸੀਂ ਐਡੇ ਵੱਡੇ ਸੰਤ, ਤੁਹਾਡੀ ਤਲਾਸ਼ੀ ਕਿਵੇਂ ਲੈ ਸਕਦੇ।
ਕਹਿੰਦੇ ਨਹੀਂ, ਅੱਜ ਤੋਂ ਬਾਅਦ ਸੇਵਾ ਤੈਨੂੰ ਦੇ ਦਿੱਤੀ ਹੈ, ਆ ਮੇਰੇ ਪਹਿਨੇ ਹੋਏ ਕੱਪੜਿਆਂ ਦੀ ਤਲਾਸ਼ੀ ਲੈ, ਕਿਸੇ ਜੇਬ ਖਿੱਸੇ ਝੱਗੀ ਵਿੱਚ ਇੱਕ ਰੁਪਈਆ ਵੀ ਦਸਵੇਂ ਪਾਤਸ਼ਾਹ ਦਾ ਨਾ ਰਹਿ ਜਾਏ, ਨਹੀਂ ਤੇ ਮੈਨੂੰ ਦਰਗਾਹ ਵਿੱਚ ਗੁਰੂ ਨੇ ਥਾਂ ਨਹੀਂ ਦੇਣੀ। ਸਾਧ ਸੰਗਤ, ਉਹ ਪਏ ਹੋਏ ਸੰਤਾਂ ਦੇ ਨਾ ਝੋਲਾ ਝੱਗੀ ਸਾਰੇ ਖਿੱਸੇ ਹੁਕਮ ਮੰਨ ਕੇ, ਨਾਲੇ ਉਹਨੀ ਖਿੱਸੇ ਜੇਬਾਂ ਟੋਹ ਕੇ ਜਿੱਦਾਂ ਤਲਾਸ਼ੀ ਲੈਂਦੇ, ਤੇ ਨਾਲੇ ਅੱਖਾਂ ਭਰ ਕੇ ਰੋ ਪਏ। ਸਾਧ ਸੰਗਤ, ਸਭ ਸੇਵਾਦਾਰਾਂ ਦੇ ਅੱਖਾਂ ਵਿੱਚ ਹੰਝੂ ਸੀ। ਦਾਤਾ ਸੰਤ ਇਹਨੂੰ ਕਹਿੰਦੇ ਨੇ, ਇੰਨੀ ਸੇਵਾ ਕਰਕੇ ਵੀ ਕਹਿੰਦੇ ਨੇ ਮੇਰੀ ਤਲਾਸ਼ੀ ਲੈ ਲਓ, ਕੋਈ ਪੈਸਾ ਨਾ ਰਹਿ ਜਾਏ। ਇੱਥੇ ਸਾਧ ਸੰਗਤ ਕਈ ਵਾਰ ਪ੍ਰਬੰਧਕ ਕਮੇਟੀ ਬਦਲਦੀ, ਉਹ ਹਿਸਾਬ ਹੀ ਨਹੀਂ ਦਿੰਦੇ। ਉਹ ਕਹਿੰਦੇ ਲਓ ਫਿਰ ਲੈ ਲਓ, ਜਿੱਥੋਂ ਹਿਸਾਬ ਲੈਣਾ। ਨਹੀਂ, ਹੱਥ ਬੰਨ ਕੇ, ਹਿਸਾਬ ਬੰਦਿਆਂ ਦਾ ਥੋੜੀ ਹੈ, ਹਿਸਾਬ ਤੁਸੀਂ ਗੁਰੂ ਦਾ ਦੇਣਾ, ਅਸੀਂ ਗੁਰੂ ਦੇ ਦੇਣਦਾਰ। ਉਸ ਹੱਥ ਬੰਨ ਕੇ ਦੇਣਾ ਚਾਹੀਦਾ ਬਈ ਆਹ ਸਭ ਕੁਝ ਲਿਖਿਆ, ਇਹ ਤੋਂ ਇਲਾਵਾ ਕੋਈ ਚੀਜ਼ ਭੁੱਲ ਗਈ ਹੋਵੇ ਤਾਂ ਸੰਗਤ ਤੇ ਗੁਰੂ ਬਖਸ਼ਣ ਯੋਗ ਹੈ। ਸਾਧ ਸੰਗਤ ਉਹਨੂੰ ਫਿਰ ਮਾਣ ਬੜਾ ਮਿਲਦਾ। ਅੱਜ ਭਾਈ ਫੱਗੂ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ, ਮਹਾਰਾਜ 5-7 ਸਾਲ ਪਹਿਲਾਂ ਹੋ ਸਕਦਾ ਕੋਈ ਭੁੱਲ ਗਿਆ ਹੋਵੇ, ਮਹਾਰਾਜ ਹੋ ਸਕਦਾ ਮੇਤੋਂ ਭੁੱਲ ਹੋ ਗਈ ਹੋਵੇ, ਕੋਈ ਭੇਟਾ ਦੇਣੀ ਰਹਿ ਗਈ ਹੋਵੇ, ਮਹਾਰਾਜ ਬਖਸ਼ ਦਿਓ। ਤੁਸੀਂ ਬਖਸ਼ਣ ਹਾਰੋ ਜਦੋਂ ਹੱਥ ਜੋੜ ਕੇ ਕਿਹਾ

ਤਾਰ। ਉਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਵੇਖਿਆ ਭਾਈ ਫੱਗੂ ਦੀਆਂ ਅੱਖਾਂ ਭਰ ਗਈਆਂ। ਇਹ ਨਹੀਂ ਕਿਹਾ ਮਹਾਰਾਜ ਇੰਨਿਆਂ ਸਾਲਾਂ ਤੋਂ ਮੈਂ ਸੇਵਾ ਕਰਦਾ, ਚਿੱਟਾ ਦਾੜਾ ਹੋ ਗਿਆ, ਤੁਸੀਂ ਸਾਰਿਆਂ ਦੇ ਸਾਹਮਣੇ ਚੋਰ ਕਹਿੰਦੇ ਹੋ ਮੈਨੂੰ। ਇਹ ਨਹੀਂ ਕਿਹਾ, ਚਰਨੀ ਢਹਿ ਕੇ ਕਿਹਾ ਮਹਾਰਾਜ ਭੁੱਲ ਹੋ ਗਈ ਹੋਣੀ, ਕੋਈ ਭੁੱਲ ਗਿਆ ਹੋਣਾ ਮਹਾਰਾਜ, ਕਿਰਪਾ ਕਰਕੇ ਯਾਦ ਕਰਾ ਦਿਓ। ਮਹਾਰਾਜ ਮੈਂ ਭੁੱਲਣ ਹਾਰ ਹੈ, ਤੁਸੀਂ ਬਖਸ਼ਣ ਹਾਰ ਹੋ। ਜਦੋਂ ਅੱਖਾਂ ਭਰ ਕੇ ਰੋ ਪਏ, ਨੌਵੇਂ ਪਾਤਸ਼ਾਹ ਨੇ ਹੰਝੂ ਆਪਣੇ ਹੱਥਾਂ ਨਾਲ ਸਾਫ਼ ਕੀਤੇ ਤੇ ਗਲ ਕਲਾਵੇ ਵਿੱਚ ਲੈ ਕੇ ਨਾ ਇਸ ਤਰ੍ਹਾਂ ਗਲ ਨਾਲ ਲਾ ਕੇ ਕਹਿੰਦੇ, ਫੱਗੂ ਉਹ ਭੇਟਾ ਰਹਿੰਦੀ ਹੈ ਭਾਈ, ਯਾਦ ਕਰ। 5-7 ਸਾਲ ਪਹਿਲਾਂ ਕਿਸੇ ਸਿੱਖ ਦੇ ਘਰ ਭੇਟਾ ਲੈਣ ਗਿਆ ਸੀ, ਉਹ ਗੁਰਸਿੱਖ ਤੇ ਉਹਦੇ ਘਰ ਵਾਲੀ ਆਪਸ ਵਿੱਚ ਝਗੜਾ ਕਰਕੇ ਹਟੇ ਸਨ, ਸਿੱਖ ਘਰ ਦੇ ਵਿੱਚੋਂ ਬਾਹਰ ਚਲਾ ਗਿਆ ਤੇ ਤੂੰ ਜਾ ਕੇ ਉਸੇ ਵਕਤ ਜਦੋਂ ਭੇਟਾ ਮੰਗੀ, ਉਹਦੇ ਘਰ ਵਾਲੀ ਗੁੱਸੇ ਵਿੱਚ ਸੀ, ਤੂੰ ਕਹਿ ਜੀ ਦਸਵੰਧ ਭੇਟਾ ਕੋਈ ਗੁਰੂ ਦੀ, ਤੇ ਉਹ ਕਹਿੰਦੀ ਘਰ ਨਹੀਂ ਹੈ ਮੇਰੇ ਘਰ ਵਾਲਾ। ਕਹਿੰਦੇ ਫਿਰ ਤੂੰ ਕਿਹਾ ਜੀ ਜੋ ਭੈਣ ਜੀ ਦੇਣਾ ਭੇਟਾ ਦੇ ਦਿਓ ਕੋਈ, ਤੇ ਕਹਿੰਦੇ ਉਹ ਮਾਈ ਨੇ ਗੁੱਸੇ ਵਿੱਚ ਕੀ ਦਿੱਤਾ ਸੀ। ਉਦੋਂ ਭਾਈ ਫੇਰੂ ਨੂੰ ਯਾਦ ਆਇਆ, ਕਹਿੰਦਾ ਹਾਂ ਮਹਾਰਾਜ ਭੇਟਾ ਤਾਂ ਬਹੁਤ ਲੋਕਾਂ ਤੋਂ ਲਈ, ਪਰ ਉਹ ਭੇਟਾ ਮੈਨੂੰ ਕਦੇ ਨਹੀਂ ਭੁੱਲ ਸਕਦੀ। ਮਹਾਰਾਜ ਉਹ ਘਰ ਵਾਲੀ ਆਪਣੇ ਘਰ ਵਾਲੇ ਨਾਲ ਲੜਕੇ ਹਟੀ ਸੀ ਤੇ ਉਹਨੂੰ ਗੁੱਸਾ ਸੀ ਵਿਚਾਰੀ ਨੂੰ, ਜਦੋਂ ਮੈਂ ਕਿਹਾ ਕੋਈ ਦਸਵੰਧ ਭੇਟਾ ਦਿਓ, ਉਹਨੇ ਗੁੱਸੇ ਵਿੱਚ ਘਰ ਦਾ ਝਾੜੂ ਲਾ ਕੇ ਹਟੀ ਸੀ, ਵਿਹੜੇ 'ਚ ਕੂੜਾ ਚੁੱਕ ਕੇ ਮੇਰੀ ਝੋਲੀ ਪਾ ਦਿੱਤਾ, ਤੇ ਪਾਤਸ਼ਾਹ ਉਹ ਕੂੜਾ ਲਿਆ ਕੇ ਨਾ ਮੈਂ ਵਿਹੜੇ ਵਿੱਚ ਰੱਖ ਦਿੱਤਾ। ਮੈਂ ਉਸ ਮਾਈ ਨੂੰ ਕੋਈ ਬੁਰਾ ਭਲਾ ਮੂਹਰਿਓ ਬੋਲਿਆ ਨਹੀਂ, ਇਹ ਸਿੱਖੀ ਦੀ ਨਿਸ਼ਾਨੀ ਸੀ। ਲਿਆ ਕੇ ਉਹ ਕੂੜਾ ਆਪਣੇ ਵਿਹੜੇ ਵਿੱਚ ਰੱਖ ਦਿੱਤਾ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ, ਕਹਿੰਦੇ ਫਿਰ ਜਿੱਥੇ ਕੂੜਾ ਰੱਖਿਆ ਨੂੰ ਤਾਂ ਵਿਹੜੇ ਵਿੱਚ, ਜਿਹੜੇ ਸਿੱਖ ਦੇ ਘਰੋਂ ਭਾ ਉਹ ਬਾਣੀ ਪੜ੍ਹਨ ਵਾਲੇ ਸਿੱਖ ਸੀ, ਇਹ ਠੀਕ ਹੈ ਗ੍ਰਸਤੀ ਵਿੱਚ ਕਈ ਵਾਰ ਝਗੜਾ ਹੋ ਜਾਂਦਾ ਪਰ ਬਾਣੀ ਦਾ ਪ੍ਰਭਾਵ ਤੁਹਾਡੇ ਘਰ 'ਚ ਰਹਿੰਦਾ, ਐਂ ਤੁਹਾਨੂੰ ਮਨਮੁੱਖ ਨਹੀਂ ਕੋਈ ਕਹਿ ਸਕਦਾ। ਐਂ ਥੋੜ੍ਹੀ ਵੀ ਜੇ ਕੋਈ ਬਾਣੀ ਪੜ੍ਹਦਾ ਉਹਦੇ ਘਰ ਕਦੇ ਮਾੜਾ ਮੋਟਾ ਝਗੜਾ ਹੀ ਨਹੀਂ ਹੋਣਾ, ਪਰ ਬਾਣੀ ਦਾ ਪ੍ਰਭਾਵ ਰਹਿੰਦਾ, ਉਹ ਝਗੜਾ ਸਾਕਤਾਂ ਵਾਲਾ ਨਹੀਂ ਹੁੰਦਾ ਜਿਵੇਂ ਸਾਕਤ ਲੋਕ ਕਰਦੇ, ਇੱਦਾਂ ਗੁਰਮੁਖਾਂ ਦਾ ਝਗੜਾ ਨਹੀਂ। ਗੁਰਮੁਖਾਂ ਦਾ ਝਗੜਾ ਪਤਾ ਕਿਵੇਂ ਹੈ, ਜਿਵੇਂ ਸਾਧ ਸੰਗਤ ਹੈ, ਨਦੀ ਦੇ ਕੰਢੇ ਰੇਤੇ ਵਿੱਚ ਕੋਈ ਲੀਕ ਮਾਰ ਦਿਓ, ਇੱਕ ਪਲ ਵਿੱਚ ਜਿਵੇਂ ਪਾਣੀ ਫਿਰਦਾ ਤੇ ਲੀਕ ਫਿਰ ਖਤਮ ਹੋ ਜਾਂਦੀ, ਪਾਣੀ ਵਿੱਚ ਲੀਕ ਖਿੱਚ ਦਿਓ ਪਿੱਛਿਓ ਨਾਲ ਦੀ ਨਾਲ ਮਿਟਦੀ ਜਾਂਦੀ, ਏਦਾਂ ਗੁਰਮੁਖਾਂ ਦਾ ਝਗੜਾ ਮਾੜਾ ਜਿਹਾ ਹੋਇਆ ਜਦੇ ਖਤਮ, ਥੋੜਾ ਬਹੁਤਾ ਬੋਰ ਬਲਾਲਾ ਹੋਇਆ ਘੜੀ ਬਾਅਦ ਫਿਰ ਖੁਸ਼ ਹੋ ਗਏ। ਗੁਰਸਿੱਖਾਂ ਦਾ ਤਾਂ ਝਗੜਾ ਬੜਾ ਸਵਾਦਲਾ ਹੁੰਦਾ, ਉਹ ਕਿਤੇ ਮੈਂ ਤੁਹਾਨੂੰ ਕਥਾ ਵੀ ਸੁਣਾਵਾਂਗਾ ਕਿ ਗੁਰਸਿੱਖਾਂ ਦਾ ਤਾਂ ਝਗੜਾ ਹੀ ਬੜਾ ਸਵਾਦਲਾ ਹੈ, ਉਹਨਾਂ ਨੂੰ ਤਾਂ ਝਗੜੇ ਤੋਂ ਬਾਅਦ ਬਾਣੀ ਚ ਰਾਸੀ ਬਹੁਤ ਆਉਂਦਾ, ਪਰ ਉਹ ਸਾਕਤਾਂ ਦੀ ਤਰ੍ਹਾਂ ਮਿਹਣੇ ਨਹੀਂ ਮਾਰਦੇ, ਦੋਸ਼ ਨਹੀਂ ਲਾਉਂਦੇ, ਇੱਕ ਦੂਜੇ ਨੂੰ ਅਪਸ਼ਬਦ ਨਹੀਂ ਕਹਿੰਦੇ, ਇੱਕ ਦੂਜੇ ਨੂੰ ਬੁਰਾ ਭਲਾ ਨਹੀਂ ਕਹਿੰਦੇ। ਗੁਰਸਿੱਖਾਂ ਦਾ ਝਗੜਾ ਐ ਹੈ ਜਿਵੇਂ ਪਾਣੀ ਵਿੱਚ ਲੀਕ ਹੈ। ਕਹਿੰਦੇ ਉਹ ਗੁਰਸਿੱਖ ਬਾਣੀ ਪੜ੍ਹਨ ਵਾਲੇ ਸੀ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ, ਕਹਿੰਦੇ ਭਾਵੇਂ ਉਹ ਮਾਈ ਨੇ ਗੁੱਸੇ 'ਚ ਕੂੜਾ ਦੇ ਦਿੱਤਾ ਪਰ ਉਹ ਸੀ ਬਾਣੀ ਪੜ੍ਹਨ ਵਾਲੇ। ਕਹਿੰਦੇ ਮਹਾਰਾਜ ਫਿਰ, ਕਹਿੰਦੇ ਉਹਦਾ ਦਿੱਤਾ ਦਾਨ ਫਲਿਆ ਭਾਈ ਫਿਰ। ਕਹਿੰਦੇ ਸੱਚੇ ਪਾਤਸ਼ਾਹ ਸਮਝ ਨਹੀਂ ਆਈ, ਹਜ਼ੂਰ ਨੇ ਕਿਹਾ ਕੂੜਾ ਲਿਆ ਕੇ ਕਿੱਥੇ ਰੱਖਿਆ ਸੀ? ਕਹਿੰਦਾ ਮਹਾਰਾਜ ਉਹ ਤਾਂ ਮੈਂ ਵਿਹੜੇ ਵਿੱਚ ਰੱਖਿਆ ਸੀ। ਕਹਿੰਦੇ ਪਰਤ ਕੇ ਉਸੇ ਕੂੜੇ ਉੱਤੇ ਮੀਂਹ ਪਿਆ ਤੇ ਸਲਾਬ ਨਾਲ ਉਸੇ ਕੂੜੇ ਵਿੱਚੋਂ ਇੱਕ ਦਰਖਤ ਉੱਗ ਗਿਆ। ਆਹ ਜਿਹੜਾ ਤੇਰੇ ਵਿਹੜੇ ਵਿੱਚ ਬੇਰੀ ਦਾ ਦਰਖਤ ਲੱਗਾ ਨਾ, ਉਸੇ ਕੂੜੇ ਵਿੱਚੋਂ ਬੇਰੀ ਦਾ ਬੀਜ ਗਿਟਕ ਸੀ ਜਿਹੜੀ ਤੇਰੇ ਵਿਹੜੇ ਚੁੱਕ ਗਏ। ਕਹਿੰਦੇ ਹਾਂ ਮਹਾਰਾਜ, ਇਹ ਮੈਂ ਬੇਰੀ ਲਾਈ ਨਹੀਂ, ਆਪੇ ਹੀ ਹੋਈ ਹੈ। ਕਹਿੰਦੇ ਆਪੇ ਨਹੀਂ ਹੋਈ, ਉਸੇ ਗੁਰਸਿੱਖ ਦੇ ਘਰ ਕੂੜੇ ਵਿੱਚ ਬੇਰ ਦੀ ਗਿਟਕ ਆ ਗਈ, ਉਹ ਤੇਰੇ ਘਰ ਵਿੱਚ ਬੀਜੀ ਗਈ, ਅੱਜ ਤੇਰੇ ਵਿਹੜੇ ਵਿੱਚ ਇੰਨੀ ਭਾਰੀ ਬੇਰੀ ਹੈ। ਤੇ ਪਾਤਸ਼ਾਹ ਨੇ ਕਿਹਾ ਉਹ ਭੇਟਾ ਤੇਰੇ ਵੱਲ ਰਹਿੰਦੀ ਹੈ, ਹੁਣ ਉਹ ਗੁਰਸਿੱਖਾਂ ਦਾ ਦਿੱਤਾ ਭਾਵੇਂ ਕੂੜਾ ਹੀ ਸੀ, ਬੀ ਤੋਂ ਬੇਰੀ ਬਣ ਗਈ। ਕਹਿੰਦੇ ਹੁਣ ਬੇਰੀ ਦੇ ਬੇਰ ਨਹੀਂ ਖਿਲਾਏਗਾ। ਚਰਨੀ ਢਹਿ ਪਿਆ ਮਹਾਰਾਜ, ਇਹ ਸਭ ਕੁਝ ਤੁਹਾਡੇ ਬੇਰ ਤੋੜ ਕੇ ਨੌਵੇਂ ਪਾਤਸ਼ਾਹ ਨੂੰ ਭੇਂਟ ਕੀਤੇ, ਅੱਜ ਵੀ ਜਦੋਂ ਤੁਸੀਂ ਸਸਰਾਮ ਜਾਓ ਉਹ ਬੇਰੀ ਦਾ ਦਰਖਤ ਅੱਜ ਵੀ ਉਹ ਗੁਰਦੁਆਰੇ ਵਿੱਚ ਹੈ, ਉੱਥੇ ਅੱਜ ਵੀ ਬੇਰੀ ਦੇ ਬੇਰਾਂ ਦਾ ਪ੍ਰਸ਼ਾਦ ਸੰਗਤਾਂ ਲੈਂਦੀਆਂ ਨੇ। ਸਾਧ ਸੰਗਤ, ਗੁਰਸਿੱਖ ਦੇ ਘਰ ਦੇ ਵਿੱਚੋਂ ਕੋਈ ਛੋਟੀ ਜਿਹੀ ਵੀ ਚੀਜ਼ ਸੇਵਾ ਚਲੀ ਜਾਏ ਉਹ ਗੁਰੂ ਪ੍ਰਵਾਨ ਕਰਦਾ, ਪਰ ਸ਼ਰਤ ਹੈ ਉਹ ਸਿੱਖ ਸਦਾ ਗੁਰੂ ਦਾ ਰਿਣੀ ਰਵੇ। ਆਓ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰੀਏ। ਮਹਾਰਾਜ ਜੇ ਮੱਖਣ ਸ਼ਾਹ ਲਵਾਣੇ ਦਾ ਬੇੜਾ ਪਾਰ ਲਾਇਆ, ਸਤਿਗੁਰੂ ਸਾਡਾ ਵੀ ਰਹਿੰਦਾ ਜੀਵਨ ਇਹ ਬੇੜਾ ਪਾਰ ਲਾ ਦਿਓ। ਅਰਦਾਸ ਕਰਿਓ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜ੍ਹਾਇਆ ਬੇੜੇ। ਇੱਕ ਨੁਕਤਾ ਹੋਰ ਕਹਿਦਾ ਤੁਹਾਡੇ ਕੰਮ ਆਏਗਾ,
श्री गुरु तेग बहादुर महाराज जी ने बड़ा मिठा जिहा मिणा मारिया किते शायद साडे दिल ते लग जाए। महाराज एक सलोक विच कहिंदे ओ बंदिया तू बुढ़ा हो रहे तैनू समझ नहीं आउंदी। देखो किन्नी सीधी गल, कहिंदे बचपन सी बंदे नू आस हुंदी है जवानी होनी है, जवानी आ गई ते हुण आस हो कहिंदा अजे कड़ा बुढ़े हो गए आ अजे खाण पीण दी उम्र है, पर जदों उम्र बुढ़ेपे तो 30-35-40 तो टपदी है हुण साध संगत आपां बुढ़ेपे वल जा रहे हैं बुढ़े हो रहे हैं, हुण बुढ़ेपे तो बाद कुछ भी नहीं होना, इको चीज होनी है वह पता की मौत कदे भी आ जाए बुढ़ेपे तो बाद की होना। हुण हजूर कहिंदे तू बुढ़ा हो रहे है तू काल वल जा रहे हैं ते काल तेरे वल आ रहा है, हुण तैनू समझ नहीं आउंदी इतों पहला के बुढ़ा हुंदिया काल तेरे वल आ जाए मौत आ जाए, जप लिया कर ओए सतनाम श्री। ओए बावरे बंदे हुण तां जप लिया कर सतनाम श्री वाहिगुरु क्योंकि तू बुढ़ा हो रहा है। ते कई बंदे साध संगत बुढ़े हो रहे ने पर दसना ही नहीं चाहते, काले कूले करके बचते रहेंगे पता ही ना लगे। माफ करो जिन्नी मर्जी कोशिश कर लो ये बुढ़ेपे नूं तुसीं रोक नहीं सकदे, लख कोशिशां करके भी ये बुढ़ेपे ने चमक पैणा। हजूर दे कहण दा भाव इक्को ही है, ओ बंदिया बुढ़ा हो रहे हैं इतों पहला के मौत आ जाए हुण जप लिया कर सतनाम श्री वाहिगुरु। एक लुधियाने डेंटल डॉक्टर है लेडीज, उन्होंने ट्रीटमेंट चलता सी असीं गए तो उन्हें बड़ा वड्डा बोर्ड लाया तो मैं कह भैन जी तुसीं तां दंदा का डॉक्टर हो तुसी डेंटलिस्ट हो ते आ बोर्ड वो कहिंदी इह नवां कोर्स कीता मैं भाई साहब ये मैं कोर्स USA तो करके आई। मैं उन्हें कहा ये कादा कोर्स है, वो कहिंदी जी अजकल ये भी चलता है इहदे उत्ते हजारां लखां रुपया लगता है, कल्ले मैं दंदा का ट्रीटमेंट नहीं करती हुण मैं प्लास्टिक सर्जरी करती इंजैक्शन लगते ने जिन्हां दे चेहरियां ते झुरड़ियां पै जांदियां ना, कहिंदी इंजैक्शन लाईदा झुरड़ियां पता नहीं लगता बंदा बुढ़ा है किन्ना क चिर झुरड़ियां तो बचा लोगे। सतगुर इको गल कही कौन बुढ़ेपे तो बचा सकता है, ये बुढ़ेपा आ रहा है जब लग जरा रोग नहीं आया, जब लग काल ग्रसी ने काया, जब लग बिकल भई ने बाणी भज लै रे मन सारंग पाणी। श्री गुरु तेग बहादुर महाराज कहिंदे बुढ़ा हो रहे हैं तैनू समझ नहीं आउंदी हुण तां मौत ही आउणी है, इतों पहला कि मौत तेरे वल आ जाए तू अकाल पुरख नूं जपया कर सतनाम श्री, जपया कर वाहिगुरु वाहिगुरु वाहिगुरु क्यों ये तेरे कम आएगा। हजूर ने बचन कहा विरद भयो सूझे नहीं, पढ़ो विरद

0: ਕਹਿੰਦੇ ਪਾਪ ਕਰਦਿਆਂ ਤੈਨੂੰ ਸੰਗ ਹੀ ਨਹੀਂ ਆਈ, ਪਾਪ ਕਰਦਿਆਂ ਤੈਨੂੰ ਲੱਜਾ ਨਹੀਂ ਆਈ, ਸਗੋਂ ਉਲਟਾ ਗਰਭ ਵਿੱਚ ਰਿਹਾ ਮੇਰਾ ਕਿਹੜਾ ਕਿਸੇ ਨੂੰ ਪਤਾ ਹੈ, ਹੰਕਾਰ ਵਿੱਚ ਰਿਹਾ ਮੇਰਾ ਕਿਹੜਾ ਕਿਸੇ ਨੂੰ ਪਤਾ ਹੈ। ਤੇ ਸੰਗ ਪਤਾ ਕਿੱਥੇ ਆਉਂਦੀ ਆ, ਜਿੱਥੇ ਕੋਈ ਆਪਣੇ ਬਾਰੇ ਸਭ ਕੁਝ ਜਾਣਦਾ ਹੋਵੇ। ਚੌਂ ਬੰਦਿਆਂ 'ਚ ਬੰਦਾ ਕਹਿੰਦਾ ਮੇਰੇ ਬਾਰੇ ਕਿਹੜਾ ਪਤਾ, ਗੱਪਾਂ ਮਾਰੇਗਾ, ਪੰਜਵਾਂ ਸਾਹਮਣੇ ਉਹ ਆ ਜਾਏ ਜਿਹੜਾ ਸਾਰੀਆਂ ਕਰਤੂਤਾਂ ਜਾਣਦਾ, ਤੇ ਫਿਰ ਉਹਦੇ ਸਾਹਮਣੇ ਕੀ ਹੁੰਦਾ, ਅੱਖਾਂ ਨੀਵੀਆਂ ਹੋ ਜਾਂਦੀਆਂ ਨੇ, ਧੌਣ ਨੀਵੀਂ ਹੋ ਜਾਂਦੀ, ਆਵਾਜ਼ ਵੀ ਨੀਵੀਂ ਹੋ ਜਾਂਦੀ ਹੈ। ਕਿਉਂ? ਹੁਣ ਉਹ ਸਾਹਮਣੇ ਬੈਠਾ ਜਿਹੜਾ ਸਾਰੀਆਂ ਕਰਤੂਤਾਂ ਜਾਣਦਾ। ਤੇ ਗੁਰੂ ਨੇ ਕਿਹਾ ਪਾਪ ਕਰਦਿਆਂ ਤੈਨੂੰ ਸੰਗ ਨਹੀਂ ਆਈ, ਲੋਕਾਂ ਕੋਲੋਂ ਤਾਂ ਛੁਪੇ ਹੋਏ ਨੇ ਕੋਈ ਗੱਲ ਨਹੀਂ, ਪਰ ਜਿਸ ਗੁਰੂ ਦੇ ਸਾਹਮਣੇ ਬੈਠੇ ਯਾਦ ਰੱਖੀ ਉਹ ਤੇਰੀਆਂ ਸਾਰੀਆਂ ਕਰਤੂਤਾਂ ਜਾਣਦਾ। ਉਦੋਂ ਗੁਰੂ ਨੂੰ ਹੱਥ ਜੋੜ ਕੇ ਕਹਿ ਦੇ ਦਾਤਾ ਆਹ ਮੇਰੇ ਔਗਣ ਨੇ ਕਿਰਪਾ ਕਰਕੇ ਬਖਸ਼ ਦਿਓ। ਗੁਰੂ ਬਖਸ਼ਿੰਦਾ ਉਹ ਬਖਸ਼ ਦਿੰਦਾ, ਸਤਿਗੁਰੂ ਕਿਰਪਾ ਕਰਨ। ਸਾਹਿਬ ਨੇ ਅਰਦਾਸ ਵਿੱਚ ਕਿਹਾ ਧੰਨ ਗੁਰੂ ਤੇਗ ਬਹਾਦਰ, ਧੰਨ ਗੁਰੂ ਤੇਗ ਬਹਾਦਰ, ਸਿਮਰ ਲਿਆ ਕਰ, ਤੇਰੇ ਘਰ ਵਿੱਚ ਦੁਨੀਆਂ ਦੇ 9 ਕੀਮਤੀ ਖਜ਼ਾਨੇ ਆ ਜਾਣੇ, ਤੋਟ ਨਹੀਂ ਰਹਿਣੀ, ਬਰਕਤਾਂ ਰਹਿੰਦੀਆਂ ਨੇ, ਪਰ ਸ਼ਰਤ ਹੈ ਆਪਣੇ ਘਰ 'ਚ ਬੁਰੀ ਚੀਜ਼ ਨਾ ਪਾਇਓ। ਮੈਨੂੰ ਕਈਆਂ ਦਾ ਇਤਰਾਜ਼ ਰਹਿੰਦਾ ਜੀ, ਕਹਿੰਦੇ ਰਹਿੰਦੇ ਉਹ ਬਾਣੀ ਪੜ੍ਹਨ ਨਾਲ ਬਰਕਤ ਹੈ, ਅਸੀਂ ਤਾਂ ਸੁਖਮਨੀ ਦਾ ਪਾਠ ਕਰੀਦਾ, ਸਾਡੇ ਨਹੀਂ ਐਂ ਹੋ ਰਿਹਾ। ਤੇ ਜਦੋਂ ਪੁੱਛੀਦਾ ਤੁਹਾਡੇ ਫਰਿੱਜ 'ਚ ਕੀ ਪਿਆ, ਕਹਿੰਦੇ ਸਮਝੇ ਨਹੀਂ ਭਾਈ ਸਾਹਿਬ। ਮੈਂ ਕਿਹਾ ਫਰਿੱਜ ਵੇਖੋ ਕੀ ਪਿਆ, ਤੁਹਾਡੇ ਘਰ ਵਿੱਚ ਵੇਖੋ ਕੀ ਪਿਆ, ਤੁਸੀਂ ਕਹਿੰਦੇ ਹੋ ਬਾਣੀ ਪੜ੍ਹਦੇ ਆ ਬਰਕਤ ਨਹੀਂ ਪੈ ਰਹੀ, ਗੁਰੂ ਨਹੀਂ ਕਿਰਪਾ ਕਰ ਰਿਹਾ, ਆਪਣੀਆਂ ਫਰਿੱਜਾਂ ਚੈੱਕ ਕਰੋ। ਫਰਿੱਜਾਂ ਤਾਂ ਅੰਡਿਆਂ ਨਾਲ ਭਰੀਆਂ ਨੇ, ਘਰ ਵਿੱਚ ਤਾਂ ਸ਼ਰਾਬ ਪਈ ਹੈ, ਫਿਰ ਕਹਿੰਦੇ ਹੋ ਬਰਕਤ ਨਹੀਂ ਪੈਂਦੀ। ਪਹਿਲਾਂ ਸਿਆਣੇ ਬੰਦੇ ਕਦੇ ਦੁਕਾਨ ਉੱਤੇ ਸ਼ਰਾਬ ਨਹੀਂ ਸੀ ਲੈ ਕੇ ਜਾਂਦੇ, ਕਿਉਂ? ਉਹ ਬਰਕਤ ਸ਼ਰਾਬੀ ਨੂੰ ਅੰਦਰ ਵੀ ਨਹੀਂ ਸੀ ਪਾੜਦੇ, ਬਰਕਤ ਪੈਂਦੀ ਆ। ਸਾਧ ਸੰਗਤ, ਜੇ ਦੁਨਿਆਵੀ ਕਮਾਈ ਵਾਸਤੇ ਬਰਕਤ ਬਾਹਰੋਂ ਦੁਕਾਨ ਹੈ, ਘਰ ਦੀ ਬਰਕਤ ਤੁਹਾਡੇ ਘਰ ਦੀ ਰਸੋਈ ਹੈ। ਜਿੱਦਣ ਰਸੋਈ ਵਿੱਚ ਉਹ ਭਾਂਡੇ ਉਹ ਚੀਜ਼ਾਂ ਬਾੜ ਲੈਂਦੇ ਹੋ, ਉਦਣ ਗੁਰੂ ਦੀ ਕੋਈ ਜ਼ਿੰਮੇਵਾਰੀ ਨਹੀਂ। ਇਹ ਮੈਂ ਨਹੀਂ ਕਹਿ ਰਿਹਾ, ਗੁਰੂ ਨੇ ਲਿਖ ਕੇ ਦਿੱਤਾ, ਕਬੀਰ ਭਾਂਗ ਮਛਲੀ ਸੁਰਾ ਪਾਨ ਜੋ ਜੋ ਪ੍ਰਾਨੀ ਖਾਹੇ ਤੀਰਥ ਵਰਤ ਨੇਮ ਕੀਏ ਤੇ ਸਭੈ ਰਸਾਤਲ ਜਾਏ। ਫਿਰ ਗੁਰੂ ਦੀ ਕੋਈ ਜ਼ਿੰਮੇਵਾਰੀ ਨਹੀਂ। ਆਓ ਗੁਰੂ ਅੱਗੇ ਅਰਦਾਸ ਕਰੀਏ, 9 ਨਿੱਧਾਂ ਆ ਜਾਂਦੀਆਂ ਨੇ ਜੇ ਕੋਈ ਸਿਮਰੇ ਧੰਨ ਗੁਰੂ ਤੇਗ ਬਹਾਦਰ, ਤੇ ਜਿੱਥੇ ਯਾਦ ਕਰੋ ਉੱਥੇ ਸਹਾਈ ਹੁੰਦਾ। ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ। ਇੱਦਾਂ ਗੁਰੂ ਦੀ ਬਾਣੀ ਨਾਲ ਜੁੜੇ ਰਹੋ, ਅੰਮ੍ਰਿਤ ਛਕੋ, ਘਰ ਵਿੱਚ ਬਾਣੀ ਪੜ੍ਹੋ, ਸਤਿਗੁਰੂ ਕਿਰਪਾ ਕਰਨ। ਸਾਰੀ ਸੰਗਤ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜੋ ਆਪ ਤਰੁੱਠ ਕੇ ਬਖਸ਼ਿਸ਼ਾਂ ਕਰਦੇ ਨੇ। ਅਸੀਸ ਦਿਓ, ਅਸੀਂ ਇਕੱਲੇ ਕਹਿਣ ਜੋਗੇ ਨਾ ਰਹਿ ਜਾਈਏ, ਆਪ ਸੰਗਤ ਦੀ ਚਰਨ ਧੂੜ ਨਾਲ ਸਾਡਾ ਵੀ ਜੀਵਨ ਜਨਮ ਸਫਲ ਹੋ ਸਕੇ। ਦਿਓ ਅਸੀਸ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd Avenue, ਨਾਰਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

जाप हर हर हर और तारी, हर हर हर औखद जग पूरा।

0: ਸਰੀ ਇਹ ਰਾਗ ਹੈ ਤੇ ਮੈਂ ਅਕਸਰ ਇਹ ਬੇਨਤੀ ਕਰਦਾ ਹਾਂ ਕਿ ਜਦੋਂ ਵੀ ਆਪਾਂ ਪਾਠ ਕਰਨਾ ਹੈ ਜਿਵੇਂ ਭਾਈ ਸਾਹਿਬ ਜੀ ਨੇ ਪਾਠ ਕੀਤਾ ਤਦਾ ਸਰੀ ਵੱਖਰਾ ਪੜ੍ਹਨਾ ਮਹੱਲਾ ਚੌਥਾ ਰਾਗ ਵੱਖਰਾ ਹੈ ਸਰੂਪ ਵੱਖਰਾ ਹੈ ਇਸ ਦੀ ਵਣਗੀ ਆਪ ਜੀ ਨੂੰ ਬਹੁਤ ਵਾਰੀ ਬਾਣੀ ਵਿੱਚੋਂ ਮਿਲੇਗੀ ਤੇ ਲੰਘ ਘਰ ਦੂਜਾ ਮਹੱਲਾ ਪੰਜਵਾਂ ਆਪਣੇ ਆਪ ਵੱਖਰਾ ਹੋ ਗਿਆ ਨਾ ਤਲੰਗ ਰਾਗ ਵਿੱਚ ਆ ਗਿਆ ਘਰ ਦੂਜਾ ਤੇ ਫਿਰ ਆਇਆ ਮਹੱਲਾ ਪੰਜਵਾਂ ਹੁਣ ਤਲੰਗ ਰਾਗ ਆਪਣੇ ਆਪ ਵੱਖਰਾ ਜਦੋਂ ਵੀ ਪਾਠ ਕਰੋ ਇਹ ਸਾਰੀ ਬਾਣੀ ਦਾ ਪਾਠ ਕਰਦਿਆਂ ਧਿਆਨ ਰੱਖਣਾ ਹੈ ਰਾਗ ਵੱਖਰਾ ਪੜ੍ਹਨਾ ਹੈ ਤੇ ਮਹੱਲਾ ਸ਼ਬਦ ਵੱਖਰਾ ਪੜ੍ਹਨਾ ਥੋੜ੍ਹਾ ਜਿਹਾ ਇਹਨੂੰ ਕਹਿੰਦੇ ਨੇ ਜੰਬਕ ਛੋਟਾ ਜਿਹਾ ਵਿਸ਼ਰਾਮ ਤਨਾਸਰੀ ਮਹੱਲਾ ਚੌਥਾ ਤਨਾਸਰੀ ਰਾਗ ਹੈ ਮਹੱਲਾ ਚੌਥਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਚੌਥੇ ਸਰੂਪ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ ਘਰ ਪਹਿਲਾ ਬਾਣੀ ਰਾਗਾਂ ਵਿੱਚ ਹੈ ਸਤਾਰਵੇਂ ਘਰ ਤੱਕ ਬਾਣੀ ਨੂੰ ਗਾਉਣ ਦੀ ਹਦਾਇਤ ਕੀਤੀ ਹੈ ਤੇ ਵਿਦਵਾਨ ਸੱਜਣ ਕਹਿੰਦੇ ਨੇ ਘਰ ਦਾ ਸੰਬੰਧ ਤਾਲ ਨਾਲ ਹੈ ਤਾਲ ਨਾਲ ਗਾਉਣ ਵਾਲਿਆਂ ਨੂੰ ਹਦਾਇਤ ਹੈ ਕਿ ਇਸ ਸ਼ਬਦ ਦਾ ਗਾਇਨ ਘਰ ਪਹਿਲੇ ਦੇ ਵਿੱਚ ਕਰਨਾ ਚੌਪਦੇ ਚੌਪਦੇ ਤੋਂ ਭਾਵ ਹੈ ਇਸ ਸ਼ਬਦ ਦੇ ਅੰਦਰ ਚਾਰ ਪਦੇ ਹਨ ਅੱਗੇ ਮੰਗਲਾ ਚਰਨ ਹੈ ਵਾਹਿਗੁਰੂ ਪਰਮਾਤਮਾ ਦੀ ਵਡਿਆਈ ਸੰਖੇਪ ਰੂਪ ਵਿੱਚ ਵਾਹਿਗੁਰੂ ਪਰਮਾਤਮਾ ਇੱਕ ਹੈ ਸਰਵ ਵਿਆਪਕ ਹੈ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ ਐਸੇ ਗੁਣਾਂ ਵਾਲਾ ਵਾਹਿਗੁਰੂ ਜੀ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ
1: ਜੋ ਹਰ ਸੇਵਹੇ ਸੰਤ ਭਗਤ ਤਿੰਨ ਕੇ ਸਭ ਪਾਪ ਨਿਵਾਰੀ
0: ਧਿਆਨ ਦੇਵਿਓ ਇੱਥੇ ਸੰਤ ਤੇ ਭਗਤ ਵਰਤਿਆ ਤੇ ਨਾਲ ਵਰਤਿਆ ਜਿਹੜੇ ਵੀ ਰੱਬ ਨੂੰ ਸੇਵਦੇ ਨੇ ਰੱਬ ਦਾ ਸਿਮਰਨ ਕਰਦੇ ਨੇ ਰੱਬ ਉਹਨਾਂ ਦੇ ਸਾਰੇ ਪਾਪ ਨਿਵਾਰ ਦਿੰਦਾ ਹੁਣ ਆਪਾਂ ਤਾਂ ਸੰਸਾਰੀ ਲੋਕਾਂ ਨਾਲ ਪੜ੍ਹਦੇ ਹਾਂ ਵੀ ਸੰਸਾਰੀ ਲੋਕ ਪਾਪ ਕਰਦੇ ਨੇ ਜਿਹੜੇ ਨਾਮ ਜਪਦੇ ਨੇ ਗਣਕਾ ਵਰਗੇ ਅਜ਼ਾਮਲ ਵਰਗੇ ਰੱਬ ਉਹਨਾਂ ਦੇ ਪਾਪ ਧੋ ਦਿੰਦਾ ਨਾਮ ਦੇ ਰਾਹੀਂ ਚੰਗੀ ਸੰਗਤ ਬਖਸ਼ਿਸ਼ ਕਰਕੇ ਰੱਬ ਉਹਨਾਂ ਦੇ ਪਾਪ ਧੋ ਦਿੰਦਾ ਪਰ ਇੱਥੇ ਆਇਆ ਹੈ ਜੋ ਹਰ ਸੇਵੈ ਸੰਤ ਭਗਤ ਤਿੰਨ ਕੇ ਸਭ ਪਾਪ ਨਿਵਾਰੀ ਜੋ ਸੇਵੈ ਹੁਣ ਜੋ ਸੇਵੈ ਦੇ ਵਿੱਚ ਕੰਡੀਸ਼ਨ ਨਹੀਂ ਕਿ ਬ੍ਰਾਹਮਣ ਜਪ ਸਕਦਾ ਖੱਤਰੀ ਜਪ ਸਕਦਾ ਵੈਸ਼ ਜਪ ਸਕਦਾ ਸ਼ੂਦਰ ਨਹੀਂ ਜਪ ਸਕਦਾ ਨਹੀਂ ਜੋ ਉਹਦੇ ਵਿੱਚ ਤਾਂ ਸਾਰੇ ਆ ਜਾਣਗੇ ਨਾ ਜੋ ਜਿਹੜਾ ਵੀ ਭਾਵੇਂ ਉਹ ਖੱਤਰੀ ਹੋਵੇ ਭਾਵੇਂ ਬਾਹਮਣ ਹੋਵੇ ਭਾਵੇਂ ਵੈਸ਼ ਹੋਵੇ ਤੇ ਭਾਵੇਂ ਸ਼ੂਦਰ ਹੋਵੇ ਜਿਹੜਾ ਵੀ ਸੇਵੇਗਾ ਹੁਣ ਸੇਵਨ ਤੋਂ ਭਾਵ ਕੀ ਹੈ ਸਿਮਰੇਗਾ ਜਿੱਤ ਸੇਵੇ ਹੈ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿੱਤ ਸੇਵੇ ਹੈ ਮਹਾਰਾਜ ਆਖਦੇ ਨੇ ਜੋ ਹਰ ਸੇਵੈ ਜਿਹੜਾ ਵੀ ਹਰੀ ਦਾ ਸਿਮਰਨ ਕਰਦਾ ਹੁਣ ਆ ਗਿਆ ਸੰਤ ਭਗਤ ਸੰਤ ਦਾ ਵੀ ਤੱਤਾ ਮੁਕਤਾ ਤੇ ਭਗਤ ਦਾ ਵੀ ਤੱਤਾ ਮੁਕਤਾ ਜਿਸ ਦਾ ਭਾਵ ਹੈ ਬਹੁਵਚਨ ਸੰਤ ਵੀ ਬੜੇ ਹਨ ਭਗਤ ਵੀ ਬੜੇ ਹਨ ਇਹ ਅੱਖਰ ਬੜਿਆ ਨੇ ਆਪਣੇ ਨਾਮ ਨਾਲ ਲਾਇਆ ਹੋਇਆ ਪਰ ਭਗਤ ਬਣਨਾ ਤੇ ਸੰਤ ਬਣਨਾ ਜਿਹੜਾ ਨਾ ਇਹ ਬੜਾ ਔਖਾ ਹਾਂ ਦੁਨਿਆਵੀ ਸੰਤ ਭਗਤ ਬਣਨ ਵਾਸਤੇ ਕੋਈ ਵਿਸ਼ੇਸ਼ਤਾ ਨਹੀਂ ਕਰਨੀ ਪਵੇਗੀ ਕੇਵਲ ਪ੍ਰਚਾਰ ਦੀ ਲੋੜ ਹੈ, ਪਰ ਅੰਦਰੋਂ ਸੰਤ ਬਣਨ ਵਾਸਤੇ, ਭਗਤ ਬਣਨ ਵਾਸਤੇ ਬੜੀ ਮਿਹਨਤ ਕਰਨੀ ਪਵੇਗੀ, ਮੁਸ਼ਕਤ ਕਰਨੀ ਪਵੇਗੀ। ਐਵੇਂ ਨਹੀਂ ਆਖਿਆ ਭਗਤ ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਵਦੇ। ਮਹਾਰਾਜ ਆਖਦੇ ਨੇ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਸੰਤ ਬਣਨ ਵਾਸਤੇ ਸੰਤ ਵਾਲੇ ਗੁਣ ਆਪਣੇ ਅੰਦਰ ਪੈਦਾ ਕਰਨੇ ਪੈਣਗੇ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਵਿਖਮ ਮਾਰਗ ਚੱਲਣਾ, ਬੜਾ ਔਖਾ ਹੈ। ਭਗਤ ਸਦਵਾਣਾ ਬੜਾ ਸੌਖਾ ਹੈ, ਪਰ ਮਹਾਰਾਜ ਕਹਿੰਦੇ ਨੇ ਜਿਹੜਾ ਰੱਬ ਦੇ ਭਗਤ ਬਣ ਜਾਂਦੇ ਨੇ, ਜਿਹੜੇ ਰੱਬ ਦੇ ਭਗਤ ਬਣ ਜਾਂਦੇ ਨੇ, ਜਿਹੜੇ ਰੱਬ ਨੂੰ ਭਾ ਜਾਂਦੇ ਨੇ, ਜਿਹੜੇ ਰੱਬ ਨੂੰ ਚੰਗੇ ਲੱਗਦੇ ਨੇ, ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਉਹਨਾਂ ਦੇ ਸਾਰੇ ਪਾਪ ਵਾਹਿਗੁਰੂ ਪਰਮਾਤਮਾ ਨਿਵਾਰ ਦਿੰਦਾ, ਨਿਵਾਰਨ ਤੋਂ ਭਾਵ ਦੂਰ ਕਰ ਦਿੰਦਾ, ਉਹਨਾਂ ਦੇ ਸਾਰੇ ਪਾਪ ਦੂਰ ਕਰ ਦਿੰਦਾ। ਕਿਹੜੇ ਪਾਪ? ਜਿਹੜੇ ਪਿਛਲੇ ਜਨਮ ਦੇ ਅੰਦਰ ਕੀਤੇ ਹੋਏ ਨੇ, ਜਿਹੜੇ ਪਿਛਲੇ ਜਨਮ ਦੇ ਅੰਦਰ ਕੀਤੇ ਹੋਏ ਨੇ। ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਅਖੀਰ ਵਿੱਚ ਇਸ ਅਵਸਥਾ ਵਿੱਚ ਸਨ ਕਿ ਉਹਨਾਂ ਨੂੰ ਆਪਣੇ ਕਿਰਿਆ ਦਾ ਪਤਾ ਵੀ ਨਹੀਂ ਸੀ ਲੱਗਦਾ, ਪਰ ਸੇਵਕਾਂ ਨੇ ਪੁੱਛਿਆ, ਕਹਿਣ ਲੱਗੇ ਭਾਈ ਪਿਛਲੇ ਕਰਮਾਂ ਦਾ ਲੇਖਾ ਜੋਖਾ ਨਿਬੜ ਰਿਹਾ ਹੈ, ਪਿਛਲੇ ਜਨਮਾਂ ਦਾ ਲੇਖਾ ਜੋਖਾ ਨਿਬੜ ਰਿਹਾ ਹੈ। ਮਹਾਰਾਜ ਨੇ ਇੱਥੇ ਗੱਲ ਕੀਤੀ, ਜਿਹੜੇ ਸੰਤ, ਜਿਹੜੇ ਭਗਤ ਵਾਹਿਗੁਰੂ ਪਰਮਾਤਮਾ ਨੂੰ ਸੇਵਦੇ ਨੇ, ਉਹਨਾਂ ਦੇ ਪਿਛਲੇ ਜਨਮਾਂ ਦੇ ਸਾਰੇ ਪਾਪ ਵਾਹਿਗੁਰੂ ਪਰਮਾਤਮਾ ਨਿਵਾਰ ਦਿੰਦਾ। ਇੱਕ ਗੱਲ ਚੇਤੇ ਰੱਖਣੀ, ਕੋਈ ਚੀਜ਼ ਨਾਲ ਨਹੀਂ ਜਾਵੇਗੀ, ਪਰ ਕੀਤਾ ਹੋਇਆ ਜਿਹੜਾ ਨਾ ਕਰਮ, ਭਾਵੇਂ ਉਹ ਚੰਗਾ ਤੇ ਭਾਵੇਂ ਮਾੜਾ, ਉਹ ਨਾਲ ਜਾਏਗਾ, ਉਹ ਨਾਲ ਜਾਏਗਾ। ਸਰੀਰ ਤਾਂ ਇੱਥੇ ਰਹਿ ਜਾਣਾ, ਚੰਗੇ ਕਰਮ ਮਾੜੇ ਕਰਮ ਇਹਨਾਂ ਬਾਰੇ ਆਪਾਂ ਪੜ੍ਹਦੇ ਹਾਂ ਨਾ, ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਰੋਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਵਾਹਿਗੁਰੂ ਪਰਮਾਤਮਾ ਦੇ ਜਿਹੜੇ ਭਗਤ, ਜਿਹੜੇ ਸੰਤ ਸਿਮਰਨ ਕਰਦੇ ਨੇ, ਵਾਹਿਗੁਰੂ ਉਹਨਾਂ ਦੇ ਪਿਛਲੇ ਜਨਮ ਦੇ ਸਾਰੇ ਪਾਪ ਨਿਵਾਰ ਦਿੰਦਾ ਹੈ, ਖਤਮ ਕਰ ਦਿੰਦਾ ਹੈ।
1: ਹਮ ਉਪਰ ਕਿਰਪਾ ਕਰ ਸੁਆਮੀ, ਰੱਖ ਸੰਗਤ ਤੁਮ ਜੋ ਪਿਆਰੀ।
0: ਜਿਵੇਂ ਵਾਹਿਗੁਰੂ ਜੀ ਸਿਮਰਨ ਕਰਨ ਵਾਲੇ ਸੰਤਾਂ ਦੇ ਉੱਤੇ, ਭਗਤਾਂ ਦੇ ਉੱਤੇ ਤੁਸੀਂ ਕਿਰਪਾ ਕਰਦੇ ਹੋ, ਇਸੇ ਤਰ੍ਹਾਂ ਸਾਡੇ ਉੱਤੇ ਵੀ ਕਿਰਪਾ ਕਰੋ, ਸਾਡੇ ਉੱਤੇ ਵੀ ਕਿਰਪਾ ਕਰੋ। ਚੰਗੇ ਕੰਮ ਦੀ ਰੀਸ ਕਰਨੀ ਚਾਹੀਦੀ, ਮਾੜੇ ਤੋਂ ਬਚਣਾ ਚਾਹੀਦਾ, ਚੰਗੇ ਕਰਮ ਦੀ ਰੀਸ ਕਰਨੀ ਚਾਹੀਦੀ, ਮਾੜੇ ਤੋਂ ਬਚੀਏ ਜਿੰਨਾ ਵੀ ਹੋ ਸਕੇ। ਅੱਜ ਮੀਡੀਏ ਦੇ ਰਾਹੀਂ ਸਤਸੰਗਤ, ਮੈਂ ਬੇਨਤੀ ਕਰਾਂਗਾ, ਬੜਾ ਕੁਝ ਤੁਹਾਨੂੰ ਪੜ੍ਹਨ ਨੂੰ ਸੁਣਨ ਨੂੰ ਮਿਲੇਗਾ, ਪਰ ਬੜੀ ਵਿਚਾਰ ਕੇ ਜਿਹੜੀ ਗੱਲ ਤੁਹਾਡੇ ਮਨ ਨੂੰ ਆਪ ਠੀਕ ਲੱਗਦੀ ਹੈ, ਚੰਗੀ ਲੱਗਦੀ, ਉਹਦਾ ਤਾਂ ਪ੍ਰਚਾਰ ਕਰੋ, ਪਰ ਜਿਹੜੀ ਆਪਣੇ ਮਨ ਨੂੰ ਚੰਗੀ ਨਹੀਂ ਲੱਗਦੀ ਉਹਦਾ ਪ੍ਰਚਾਰ ਨਾ ਕਰੋ, ਉਹਦਾ ਪ੍ਰਚਾਰ ਨਾ ਕਰੋ। ਮੇਰੀ ਬੇਨਤੀ ਹੈ, ਹਮੇਸ਼ਾ ਮਹਾਰਾਜ ਆਖਦੇ ਨੇ ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਇੱਥੇ ਮਹਾਰਾਜ ਆਖਦੇ ਨੇ ਤੇਰੇ ਭਗਤਾਂ ਉੱਤੇ ਕਿਰਪਾ ਹੋਗੀ, ਸੰਤਾਂ ਉੱਤੇ ਕਿਰਪਾ ਹੋਗੀ, ਉਹਨਾਂ ਨੇ ਨਾਮ ਜਪਿਆ ਤੇ ਪਿਛਲੇ ਜਨਮ ਦੇ ਪਾਪ ਤੁਸੀਂ ਜਿਹੜੇ ਸੀ ਉਹਨਾਂ ਦੇ ਨਿਵਾਰ ਦਿੱਤੇ। ਮਹਾਰਾਜ ਸਾਡੇ ਉੱਤੇ ਵੀ ਕਿਰਪਾ ਕਰੋ, ਉਹ ਸੰਗਤ ਜਿਹੜੀ ਤੁਹਾਨੂੰ ਪਿਆਰੀ ਹੈ, ਸਾਧ ਸੰਗਤ ਧੜਿਆਂ ਦੀ ਸੰਗਤ ਨਹੀਂ, ਮੈਂ ਫਿਰ ਬੇਨਤੀ ਕਰਾਂਗਾ, ਧੜਿਆਂ ਦੀ ਸੰਗਤ ਨਹੀਂ, ਜਿਹੜੀ ਰੱਬ ਨੂੰ ਸੰਗਤ ਪਿਆਰੀ ਹੈ, ਮਹਾਰਾਜ ਆਖਦੇ ਨੇ ਉੱਥੇ ਸਾਨੂੰ ਰੱਖ, ਉਹ ਸੰਗਤ ਸਾਨੂੰ ਦੇ, ਕਿਹੜੀ एक उत्तम पंथ सुनियो गुर संगत तह मिलंत जम त्रास मिटाई। उत्तम संगत उत्तम होवे गुण को धावे औगुण तो वह। उत्तम संगत केड़ी गुरु दी, उत्तम संगत वाहिगुरु दी। जदों तीर्थां दी गल कीती ते आख्या संगत मीत मिलाप पूरा नावनो, ते जदों पापां दी निवृत्ति करन दी गल कीती ते आख्या जपो आप भी एक बारी सारे महिमा साधो संग की, महिमा साधो संग की,
1: साधु संग की, महिमा साधु संग की।
0: सुनो मेरे मीता सुनो।

0: ਉਹ ਅੱਜ ਵੀ ਡੁੱਬਾ ਤੇ ਕੱਲ ਵੀ ਡੁੱਬਾ। ਜਿਹੜਾ ਗੁਰੂ ਦੇ ਹੱਥਾਂ ਵਿੱਚੋਂ ਗੁਰੂ ਦੀ ਗੋਦ ਵਿੱਚੋਂ ਡਿੱਗ ਪਵੇਗਾ, ਗੁਰੂ ਦੀ ਮੱਤ ਤੋਂ ਪਾਸੇ ਹੋ ਜਾਵੇਗਾ, ਡੁੱਬੇਗਾ, ਤਰ ਨਹੀਂ ਸਕੇਗਾ। ਜਿਹੜਾ ਅਰਦਾਸ ਕਰੇਗਾ, ਪਾਪੀ ਹਾਂ, ਪਾਪ ਹੋ ਗਏ ਨੇ, ਪੱਥਰ ਚਿੱਤ ਹਾਂ, ਸਾਡੇ ਕੋਲ ਤੇਰਾ ਨਾਮ ਜਪਿਆ ਨਹੀਂ ਜਾਂਦਾ, ਪਰ ਕਿਰਪਾ ਕਰ, ਤੂੰ ਸਭ ਕੁਝ ਕਰਨ ਯੋਗ ਹੈ। ਕਿਉਂਕਿ ਆਪਾਂ ਪੜ੍ਹਦੇ ਹਨ, ਮਹਾਰਾਜ ਆਖਦੇ ਨੇ, ਵਾਹਿਗੁਰੂ ਜੀ ਤੇਰੇ ਕੋਲ ਤਾਕਤ ਹੈ ਕਿ ਸਭ ਕਿਛ ਤੁਮਰੇ ਹਾਥ ਪ੍ਰਭ, ਆਪ ਕਰੇ ਕਰਾਏ, ਸਾਸ ਸਾਸ ਸਿਮਰਤ ਰਹਾ, ਨਾਨਕ ਦਾਨ ਪਾਏ
1: ਰਹਾ।

0: ਜਨਮਾਂ ਜਨਮਾਤਰਾਂ ਦਾ ਵਿਖ ਮੋਰਚਾ, ਮੋਰਚਾ ਕਹਿੰਦੇ ਨੇ ਜੰਗਾਲ ਨੂੰ, ਅੱਜ ਨੂੰ ਆਪਾਂ ਉੱਲੀ ਕਹਿ ਦਿੰਦੇ ਹਾਂ, ਜੰਗਾਲ ਕਹਿ ਦਿੰਦੇ ਹਾਂ ਨਾ, ਚੰਗੀ ਤੋਂ ਚੰਗੀ ਚੀਜ਼ ਨੂੰ ਵੀ ਲੱਗ ਜਾਵੇ ਛੇਦ ਕਰ ਦਿੰਦਾ। ਤੇ ਮਹਾਰਾਜ ਸਾਨੂੰ ਵਿਸ਼ੇ ਵਿਕਾਰਾਂ ਦਾ ਜੰਗਾਲ ਲੱਗਾ ਹੋਇਆ ਹੈ, ਪਰ ਉਤਰ ਸਕਦਾ ਤੇਰੀ ਕਿਰਪਾ ਹੋਵੇ, ਤੇਰੀ ਸੰਗਤ ਮਿਲ ਜਾਵੇ।
1: ਜਿਉ ਕਾ ਪੰਚਨ ਬਸੰਤਰ ਤਾਇਓ ਮਲ ਕਾਟੀ ਕਟਤ ਉਤਾਰੀ।
0: ਸੋਨਾ ਸ਼ੁੱਧ ਹੈ ਪਰ ਸੁਨਿਆਰਾ ਇਤਬਾਰ ਨਹੀਂ ਕਰੇਗਾ, ਲੈ ਕੇ ਜਾਓ ਪਹਿਲਾਂ ਉਹ ਕੁਠਾਰੀ ਵਿੱਚ ਪਾਏਗਾ, ਫਿਰ ਉਸਨੂੰ ਸਤਸੰਗਤ ਉਹਨੂੰ ਸੇਕ ਦੇਵੇਗਾ, ਸੇਕ ਦੇਵੇਗਾ। ਜਦੋਂ ਤੱਕ ਸੋਨਾ ਸ਼ੁੱਧ ਨਹੀਂ ਹੁੰਦਾ ਉਹ ਕੁਠਾਰੀ ਦੇ ਵਿੱਚ ਘੁੰਮਦਾ ਰਹੇਗਾ, ਪਰ ਜਦੋਂ ਸ਼ੁੱਧ ਹੋ ਗਿਆ ਫਿਰ ਉਹਨੇ ਠਹਿਰ ਜਾਣਾ, ਫਿਰ ਉਹਦੇ ਪੈਸੇ ਮਿਲ ਜਾਣਗੇ, ਉਹਦੀ ਕੀਮਤ ਪੈ ਜਾਵੇਗੀ। ਮਹਾਰਾਜ ਆਖਦੇ ਨੇ ਜਿਵੇਂ ਸੋਨੇ ਦੇ ਅੰਦਰ ਮੈਲ ਹੋਵੇ ਤੇ ਮੈਲ ਨੂੰ ਕੱਟਣ ਵਾਸਤੇ ਉਹਨੂੰ ਕੁਠਾਰੀ ਦੇ ਅੰਦਰ ਪਾਇਆ ਜਾਂਦਾ ਹੈ, ਇਸੇ ਤਰ੍ਹਾਂ ਮਹਾਰਾਜ ਜੀ ਕਿਰਪਾ ਕਰੋ ਸਾਡੀ ਜਿਹੜੀ ਜਨਮਾਂ ਜਨਮਾਤਰਾਂ ਦੀ ਮੈਲ ਲੱਗੀ ਹੋਈ ਹੈ ਨਾ, ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਸ਼ੋਆ ਸ਼ੋ ਵਾਰੀ ਅਵਸਥਾ ਵਰਤੀ ਪਈ ਹੈ, ਆਪਣੀ ਕਿਰਪਾ ਵਰਤਾਓ।
1: ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ ਹਰ ਹਰ ਉਰ ਧਾਰੀ।
0: ਵਾਹਿਗੁਰੂ ਜੀ ਕਿਰਪਾ ਕਰੋ ਦਿਨ ਰਾਤ ਤੁਹਾਡਾ ਜਾਪ ਜਪਾ ਤੇ ਇਹ ਮੈਂ ਹਿਰਦੇ ਦੇ ਵਿੱਚ ਵੀ ਧਾਰਨ ਕਰਾਂ।
1: ਹਰ ਹਰ ਹਰ ਔਖਦ ਜਗ ਪੂਰਾ ਜਪ ਹਰ ਹਰ ਹਉ ਮੈਂ ਮਾਰੀ।
0: ਔਖਦ ਨਾਮ ਦੀ ਜਿਹੜੀ ਦਵਾਈ ਹੈ ਨਾ ਸਤਸੰਗਤ, ਇਹ ਆਪਣਾ ਅਸਰ ਕਰਦੀ, ਦੁਨਿਆਵੀ ਦੁਨਿਆਈ ਕਈ ਵਾਰੀ ਅਸਰ ਨਹੀਂ ਕਰਦੀ, ਆਪਾਂ ਕਹਿੰਦੇ ਦਵਾਈ ਨੇ ਅਸਰ ਨਹੀਂ ਕੀਤਾ, ਪਰ ਨਾਮ ਦੀ ਦਵਾਈ ਅਸਰ ਕਰਦੀ ਏ। ਜਿਹੜਾ ਵੀ ਨਾਮ ਦੀ ਦਵਾਈ ਲੈਂਦਾ ਹੈ ਹਉਮੇ ਵਰਗੇ ਵੱਡੇ ਵੱਡੇ ਰੋਗ ਵੀ ਉਹਨਾਂ ਦੇ ਅੰਦਰੋਂ ਉਤਰ ਜਾਂਦੇ ਹਨ।
1: ਹਰ ਹਰ ਅਗਮ ਅਗਾਧ ਬੋਧ ਅਪਰੰਪਰ ਪੁਰਖ ਅਪਾਰ।
0: ਇਹ ਸਾਰੇ ਵਾਹਿਗੁਰੂ ਪਰਮਾਤਮਾ ਦੇ ਨਾਮ ਨੇ, ਅਗਮ ਅਗਾਧ ਅਪਰ ਅਪਾਰੀ ਅਤ ਜਿਹੜਾ ਹੈਗਾ ਹੈ ਅਪਾਰੀ। ਵਾਹਿਗੁਰੂ ਪਰਮਾਤਮਾ ਅਪਹੁੰਚ ਹੈ, ਵਾਹਿਗੁਰੂ ਪਰਮਾਤਮਾ ਸਰਵ ਵਿਆਪਕ ਹੈ, ਵਾਹਿਗੁਰੂ ਪਰਮਾਤਮਾ ਪਰੇ ਤੋਂ ਪਰੇ ਹੈ, ਉਸ ਦੀ ਡੂੰਘਾਈ ਮਾਪੀ ਨਹੀਂ ਜਾ ਸਕਦੀ।
1: ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸਵਾਰੀ।
0: ਵਾਹਿਗੁਰੂ ਜੀ ਆਪਣੇ ਸੇਵਕ ਨਾਨਕ ਤੇ ਵੀ ਕਿਰਪਾ ਕਰੋ, ਜਿਵੇਂ ਆਪ ਨਾਮ ਦੇ ਕੇ ਆਪਣੇ ਸੇਵਕਾਂ ਦੀ ਪੈਜ ਸਵਾਰਦੇ ਹੋ, ਇਸ ਤਰ੍ਹਾਂ ਸਾਡੀ ਵੀ ਪੈਜ ਜਿਹੜੀ ਹੈ ਨਾ ਇਹ ਆਪ ਕਿਰਪਾ ਕਰਕੇ ਸਵਾਰ ਦੇਵੋ। ਸਤਿਗੁਰੂ ਕਿਰਪਾ ਕਰੇ ਆਪਾਂ ਅਖਰੀ ਅਰਥ ਲੜੀਵਾਰ ਸ਼ਬਦ ਦੇ ਵੀ ਸਾਂਝੇ ਕਰੀਏ ਜੀ, ਜੋ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ।
1: ਕੇਦਾਰਾ ਮਹੱਲਾ ਪੰਜਵਾ।
0: ਕੇਦਾਰਾ ਰਾਗ ਹੈ ਮਹੱਲਾ ਪੰਜਵਾ, ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਹੈ।
1: ਸੰਤ ਹੈ ਧੂਰ ਲੈ ਮੁਖ ਮਲੀ।
0: ਸੰਤ ਹੈ ਧੂਰ ਲੈ ਮੁਖ ਮਲੀ, ਹਰਾਰ ਹੋਵਾਂਗੇ ਧੂੜ ਮੂੰਹ ਤੇ ਕੋਈ ਮਲਦਾ ਨਹੀਂ, ਪਰ ਮਹਾਰਾਜ ਆਖਦੇ ਨੇ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਪਿਆਰਿਆਂ ਦੀ ਨਿਮਰਤਾ ਨਾਲ ਸੰਗਤ ਕੀਤੀ ਤੇ ਉਹਨਾਂ ਦੀ ਚਰਨ ਧੂੜ ਆਪਣੇ ਮੱਥੇ ਤੇ ਲਾਈ, ਆਪਣੇ ਮੱਥੇ ਤੇ ਲਾਈ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਂਦੇ ਮਸਤਕ ਲੱਗੇ ਸਾਧ ਰੇਨ ਵਡਭਾਗ। ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ ਉਹਨਾਂ ਨੂੰ ਇਹ ਦਾਤ ਜੀਵਨ ਦੇ ਅੰਦਰ ਪ੍ਰਾਪਤ ਹੁੰਦੀ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਮਨੁੱਖਾਂ ਨੇ ਤੁਹਾਡੇ ਪਿਆਰਿਆਂ ਦੀ ਚਰਨ ਧੂੜ ਲੈ ਕੇ ਆਪਣੇ ਮਸਤਕ ਤੇ ਲਾਈ।
1: ਗੁਣਾ ਅਚੁੱਤ ਸਦਾ ਪੂਰਨ ਨਹਿ ਦੋਖ ਵਿਆਪਹੇ ਕਲੀ।
0: ਵਾਹਿਗੁਰੂ ਪਰਮਾਤਮਾ ਜਿਹੜਾ ਅਚੁੱਤ ਹੈ, ਹਾਇਲ, ਜਿਹੜਾ ਵਾਹਿਗੁਰੂ ਪਰਮਾਤਮਾ ਸਰਵ ਵਿਆਪਕ ਹੈ, ਜਿਨ੍ਹਾਂ ਨੇ ਉਸਦੇ ਗੁਣ ਗਾਏ, ਕਲੀ ਕਲੀ ਦਾ ਭਾਵ ਇੱਥੇ ਜਗਤ ਵਿੱਚ, ਕਲੀ ਦਾ ਭਾਵ ਕਲਯੁਗ।

0: ਕੜੀ ਦਾ ਭਾਵ ਸਮਾਂ ਨਹੀਂ ਜਿਨ੍ਹਾਂ ਨੇ ਇਸ ਯੁੱਗ ਵਿੱਚ ਉਸ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਏ ਦੋਖ ਆ ਜਿਹੜੇ ਪੰਜ ਹਨ ਉਹਨਾਂ ਦੇ ਦੂਰ ਹੋ ਗਏ
1: ਰਹਾਓ ਗੁਰ ਬਚਨ ਕਾਰਜ ਸਰਬ ਪੂਰਨ ਈਤ ਊਤ ਨਾ ਹਲੀ
0: ਗੁਰੂ ਮਹਾਰਾਜ ਦੇ ਬਚਨਾਂ ਉੱਤੇ ਜਿਹੜੇ ਚੱਲਦੇ ਹਨ ਉਹਨਾਂ ਦੇ ਸਾਰੇ ਕਾਰਜ ਪੂਰਨ ਹੋ ਜਾਂਦੇ ਨੇ ਈਤ ਊਤ ਨਾ ਹਲੀ ਈਤ ਊਤ ਦਾ ਭਾਵ ਇੱਥੇ ਉੱਥੇ ਨਹੀਂ ਨਹੀਂ ਇੱਧਰ ਉੱਧਰ ਜਿਵੇਂ ਆਪਾਂ ਕਹਿੰਦੇ ਨਾ ਉਹਨਾਂ ਦਾ ਮਨ ਇੱਧਰ ਉੱਧਰ ਨਹੀਂ ਹੁੰਦਾ ਭਾਵ ਉਹ ਟਿਕ ਜਾਂਦੇ ਨੇ ਕੌਣ ਅਸਥਿਰ ਰਹੋ ਅਸਥਿਰ ਰਹੋ ਮਹਾਰਾਜ ਆਖਦੇ ਨੇ ਗੁਰ ਕੈ ਬਚਨ ਆਧਾਰ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਉਹ ਹਮੇਸ਼ਾ ਹੀ ਸਥਿਰ ਰਹਿੰਦੇ ਹਨ ਉਹ ਇੱਧਰ ਉੱਧਰ ਡੋਲਦੇ ਨਹੀਂ
1: ਪ੍ਰਭ ਏਕ ਅਨਕ ਸਰਬੱਤ ਪੂਰਨ ਬਿਖੈ ਅਗਨ ਨਾ ਜਲੀ
0: ਵਾਹਿਗੁਰੂ ਪਰਮਾਤਮਾ ਇੱਕ ਹੈ ਪਰ ਅਨੇਕਾਂ ਰੂਪਾਂ ਦੇ ਵਿੱਚ ਉਹ ਸਾਰੇ ਪਾਸੇ ਰਮਿਆ ਹੋਇਆ ਤੇ ਜਿਹੜੇ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੇ ਹਨ ਜਿਹੜੇ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਵਿੱਚ ਜੁੜਦੇ ਹਨ ਉਹ ਵਿਕਾਰਾਂ ਦੀ ਅੱਗ ਵਿੱਚ ਸੜਦੇ ਨਹੀਂ ਵਿਕਾਰਾਂ ਦੀ ਅੱਗ ਵਿੱਚ ਸੜਨ ਤੋਂ ਬਚ ਜਾਂਦੇ ਹਨ ਇਸ ਵਾਸਤੇ ਆਖਿਆ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਹੇ ਸਮਰਥ ਅਗਾਮ ਪੂਰਨ ਮੋਹੇ ਤੇ ਮਯਾ ਤਾਰ ਫਿਰ ਆਖਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਅੰਧ ਕੂਪ ਮਹਾਂਪਿਆਰ ਨਾਨਕ ਪਾਰ ਉਤਾਰ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਭਰੇ ਤਿੱਤੇ ਲਿਹੋ ਉਬਾਰ ਅੱਗ ਲੱਗੀ ਹੋਈ ਹੈ ਜਗਤ ਦੇ ਅੰਦਰ ਅਰਦਾਸਾ ਕਰਨ ਵਾਲੇ ਆਪ ਵੀ ਬਚਦੇ ਨੇ ਕਿਹੜੇ ਜਿਹੜੇ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਂਦੇ ਹਨ
1: ਗਹਿ ਪੂਜਾ ਲੀਨੋ ਦਾਸ ਆਪਣੋ ਜੋਤ ਜੋਤੀ ਰਲੀ
0: ਜਿਸ ਦਾਸ ਦੀ ਆਪ ਬਾਂਹ ਫੜ ਲੈਂਦੇ ਹੋ ਤੁਹਾਡੀ ਕਿਰਪਾ ਦੇ ਨਾਲ ਤੁਹਾਡਾ ਨਾਮ ਜਪ ਕੇ ਪਰਮ ਜੋਤ ਦੇ ਅੰਦਰ ਉਹਨਾਂ ਦੀ ਜੋਤ ਰਲ ਜਾਂਦੀ ਭਾਵ ਤੁਹਾਡੇ ਵਿੱਚ ਇੱਕ ਮਿਕ ਹੋ ਜਾਂਦੇ ਨੇ ਗੁਰ ਕਿਰਪਾ ਜਹਿ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਓ ਜੋ ਪਾਨੀ ਸੰਗ ਪਾਨੀ
1: ਪ੍ਰਭ ਚਰਨ ਸਰਨ ਅਨਾਥ ਆਇਓ ਨਾਨਕ ਹਰ ਸੰਗ ਚੱਲੀ
0: ਮਹਾਰਾਜ ਕਿਰਪਾ ਕਰਦੇ ਨੇ ਜਿਹੜਾ ਅਨਾਥ ਬੰਦਾ ਵੀ ਅਨਾਥ ਜਿੰਦਾ ਕੋਈ ਮਾਲਕ ਨਹੀਂ ਬਣਦਾ ਖਾਸ ਤੌਰ ਤੇ ਬੰਦੇ ਨੂੰ ਮੁਸੀਬਤ ਆ ਜਾਵੇ ਆਪਣੇ ਵੀ ਬੇਗਾਨੇ ਹੋ ਜਾਂਦੇ ਨੇ ਆਪਣੇ ਵੀ ਬੇਗਾਨੇ ਹੋ ਜਾਂਦੇ ਨੇ ਮਹਾਰਾਜ ਆਖਦੇ ਨੇ ਜਿਹੜਾ ਅਨਾਥ ਬੰਦਾ ਵੀ ਜਿੰਦਾ ਕੋਈ ਸਹਾਰਾ ਨਹੀਂ ਤੁਹਾਡੀ ਚਰਨ ਸ਼ਰਨ ਵਿੱਚ ਆ ਜਾਵੇ ਆਪ ਉਸ ਉੱਤੇ ਇੰਨੀ ਕਿਰਪਾ ਕਰ ਦਿਓ ਉਹਨੂੰ ਨਾਮ ਦੀ ਦਾਤ ਦੇ ਦਿੰਦੇ ਹੋ ਉਹ ਨਾਮ ਜਿਹੜਾ ਇੱਥੋਂ ਚੱਲਣ ਲੱਗਿਆ ਵੀ ਨਾਲ ਚੱਲਦਾ ਜਿਹੜਾ ਇੱਥੋਂ ਚੱਲਣ ਲੱਗਿਆ ਵੀ ਨਾਲ ਨਿਭਦਾ ਹੈ ਆਓ ਆਪਾਂ ਭਾਈ ਸਾਹਿਬ ਜੀ ਦੇ ਬਚਨ ਅਖੀਰ ਵਿੱਚ ਦੁਹਰਾ ਲਈਏ ਤੁਸੋ ਨਾ ਨਾਥ ਅਨਾਥ ਨਾ ਮੋਸਰ ਤੁਸੋ ਨਾ ਦਾਨੀ ਨਾ ਮੋਸੋ ਭਿਖਾਰੀ ਮੋਸੋ ਨਾ ਦੀਨ ਦਿਆਲ ਨਾ ਤੁਮ ਸਰ ਮੋਸੋ ਅਗਿਆਨ ਨਾ ਤੋਸੋ ਵਿਚਾਰੀ ਮੋਸੋ ਨਾ ਪਤਤ ਨਾ ਪਾਵਨ ਤੋ ਸਰ ਮੋਸੋ ਬਿਕਾਰੀ ਨਾ ਤੋਸੋ ਪਕਾਰੀ ਮੇਰੇ ਹੈ ਔਗਨ ਤੂੰ ਗੁਣ ਸਾਗਰ ਜਾਤ ਰਸਾਤਲ ਓੜ ਤੁਹਾਰੀ ਕਿਉਂਕਿ ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਵੀ ਭੱਜ ਖਲੇ ਸਭੋ ਭੱਜੇ ਆਸਰਾ ਚੁੱਕੈ ਸਭ ਅਸਰਾਓ ਜੀਤ ਆਵੈ ਉਸ ਪਾਰ ਬ੍ਰਹਮ ਲਗੇ ਨਾ ਤੱਤੀ ਵਾਓ ਸਤਿਗੁਰੂ ਕਿਰਪਾ ਕਰੇ ਸਾਧ ਸੰਗਤ ਦੋਵੇਂ ਸ਼ਬਦ ਮੁੱਖ ਵਾਕ ਵੀ ਤੇ ਲੜੀਵਾਰ ਸ਼ਬਦ ਜਿਹੜਾ ਹੈ ਸਾਨੂੰ ਪ੍ਰੇਰਨਾ ਕਰਦਾ ਹੈ ਅਸੀਂ ਗੁਰੂ ਕੀ ਸੰਗਤ ਕਰੀਏ ਵਾਹਿਗੁਰੂ ਪਰਮਾਤਮਾ ਦਾ ਨਾਮ ਜਪੀਏ ਫਿਰ ਉਹ ਕੀ ਹੋਏਗਾ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਏਗੀ ਸਮੁੱਚੇ ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦ ਸਤਿਗੁਰਾਂ ਦਾ ਆਪ ਸੰਗਤਾਂ ਦਾ ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੋ ਜੀ।

0: ਕੀ ਫਤਿਹ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਡ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਇ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੀ ਤੇਰੀ ਰਹੀ ਸਮਾਈ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਇ ਨਾ ਜਾਣੈ ਤੇਰਾ ਕੀਤਾ, ਕੇ ਵੜ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾ ਕੇ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸਹਿ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਈ ਚਲੀਐ ਦੂਖ। ਸੋ ਕਿਉ ਵਿਸਰੈ ਮੇਰੀ ਮਾਈ, ਸਾਚਾ ਸਾਹਿਬ ਸਾਚੈ ਨਾਈ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੀ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਏ। ਜੇ ਵੜ ਆਪ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੀ ਜਨ ਸਤ ਗੁਰ ਸਤ ਪੁਰਖਾ, ਬਿਨਉ ਕਰਉ ਗੁਰ ਪਾਸ। ਹਮ ਕੀਰੇ ਕਿਰਮ ਸਤ ਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ, ਮੋਕਉ ਰਾਮ ਨਾਮ ਪਰਗਾਸ। ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੁਜਰੀ ਮਹੱਲਾ ਪੰਜਵਾ। ਕਾਹੇਰੀ ਮਨ ਚਿਤ ਵਹਿ ਉਦਮ, ਜਾ ਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਈ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ।
जनन पिता लोक सुत बनता कोई न किस की धरिया सिर सिर रिजक संबाहे ठाकुर काहे मन भउ करिया ऊडे ऊडे आवै सै कोसा तिस पाछै बचरी शरिया तिन कवन खलावै कवन चुगावै मन मह सिमरन।

ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲੱਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੋ ਨਿਧਾ ਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ।

ਸਾਰਸਨਾ ਧਨ ਧਨ ਹੈ ਮੇਰੀ ਜਿੰਦੜੀਏ ਗੁਣ ਗਾਵੈ ਹਰ ਪ੍ਰਭ ਕੀਰੇ ਰਾਮ ਤੇ ਸ਼ਰਵਨ ਭਲੇ ਸੋਭਨੀਕ ਹੈ ਮੇਰੀ ਜਿੰਦੜੀਏ ਹਰ ਕੀਰਤਨ ਸੁਣ ਹੈ ਹਰ ਤੇਰੀ ਰਾਮ ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਏ ਲਗੈ ਗੁਰ ਪੈਰੀ ਰਾਮ ਨਾਨਕ ਗੁਰ ਵਿਟਹਉ ਵਾਰਿਆ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਚ ਤੇਰੇ ਰਾਮ ਸਫਲ ਜਨਮ ਗੁਰਮੁਖ ਹੋਏ ਜਨਮ ਜੀਤਿਓ ਚਰਨ ਸਫਲ ਗੁਰ ਮਾਰਗ ਰਵਨ ਕੈ ਸਫਲ ਜਨਮ ਗੁਰਮੁਖ ਹੋਏ ਜਨਮ ਜੀਤਿਓ ਚਰਨ ਸਫਲ ਗੁਰ ਮਾਰਗ ਰਵਨ ਕੈ ਲੋਚਨ ਸਫਲ ਗੁਰ ਦਰ ਸਭਾ ਲੋਕਨ ਦੇਖੇ ਮਸਤਕ ਸਫਲ ਰਾਜਪਦ ਰਵਨ ਕੈ ਮਸਤਕ ਸਫਲ ਰਾਜਪਦ ਰਵਨ ਕੈ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ

ਕੰਡਾ ਗੁਰ ਦਰਸ਼ਨ ਦੇਖ ਨਿਹਾਲੀ ਪਾਵ ਸੁਹਾਵੇ ਜਾ ਤਉ ਧਿਰ ਜੁਲਦੇ ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾ ਤਉ ਜਸ ਗਾਵੈ ਜੀਉ ਪਇਆ ਤਉ ਸਰਣੀ ਸੋ ਕਹਉ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ।

पुण्य पदार्थ पाया अनेक जतन कर हृदय राखिया रतन नाश पैश पाया।